ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਇ ਨ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊੜੇ ਊੜਿਆ ਵੈਸੈ ਕੋਸਾ,

ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਤਾਰਾ

ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ

तू जुग जुग एको सदा सदा तू एको जी तू नेचल करता सोई तू दे

ਸਭ ਤੇਰੀ ਤੂੰ ਸਭ ਨੀ ਤਿਹਾਇਆ, ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ।

ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ

ताका मूड़ उचारत भेदा जा को भेव न पावत बेदा।

ਅੰਡਜ ਜੇਰਜ ਸੇਤਜ ਕਿਨੀ ਉਤਪੁਜ ਖਾਨ ਬਹੁਰ ਰਚ ਦਿਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸੰਕਰ ਅਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰ ਭਵੇ ਆ ਜੁਗਾ ਸਰੂਪ ਸੁਯਮ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖੀ ਉਬਾਰਿਆ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਝ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਬਨ

सर्व ठाउर मोहो सहाई, दुष्ट दुख ते ले बचाई। सोइया

ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ।

ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ, ਤੋਰ

ਰੱਖੇ ਰੱਖਣ ਹਾਰ ਆਪ ਉਬਾਰਿਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ, ਅਰਜਨ ਹਰਿ ਗੋਬਿੰਦੋ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ, ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਕਰਨਉ ਨਿ ਦਿਆਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਚਵਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ

ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤਕਾਰ ਆਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ। ਖੁੱਲ੍ਹੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ।

ਗੁਰ ਵਡਭਾਗੀ ਪਾਇਆ। ਸਤਿਗੁਰੂ ਜੀ ਧੰਨ ਧੰਨ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀਓ ਆਪ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਮਨਾਉਂਦਿਆਂ ਸਤਿਗੁਰੂ ਜੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ, ਸਤਿਗੁਰੂ ਜੀ ਪਾਵਨ ਬਾਣੀ ਸੋਦਰ ਸ਼ਬਦ ਕੀਰਤਨ ਕੀਤੇ ਗਏ, ਸਤਿਗੁਰੂ ਜੀ ਉਪਰੰਤ ਪਾਵਨ ਬਾਣੀ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਕੀਤੇ ਗਏ ਜੀ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ।

ਪਾਸ ਅਰਦਾਸ ਬੇਨਤੀ ਹੈ। ਆਪ ਜੀ ਦੇ ਦਰਕਰ ਦੇ ਪ੍ਰੀਤਵਾਨ ਭਾਈ ਜੈਦੇਵ ਸਿੰਘ ਬੀਬੀ ਕਮਲ ਕੌਰ ਨੂੰ ਸਤਿਗੁਰੂ ਜੀ ਆਪ ਜੀ ਨੇ ਸਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਸਮੂਹ ਪਰਿਵਾਰ ਵੱਲੋਂ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਬੱਚੇ ਦੇ ਦਾਦਾ ਸਰਦਾਰ ਬਲਦੇਵ ਸਿੰਘ ਜੀ ਅਤੇ ਦਾਦੀ ਬੀਬੀ ਸਰਬਜੀਤ ਕੌਰ ਸਮੂਹ ਪਰਿਵਾਰ ਵੱਲੋਂ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਕਿਰਪਾ ਕਰਨੀ ਜੀ ਬੱਚੇ ਦਾ ਨਾਮ ਰੱਖਣ ਦੀ ਆਗਿਆ ਬਖਸ਼ਿਸ਼ ਕਰਨੀ। ਕਿਰਪਾ ਕਰਨੀ ਜੀ ਸਮੂਹ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ। ਸਭਨਾਂ ਨੂੰ ਨਾਮਦਾਰ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਜੀ। ਸਤਿਗੁਰੂ ਜੀ ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਪਾਵਨ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ।

गुर बिन घोर अंधार। इते चानण होंदिया

अंत चले गो हारी गुण निदान गुणत नहीं गाए।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਕਿ ਸ਼ਾਮ ਦੇ ਦੀਵਾਨਾਂ ਵਿੱਚ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਹਾਜ਼ਰੀਆਂ ਭਰਨ ਦੇ ਬਲ ਬਖਸ਼ਿਸ਼ ਕਰਨ। ਆਓ ਦੀਵਾਨਾਂ ਦੀ ਆਰੰਭਤਾ ਦੇ ਵਿੱਚ ਜੋ ਬੱਚੇ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਕੀਰਤਨ ਦੀ ਸਿਖਲਾਈ ਪ੍ਰਾਪਤ ਕਰਦੇ ਹਨ, ਉਹਨਾਂ ਬੱਚਿਆਂ ਪਾਸੋਂ ਪਾਵਨ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰੀਏ ਜੀ। ਨਾਲ ਹੀ ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਾਲਾਨਾ ਗੁਰਬਾਣੀ ਕੰਠ ਮੁਕਾਬਲਾ ਜੋ ਕਿ 24 ਅਕਤੂਬਰ ਨੂੰ ਆ ਰਿਹਾ ਹੈ, ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸ ਗੁਰਬਾਣੀ ਕੰਠ ਮੁਕਾਬਲੇ ਵਿੱਚ ਭਾਗ ਲੈਣ ਦੇ ਲਈ ਗੁਰਦੁਆਰਾ ਸਾਹਿਬ ਦੀ ਵੈਬਸਾਈਟ ਉੱਪਰ ਜਾ ਕਰਕੇ ਰਜਿਸਟ੍ਰੇਸ਼ਨ ਕਰਨ ਦੀ ਕਿਰਪਾਲਤਾ ਕਰੋ ਜੀ। ਵੱਧ ਤੋਂ ਵੱਧ ਇਸ ਗੁਰਬਾਣੀ ਕੰਠ ਮੁਕਾਬਲੇ ਵਿੱਚ ਭਾਗ ਲੈ ਕਰਕੇ ਆਪਣੇ ਜੀਵਨ ਦੇ ਵਿੱਚ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਆਓ ਦੀਵਾਨਾਂ ਦੀ ਆਰੰਭਤਾ ਦੇ ਵਿੱਚ ਬੱਚਿਆਂ ਪਾਸੋਂ ਪਾਵਨ ਗੁਰਬਾਣੀ ਕੀਰਤਨ ਸਰਵਣ ਕਰੀਏ। ਅੱਜ ਦੂਸਰੇ ਪਾਤਸ਼ਾਹ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ, ਤਿਨ੍ਹਾਂ ਦਾ ਗੁਰਤਾ ਗੱਦੀ ਪੁਰਬ ਹੈ। ਸਮੂਹ ਸੰਗਤਾਂ ਨੂੰ ਸਤਿਗੁਰਾਂ ਦੇ ਪਾਵਨ ਗੁਰਤਾ ਗੱਦੀ ਪੁਰਬ ਦੀਆਂ ਬਹੁਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਬੱਚੇ ਜੋ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਕੀਰਤਨ ਦੀ ਸਿਖਲਾਈ ਪ੍ਰਾਪਤ ਕਰਦੇ ਹਨ। ਆਪ ਸਭ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ। ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇਰੇ ਸਮੇਂ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ, ਕਥਾਵਾਚਕ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੋਗਾ ਟਲ ਚਵਰ ਛਤਰ ਤਖਤ ਦੀ ਮਾਲਕ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੱਦਸ ਹਜ਼ੂਰੀ ਦੇ ਅੰਦਰ ਸੁਭਾਈ ਮਾਨ ਗੁਰੂ ਨਾਨਕ ਨਾਮ ਲੀਵਾ ਗੁਰੂ ਸਵਾਰੀ ਸਤਸੰਗੀ ਜਨੋ, ਵਡਭਾਗੀ ਹਾਂ ਜੋ ਸਤਿਗੁਰਾਂ ਨੇ ਮੇਰਾਮਤ ਦਇਆਲਤਾ ਬਖਸ਼ਿਸ਼ ਕਰਕੇ ਸਾਨੂੰ ਸੰਧਿਆ ਸਮੇਂ ਸਜੇ ਹੋਏ ਦੀਵਾਨਾਂ ਦੇ ਵਿੱਚ ਤੁਰਕੀ ਬਾਣੀ ਇਲਾਹੀ ਬਾਣੀ ਦਾ ਓਟ ਆਸਰਾ ਲੈਣ ਦੇ ਵਾਸਤੇ ਅਤੇ ਇਸ ਅਕਾਲੀ ਬਾਣੀ ਦੇ ਉਪਦੇਸ਼ ਨੂੰ ਕੀਰਤਨ ਦੇ ਦੁਆਰਾ ਸਰਵਣ ਕਰਨ ਵਾਸਤੇ ਸਮਾਂ ਬਖਸ਼ ਕੇ ਨਿਵਾਜਿਆ ਹੈ। ਜਿਵੇਂ ਰੋਜ਼ਾਨਾ ਹੀ ਕੀਰਤਨ ਦੀ ਹਾਜ਼ਰੀ ਦੇ ਨਾਲ ਨਾਲ ਗੁਰਮਤਿ ਵਿਚਾਰਾਂ ਦੀ ਲੜੀ ਨੂੰ ਵੀ ਜਾਰੀ ਰੱਖਦਿਆਂ ਸਿੱਖ ਪੰਥ ਦੇ ਮਹਾਨ ਵਿਦਵਾਨ ਜਿਨ੍ਹਾਂ ਨੂੰ ਸਤਿਗੁਰਾਂ ਨੇ ਗੁਰਸਿੱਖੀ ਦੀ ਦਾਤ ਦੇ ਨਾਲ ਇੰਨਾ ਵੱਡਾ ਰੁਤਬਾ ਦੇ ਕੇ ਨਿਵਾਜਿਆ ਕਿ ਜਦ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਜੀ ਨੇ ਸੱਚ ਦੇ ਭੰਡਾਰ ਅਕਾਲੀ ਬਾਣੀ ਦਰਗਾਹੀ ਉਪਦੇਸ਼ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਅੰਦਰ ਸਮੁੱਚੀ ਬਾਣੀ ਨੂੰ ਲਿਖਣ ਦੀ ਸੇਵਾ, ਇਕੱਤਰ ਕਰਨ ਦੀ ਸੇਵਾ, ਇਸ ਸੰਸਾਰ ਵਿੱਚ ਜੇ ਕਿਸੇ ਗੁਰਸਿੱਖ ਗੁਰਮੁਖ ਪਿਆਰੀ ਨੂੰ ਬਖਸ਼ੀ ਤਾਂ ਉਹ ਸੀ ਭਾਈ ਸਾਹਿਬ ਭਾਈ ਗੁਰਦਾਸ ਜੀ। ਕੇਵਲ ਗੁਰਬਾਣੀ ਨੂੰ ਲਿਖਣ ਦੀ ਸੇਵਾ ਹੀ ਨਹੀਂ ਬਖਸ਼ੀ, ਜਦੋਂ ਇਤਿਹਾਸ ਪੜ੍ਹਦੇ ਹਾਂ ਜਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ ਪੜ੍ਹਦੇ ਹਾਂ ਅਤੇ ਉਹਨਾਂ ਨੂੰ ਅਥਾਹ ਪਿਆਰ ਜੋ ਮਿਲਿਆ ਹੈ ਗੁਰਸਿੱਖੀ ਦੀ ਰੀਤ ਨੂੰ ਕਮਾਉਂਦਿਆਂ ਹੋਇਆਂ ਗੁਰਮੁਖ ਜੀਵਨ ਬਤੀਤ ਕਰਕੇ ਇਹ ਰੁਤਬਾ ਹਾਸਲ ਕੀਤਾ। ਕਿਉਂਕਿ ਮੈਂ ਇਹ ਬੇਨਤੀ ਇਸ ਲਈ ਕਰ ਰਿਹਾ ਹੈ ਕਿ ਕਈ ਵਾਰ ਇਹ

ਮਨ ਦੇ ਵਿੱਚ ਵਿਚਾਰ ਆ ਜਾਂਦੀ ਹੈ ਕਿ ਸ਼ਾਇਦ ਗੁਰੂ ਕੁੱਲ ਦੇ ਵਿੱਚੋਂ ਨੇ, ਭਾਈ ਗੁਰਦਾਸ ਜੀ ਗੁਰੂ ਪਰਿਵਾਰ ਦੇ ਵਿੱਚੋਂ ਨੇ, ਸ਼ਾਇਦ ਉਹਨਾਂ ਨੂੰ ਉਸ ਰਿਸ਼ਤੇ ਦੇ ਨਾਤੇ ਗੁਰੂ ਅਮਰਦਾਸ ਜੀ ਜਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਅਥਾਹ ਪਿਆਰ ਬਖਸ਼ਿਆ। ਨਹੀਂ, ਗੁਰਮਤ ਦੇ ਵਿੱਚ ਗੁਰਮੁਖ ਗਾਡੀ ਰਾਹ ਦੇ ਉੱਪਰ ਜੋ ਚੱਲਦਾ ਹੈ ਉਹ ਚਾਹੇ ਗੁਰੂ ਪੁੱਤਰ ਹੈ ਅਤੇ ਚਾਹੇ ਉਹ ਗੁਰੂ ਸੰਤਾਨ ਪਰਿਵਾਰ ਹੈ ਅਤੇ ਚਾਹੇ ਕੋਈ ਗੁਰਸਿੱਖੀ ਵਾਲਾ ਜੀਵਨ ਬਤੀਤ ਕਰਨ ਵਾਲਾ ਹੈ। ਕਿਉਂਕਿ ਇਹ ਸਿਧਾਂਤ ਨੂੰ ਸਮਝਣਾ ਪਵੇਗਾ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਸਤਿਗੁਰੂ ਜੀ ਸਮਝਾਉਂਦੇ ਗੁਰੂ ਦਾ ਪਿਆਰ ਇਹ ਵਖਰੀਵੇਂ ਦੇ ਵਿੱਚ ਨਹੀਂ, ਇਹ ਵਖਰੀਵਾਂ ਪੈਦਾ ਨਹੀਂ ਕਰਦਾ ਸਾਡੇ ਅੰਦਰ ਕਿ ਗੁਰਸਿੱਖਾਂ ਵਾਸਤੇ ਪਿਆਰ ਵੱਖਰਾ ਏ, ਭਰਾਵਾਂ ਵਾਸਤੇ ਵੱਖਰਾ ਏ, ਪੁੱਤਾਂ ਵਾਸਤੇ ਵੱਖਰਾ ਏ ਅਤੇ ਸੰਬੰਧੀਆਂ ਵਾਸਤੇ ਵੱਖਰਾ ਏ। ਕਿਉਂਕਿ ਸੰਸਾਰ ਵਿੱਚ ਕੁਝ ਸ਼ਖਸੀਅਤਾਂ ਇਸ ਤਰ੍ਹਾਂ ਦੀਆਂ ਹੋਈਆਂ ਕਿ ਗੁਰਸਿੱਖਾਂ ਨੂੰ ਵਾਹਿਗੁਰੂ ਆਪਣੇ ਸੇਵਕਾਂ ਨੂੰ ਜਿਹੜਾ ਪਿਆਰ ਹੈ ਨਾ, ਉਹ ਇੱਕ ਚੰਗੇ ਸੇਵਕ ਵਾਲਾ ਅਤੇ ਪਿਆਰ ਸੰਸਾਰ ਵਿੱਚ ਮਿਲਿਆ, ਲੇਕਿਨ ਕਦੀ ਵੀ ਸੇਵਕ ਨੂੰ ਉਹਨਾਂ ਨੇ ਆਪਣੇ ਬਰਾਬਰ ਜਾਂ ਆਪਣਾ ਰੂਪ ਨਹੀਂ ਬਣਾਇਆ। ਇਹ ਕੇਵਲ ਅਤੇ ਕੇਵਲ ਗੱਲ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਚੱਲਦੀ ਹੈ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਦਾ ਜਦੋਂ ਜ਼ਿਕਰ ਪੜ੍ਹਦੇ, ਜਿੱਥੇ ਉਹਨਾਂ ਦੀ ਮਹਾਨ ਰਚਨਾ ਵਾਰਾਂ ਦੀ ਲੜੀਵਾਰ ਕਥਾ ਪ੍ਰਾਰੰਭ ਹੋਈ ਹੈ ਅਤੇ ਤਕਰੀਬਨ 12ਵੀਂ ਵਾਰ ਦੇ ਵਿੱਚੋਂ ਅੱਜ 18ਵੀਂ ਵਾਰ ਦਾ ਜੋ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਇਸ ਦੀ ਆਪਾਂ ਲੜੀਵਾਰ ਵਿਚਾਰ ਕਰਦੇ ਅਤੇ ਅੱਜ ਭਾਈ ਗੁਰਦਾਸ ਜੀ ਨੇ ਇਹ 18 ਨੰਬਰ ਪੌੜੀ ਦੇ ਅੰਦਰ ਗੁਰਮੁਖ ਦੀ ਨਿਸ਼ਾਨੀ ਦੱਸੀ ਹੈ ਅਤੇ ਮੈਂ ਇਸ ਕਰਕੇ ਆਰੰਭਤਾ ਵਿੱਚ ਇਹ ਬੇਨਤੀ ਕੀਤੀ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜੋ ਕੁਝ ਲਿਖਿਆ ਇਹ ਕੋਈ ਕਾਵਿ ਉਡਾਰੀ ਨਹੀਂ ਹੈ। ਆਮ ਕਈ ਵਾਰੀ ਹੁੰਦਾ ਹੈ ਨਾ, ਕੋਈ ਕਵੀ ਦੀ ਅਸੀਂ ਬੜੀ ਸੋਹਣੀ ਰਚਨਾ ਹੁੰਦੀ, ਉਹਦੇ ਮਨ ਦੇ ਖਿਆਲ ਆਤ ਹੁੰਦੇ ਨੇ, ਪਰ ਇੱਕ ਗੱਲ ਮਨ ਦੇ ਵਿੱਚ ਹੀ ਵਿਚਾਰ ਕੇ ਰੱਖਣੀ ਪਵੇਗੀ, ਚੱਲਣਾ ਪਵੇਗਾ ਇਸ ਗੱਲ ਨੂੰ ਮਨ ਵਿੱਚ ਵਸਾ ਕੇ ਕਿ ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਜਿੰਨੇ ਵੀ ਬਾਣੀਕਾਰ ਨੇ, ਚਾਹੇ ਗੁਰੂ ਦੇ ਸਿੱਖ ਨੇ, ਚਾਹੇ ਭੱਟ ਸਾਹਿਬਾਨ ਨੇ, ਚਾਹੇ ਭਗਤ ਸਾਹਿਬਾਨ ਅਤੇ ਚਾਹੇ ਗੁਰੂ ਜੋਤ ਹੈ, ਉਹਨਾਂ ਨੇ ਜੋ ਕੁਝ ਇਸ ਸੰਸਾਰ ਵਿੱਚ ਕਮਾਇਆ ਉਹੀ ਬਾਣੀ ਦੇ ਰੂਪ ਅੰਦਰ ਸਾਨੂੰ ਸੰਸਾਰ ਨੂੰ ਉਹਦੇ ਉੱਪਰ ਚੱਲਣ ਦੀ ਪ੍ਰੇਰਨਾ ਕੀਤੀ। ਭਾਵੇਂ ਇਹ ਗਿਆਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਸਾਡਾ ਨਹੀਂ ਹੈ, ਇਹ ਸਰੀਰ ਸਾਡੇ ਦੇ ਰਾਹੀਂ ਆਇਆ ਹੈ, ਲੇਕਿਨ ਗਿਆਨ ਇਹ ਪਰਮਾਤਮਾ ਅਕਾਲ ਪੁਰਖ ਦਾ ਹੈ। ਜਦੋਂ ਸੈਦਪੁਰ ਦੀ ਧਰਤੀ 'ਤੇ, ਐਮਨਾਬਾਦ ਵੀ ਜਿਹਨੂੰ ਆਪਾਂ ਕਹਿੰਦੇ ਹਾਂ, ਉਸ ਧਰਤੀ ਦੇ ਉੱਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਜਾਂਦੇ ਨੇ, ਭਾਈ ਲਾਲੋ ਜੀ, ਭਾਈ ਮਲਕ ਭਾਗੋ ਜੀ ਜਾਂ ਉਹਨਾਂ ਸਾਰੇ ਹੀ ਨਗਰ ਨਿਵਾਸੀਆਂ ਨੂੰ ਜਦੋਂ ਸਤਿਗੁਰੂ ਜੀ ਉਧਾਰ ਕਰਦੇ ਨੇ ਅਤੇ ਉੱਥੇ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਮਝਾਇਆ ਸੀ ਨਾ ਭਾਈ ਲਾਲੋ ਜੀ ਨੂੰ ਕਿ ਜਿਹੜਾ ਵਰਤਾਰਾ ਇਸ ਤੁਹਾਡੇ ਨਗਰ ਵਿੱਚ, ਸ਼ਹਿਰ ਵਿੱਚ ਵਰਤਣ ਵਾਲਾ ਕੋਈ ਬਹੁਤਾ ਚੰਗਾ ਨਹੀਂ ਆਉਣ ਵਾਲਾ ਸਮਾਂ, ਅਤੇ ਫਿਰ ਜਦੋਂ ਉਹ ਵਾਪਰ ਜਾਂਦਾ ਹੈ ਫਿਰ ਵੀ ਦੱਸਿਆ ਹੈ ਕਿ ਜੋ ਕੁਝ ਅਸੀਂ ਕਿਹਾ ਸੀ ਉਹ ਕੁਝ ਜਿਹੜਾ ਇੱਥੇ ਵਾਪਰ ਗਿਆ। ਅਤੇ ਉੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਜਦੋਂ ਇਹ ਕਈਆਂ ਨੇ ਸਵਾਲ ਕੀਤਾ ਹੋਵੇਗਾ ਕਿ ਮਹਾਰਾਜ ਜੀ ਇਹ ਤੁਹਾਨੂੰ ਪਤਾ ਸੀ, ਤੁਹਾਡਾ ਆਪਣਾ ਗਿਆਨ ਜੋ ਤੁਸੀਂ ਸਾਂਝਾ ਕੀਤਾ, ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ ਸੀ, ਨਹੀਂ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੂ, ਕਿ ਜਿਹੋ ਜਿਹਾ ਪਰਮਾਤਮਾ ਨੇ ਗਿਆਨ ਬਖਸ਼ਿਆ ਉਸੇ ਤਰ੍ਹਾਂ ਹੀ ਇਹ ਬਾਣੀ ਆਪ ਜੀ ਦੇ ਨਾਲ ਨਾਜ਼ਲ ਹੋਈ ਜਿਹੜੀ ਉਹ ਸਾਂਝੀ ਕੀਤੀ ਹੈ। ਜਿਵੇਂ ਅੱਗੇ ਵੀ ਬਚਨ ਅਸੀਂ ਪੜ੍ਹਦੇ, ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵ ਡਵਰ ਨਾ ਕੋਈ, ਜਾਂ ਅਸੀਂ ਜਦੋਂ ਬਚਨ ਪੜ੍ਹਦੇ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਸੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਜਿੰਨੇ ਬਾਣੀਕਾਰ ਨੇ ਸਾਰਿਆਂ ਨੇ ਇਹ ਗੱਲ ਇਹ ਮੰਨੀ ਕਿ ਗਿਆਨ ਸਾਡਾ ਨਹੀਂ ਹੈ, ਇਹ ਪਰਮਾਤਮਾ ਦਾ ਹੈ, ਧੁਰ ਕੀ ਬਾਣੀ ਹੈ। ਇਸੇ ਤਰ੍ਹਾਂ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਚਾਹੇ ਕਵਿਤਾ ਵਿੱਚ ਲਿਖਿਆ, ਚਾਹੇ ਸੋਰਠਿਆਂ ਵਿੱਚ ਲਿਖਿਆ, ਚਾਹੇ ਉਹਨਾਂ ਨੇ ਵਾਰਾਂ ਦੇ ਦੁਆਰਾ ਬਿਆਨ ਕੀਤਾ, ਇਹ ਜੋ ਕੁਝ ਉਹਨਾਂ ਨੇ ਕਿਹਾ ਉਹ ਕਮਾ ਕੇ ਵੇਖਿਆ ਜਾਂ ਸੰਸਾਰ ਵਿੱਚ ਕਮਾਉਣ ਵਾਲੀਆਂ ਰੂਹਾਂ ਨੂੰ ਦੇਖਿਆ ਅਤੇ ਉਦਾਹਰਨਾਂ ਦੇ ਦੇ ਕੇ ਦੱਸਿਆ ਉਹਨਾਂ ਨੇ।
ਜਿਵੇਂ ਬਾਣੀ ਦੇ ਵਿੱਚ ਵੀ ਜਿਨ੍ਹਾਂ ਨੇ ਗੁਰਮੁਖ ਜੀਵਨ ਬਤੀਤ ਕੀਤਾ ਹੈ, ਪਰਮਾਤਮਾ ਦੇ ਹੁਕਮ ਦੇ ਵਿੱਚ ਜੀਵਨ ਬਤੀਤ ਕੀਤਾ ਉਚੇਰਾ, ਉਹਨਾਂ ਦਾ ਜ਼ਿਕਰ ਜਿਵੇਂ ਬਾਣੀ ਦੇ ਵਿੱਚ ਆਇਆ ਹੈ। ਆਪਾਂ ਪਿਛਲੇ ਦਿਨੀ ਵੀ ਕਥਾ ਕੁਝ ਦਿਨ ਪਹਿਲਾਂ ਆਪ ਜੀ ਨੇ ਸਰਵਣ ਕੀਤੀ, ਉਹਦੇ ਵਿੱਚ ਭਗਤ ਸਾਹਿਬਾਨਾਂ ਦਾ ਜ਼ਿਕਰ ਆਇਆ ਸੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਅਤੇ ਭਗਤ ਸਾਹਿਬਾਨਾਂ ਦਾ ਜੀਵਨ ਬੜੇ ਵਿਸਥਾਰ ਨਾਲ ਉੱਥੇ ਦੱਸਿਆ ਸੀ। ਭਾਈ ਸਾਹਿਬ ਜੀ ਨੇ ਆਪ ਜੀ ਦੇ ਨਾਲ ਤਕਰੀਬਨ ਇੱਕ ਇੱਕ ਦਿਨ ਵਿੱਚ ਉਹ ਵਿਚਾਰ ਸਾਂਝੇ ਕੀਤੇ ਸੀ, ਅਤੇ ਉਹ ਸਾਰਾ ਕੁਝ ਜਿਹੜਾ ਇਹ ਸਤਿਗੁਰਾਂ ਨੇ ਦੱਸਿਆ, ਜਿਨ੍ਹਾਂ ਨੇ ਜੀਵਨ ਨੂੰ ਕਮਾਇਆ, ਉਹਨਾਂ ਦੀਆਂ ਉਦਾਹਰਨਾਂ ਜਿਵੇਂ ਬਾਣੀ ਦੇ ਵਿੱਚ ਹੈ। ਗੁਰਮੁਖ ਦੀ ਗੱਲ ਜਦੋਂ ਚੱਲਦੀ ਬਾਣੀ ਦੇ ਵਿੱਚ ਵੀ, ਅਤੇ ਬੜੇ ਸ਼ਬਦ ਉਹਨਾਂ ਸ਼ਬਦਾਂ ਦੁਆਰਾ, ਹੁਣ ਜਦੋਂ ਗੁਰਮੁਖ ਸ਼ਬਦ ਦੀ ਗੱਲ ਆਉਂਦੀ ਹੈ ਨਾ ਜੀ, ਅਤੇ ਅਸੀਂ ਗੁਰਮੁਖ ਸ਼ਬਦ ਇਹ ਕੇਵਲ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਬਾਣੀ ਵਿੱਚ ਇਹੀ ਇਕੱਲਾ ਸ਼ਬਦ ਨਹੀਂ ਵਰਤਿਆ ਜਿਹੜੇ ਪਰਮਾਤਮਾ ਦੀ ਬੰਦਗੀ ਕਰਦੇ ਨੇ, ਕਿਉਂਕਿ ਚੰਗੇ ਇਨਸਾਨ ਹਰੇਕ ਧਰਮ ਦੇ ਵਿੱਚ ਹੁੰਦੇ ਆ, ਹਰੇਕ ਧਰਮ ਦੇ ਵਿੱਚ, ਈਸਾਈ ਧਰਮ ਵਿੱਚ ਵੀ ਹੈ, ਇਸਲਾਮ ਧਰਮ ਵਿੱਚ ਵੀ ਹੈ, ਹਿੰਦੂ ਧਰਮ ਵਿੱਚ ਵੀ, ਸਾਰੇ ਧਰਮਾਂ ਦੇ ਵਿੱਚ ਹੁੰਦੇ ਨੇ। ਧਰਮ ਕਦੀ ਜਾਂ ਪੂਰਾ ਉਹਨੂੰ ਮੰਨਣ ਵਾਲੇ ਲੋਕ ਮਾੜੇ ਨਹੀਂ ਹੁੰਦੇ। ਇਸੇ ਤਰ੍ਹਾਂ ਹੀ ਸਿੱਖ ਧਰਮ ਵਿੱਚ ਵੀ ਜਿੱਥੇ ਬਹੁਤ ਚੰਗੇ ਗੁਰਮੁਖ ਨੇ ਅਤੇ ਮਨਮੁੱਖ ਵੀ, ਉਹਨਾਂ ਦੀ ਗਿਣਤੀ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ, ਮਨਫੀ ਨਹੀਂ ਹੋ ਸਕਦੇ ਉੱਥੋਂ। ਕਈ ਵਾਰੀ ਤਾਂ ਮਨਮੁੱਖਤਾਈ ਜਿਹੜੀ ਹੈ, ਆਪਾਂ ਦੇਖੀਏ ਜਿੱਥੇ ਗੁਰੂ ਪਰਿਵਾਰ ਦੇ ਵਿੱਚੋਂ ਗੁਰਮੁਖ ਪੈਦਾ ਹੋਏ ਨੇ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ, ਗੁਰੂ ਹਰਿ ਰਾਏ ਸਾਹਿਬ ਜੀ, ਗੁਰੂ ਹਰਿਕ੍ਰਿਸ਼ਨ ਜੀ, ਅਤੇ ਨਾਲ ਨਾਲ ਜਿਹੜੇ ਮਨਮੁੱਖ ਬਿਰਤੀ ਵੀ ਨਾਲ ਨਾਲ ਚੱਲਦੀ ਗਈ, ਕਿ ਜੇ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚੋਂ ਗੁਰਮੁਖਾਂ ਵਾਲਾ ਜੀਵਨ ਬਣਾ ਕੇ ਗੁਰੂ ਬਣਦੇ ਨੇ, ਉੱਥੇ ਬਾਬਾ ਪ੍ਰਿਥੀ ਚੰਦ ਵਰਗੇ ਮਨਮੁੱਖ ਬਣ ਕੇ ਵੀ ਜੀਵਨ ਬਤੀਤ ਕਰਕੇ ਗਏ ਨੇ। ਜਿੱਥੇ ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਰੂਪ ਵਿੱਚ ਜਾਣਿਆ, ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਜੀ ਦੇ ਰੂਪ ਵਿੱਚ ਜਾਣਿਆ। ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਉੱਥੇ ਜਦੋਂ ਬਾਬਾ ਪ੍ਰਿਥੀ ਚੰਦ ਦਾ ਜ਼ਿਕਰ ਆਇਆ ਨਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਵੀ, ਵੇਖੋ ਰਿਸ਼ਤੇ ਦੇ ਵਿੱਚ ਦੋਨੋਂ ਭਣੇਵੇਂ ਨੇ, ਭਾਈ ਗੁਰਦਾਸ ਜੀ ਦੇ ਲੱਗਦੇ, ਗੁਰੂ ਅਰਜਨ ਦੇਵ ਜੀ ਵੀ ਅਤੇ ਬਾਬਾ ਪ੍ਰਿਥੀ ਚੰਦ ਜੀ ਵੀ, ਪਰ ਉੱਥੇ ਰਿਸ਼ਤੇ ਨੂੰ ਮੁੱਖ ਨਹੀਂ ਰੱਖਿਆ, ਉੱਥੇ ਗੁਰੂ ਦੀ ਮੱਤ ਨੂੰ ਗ੍ਰਹਿਣ ਕਰਨ ਵਾਲਿਆਂ ਦੀ ਜਦੋਂ ਗੱਲ ਚੱਲਦੀ ਹੈ, ਅਤੇ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਪਰਮਾਤਮਾ ਗੁਰੂ ਨਾਨਕ ਦੀ ਜੋਤ ਦੇ ਰੂਪ ਅੰਦਰ ਭਾਈ ਗੁਰਦਾਸ ਜੀ ਦੇਖਦੇ ਨੇ, ਉੱਥੇ ਨਾਲ ਬਾਬਾ ਪ੍ਰਿਥੀ ਚੰਦ ਨੂੰ ਕਹਿੰਦੇ, ਮੁੰਡੋ ਉਹ ਕੁੱਥੇ ਮੀਣਿਆ ਤੁਦ ਜੰਮਪੁਰ ਜਾਣਾ, ਉੱਥੇ ਮੀਣਾ ਸ਼ਬਦ ਵਰਤਿਆ ਬਾਬਾ ਪ੍ਰਿਥੀ ਚੰਦ ਦੇ ਬਦਲੇ, ਕਿਉਂ ਉੱਥੇ ਕੋਈ ਨਫ਼ਰਤ ਵੱਸ ਇਹ ਸ਼ਬਦ ਨਹੀਂ ਵਰਤਿਆ, ਕਿਰਦਾਰ ਨੂੰ ਦੇਖ ਕੇ ਵੇਖਿਆ, ਕਿਉਂਕਿ ਸੰਸਾਰ ਵਿੱਚ ਹਰੇਕ ਚੀਜ਼ ਦੇ ਦੋ ਪੱਖ ਚੱਲਦੇ ਨੇ, ਆਪਾਂ ਦੇਖਦੇ ਹਾਂ ਚਾਨਣ ਅਤੇ ਹਨੇਰਾ, ਦੁੱਖ ਅਤੇ ਸੁੱਖ, ਅਤੇ ਇਸੇ ਤਰ੍ਹਾਂ ਹੀ ਸ਼ਾਂ ਅਤੇ ਧੁੱਪ, ਕਈ ਜਿਹੜੇ ਗਿਆਨ ਅਤੇ ਅਗਿਆਨ ਦੋ ਦੋ ਰੂਪ ਚੱਲਦੇ ਨੇ। ਇਸੇ ਤਰ੍ਹਾਂ ਹੀ ਜਿਹੜਾ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਚੰਗੇ ਗੁਣਾਂ ਨੂੰ ਧਾਰਨ ਕਰਕੇ ਜਾਂਦਾ ਹੈ ਉਹਨੂੰ ਗੁਰਮੁਖ ਕਿਹਾ ਜਾਂਦਾ ਹੈ, ਅਤੇ ਜੋ ਉਹਦੇ ਉਲਟ ਵਿਪਰੀਤ ਜੀਵਨ ਬਤੀਤ ਕਰਕੇ ਜਾਂਦਾ ਹੈ ਉਹਨੂੰ ਮਨਮੁੱਖ ਕਿਹਾ ਜਾਂਦਾ ਹੈ। ਹੁਣ ਇੱਥੇ ਜਿਹੜੀ ਗੱਲ ਚੱਲਦੀ ਹੈ ਕਿ ਚੰਗਾ ਅਤੇ ਮਾੜਾ ਦੋਨੋਂ ਜਿਹੜਾ ਨਾਲ ਨਾਲ ਚੱਲਦੇ ਨੇ, ਜੇ ਉਸ ਤੋਂ ਅੱਗੇ ਗੱਲ ਚੱਲਦੀ ਹੈ, ਗੁਰੂ ਹਰਿ ਰਾਏ ਸਾਹਿਬ ਜੀ ਗੁਰਤਾ ਗੱਦੀ 'ਤੇ ਸੁਭਾਈਮਾਨ ਹੁੰਦੇ ਨੇ, ਗੁਰਮੁਖਾਂ ਵਾਲਾ ਜੀਵਨ ਬਤੀਤ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਦੇ ਵਿੱਚ ਚੱਲਦੇ ਨੇ, ਜੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਨ ਬਿਨ ਜੋ ਉਪਦੇਸ਼ ਦਿੱਤਾ ਸੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ, ਕੇਵਲ ਪੋਤਰੇ ਦੇ ਰੂਪ ਵਿੱਚ ਨਹੀਂ ਉਹਨੂੰ ਧਾਰਨ ਕੀਤਾ, ਉੱਥੇ ਗੁਰੂ ਦੇ ਸੇਵਕ ਬਣ ਕੇ ਉਹ ਉਸ ਉਪਦੇਸ਼ ਨੂੰ ਧਾਰਨ ਕੀਤਾ। ਜੇ ਬਾਬਾ ਗੁਰੂ ਹਰਿ ਰਾਏ ਸਾਹਿਬ ਜੀ ਅਜੇ ਗੁਰੂ ਨਹੀਂ ਬਣੇ, ਜੇ ਉਹਨਾਂ ਦੇ ਚੋਲੇ ਦੇ ਨਾਲ ਅੜ ਕੇ ਫੁੱਲ ਟੁੱਟ ਗਿਆ ਸੀ ਨਾ, ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਦਾਮਨ ਸੰਕੋਚ ਚੱਲੋ, ਉੱਥੇ ਦਾਮਨ ਨੂੰ ਸੰਕੋਚ ਕੇ ਕਿਹਾ ਸੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ, ਪੁੱਤਰ ਜੇ ਬਸਤਰ ਵੱਡੇ ਪਾਉਣਾ ਸਾਡੇ ਮਨ ਦੀ ਖਵਾਹਿਸ਼ ਹੈ, ਅਤੇ ਇਹਨਾਂ ਬਸਤਰਾਂ ਨੂੰ ਦਾਮਨ ਨੂੰ ਸੰਭਾਲ ਕੇ ਚੱਲਣਾ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ। ਇਹਦਾ ਭਾਵ ਇਹ ਸੀ ਕਿ ਜੇ ਅਸੀਂ ਸੰਸਾਰ ਵਿੱਚ ਵਿਚਰਦੇ ਹਾਂ, ਅਤੇ ਨਾਲ ਇਹ ਵੀ ਮਨ ਵਿੱਚ ਸੋਚਣਾ ਪਵੇਗਾ ਕਿ ਸਾਡੇ ਤੋਂ ਇਲਾਵਾ ਵੀ ਸੰਸਾਰ ਦੇ ਵਿੱਚ ਕੋਈ ਵੱਸਦਾ ਹੈ, ਸਾਡੇ ਤੋਂ ਇਲਾਵਾ ਵੀ ਕੋਈ ਸੰਸਾਰ ਦੇ ਵਿੱਚ ਹੈ,
ਅਤੇ ਜੇ ਸਾਨੂੰ ਇੱਥੇ ਚੱਲਣ ਵਾਸਤੇ, ਬੈਠਣ ਵਾਸਤੇ, ਖਾਣ ਵਾਸਤੇ, ਰਹਿਣ ਵਾਸਤੇ ਸਾਰੀਆਂ ਸੁਵਿਧਾ ਚਾਹੀਦੀਆਂ ਏ, ਇਹੀ ਸੰਸਾਰ ਦੇ ਵਿੱਚ ਦੂਜਿਆਂ ਦੀਆਂ ਵੀ ਇਹੀ ਲੋੜਾਂ ਨੇ, ਇਸ ਕਰਕੇ ਦੂਜਿਆਂ ਦਾ ਖਿਆਲ ਵੀ ਰੱਖਣਾ ਪਵੇਗਾ। ਅਤੇ ਉਸ ਦਿਨ ਤੋਂ ਗੁਰੂ ਹਰਿਰਾਏ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲੋਂ ਸਿੱਖਿਆ ਲੈ ਕੇ ਅਤੇ ਹਮੇਸ਼ਾ ਹੀ ਜਿੰਨਾ ਚਿਰ ਗੁਰੂ ਬਣ ਕੇ ਵੀ ਬਸਤਰਾਂ ਨੂੰ, ਚੋਲੇ ਨੂੰ ਲੈ ਕੇ ਚੱਲਦੇ ਅਤੇ ਹੱਥ ਦੇ ਨਾਲ ਚੋਲਾ ਫੜ ਕੇ ਚੱਲਦੇ ਸਨ। ਇਤਿਹਾਸ ਕਹਿੰਦਾ ਦਾਮਨ ਸੰਕੋਚ ਚੱਲੋ, ਇੱਕੋ ਹੀ ਉਪਦੇਸ਼ ਦਿੱਤਾ ਸੀ ਜਿਹੜਾ ਧਿਆਨ ਨਾਲ ਚੱਲਣ ਵਾਸਤੇ, ਅਤੇ ਗੁਰੂ ਹਰਿਰਾਏ ਸਾਹਿਬ ਜੀ ਨੇ ਸਾਰੀ ਜ਼ਿੰਦਗੀ ਯਾਦ ਰੱਖਿਆ। ਹੁਣ ਉਹ ਗੁਰਮੁਖ ਬਣ ਕੇ ਉਹ ਉਪਦੇਸ਼ ਲੈ ਲਿਆ। ਅਤੇ ਦੂਜੇ ਪਾਸੇ ਬਾਬਾ ਧੀਰਮਲ ਜੀ, ਉਹਨਾਂ ਦੇ ਭਰਾ ਹੀ ਦੋਨੋਂ ਸਕੇ ਭਰਾ ਨੇ, ਵੱਡੇ ਭਰਾਤਾ ਨੇ ਬਾਬਾ ਧੀਰਮਲ ਜੀ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪੰਜ ਪੁੱਤਰ ਨੇ ਅਤੇ ਇੱਕ ਧੀ ਹੈ, ਅਤੇ ਪੰਜਾਂ ਦੇ ਵਿੱਚੋਂ ਸਭ ਤੋਂ ਵੱਡੇ ਨੇ ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਜੀ ਦੇ ਅੱਗੇ ਦੋ ਪੁੱਤਰ ਨੇ, ਬਾਬਾ ਧੀਰਮਲ ਜੀ ਅਤੇ ਗੁਰੂ ਹਰਿਰਾਏ ਸਾਹਿਬ ਜੀ। ਮੈਂ ਬੇਨਤੀ ਤਾਂ ਕੀਤੀ, ਅੱਜ ਗੁਰਮੁਖ ਦਾ ਜੀਵਨ ਭਾਈ ਗੁਰਦਾਸ ਜੀ ਨੇ ਬਿਆਨ ਕੀਤਾ ਹੈ ਕਿ ਗੁਰਮੁਖ ਦੀਆਂ ਨਿਸ਼ਾਨੀਆਂ ਕੀ ਹੈ, ਸੱਤ ਨਿਸ਼ਾਨੀਆਂ ਅੱਜ ਦੀ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਗੁਰਮੁਖ ਦੀਆਂ ਦੱਸੀਆਂ। ਅਸੀਂ ਤਾਂ ਕਈ ਵਾਰੀ, ਕਿਉਂਕਿ ਇੱਕ ਮੈਂ ਬੇਨਤੀ ਹੋਰ ਕਰ ਦੇਵਾਂ, ਗੁਰਮੁਖ ਦੀ ਅਵਸਥਾ ਜਿਹੜੀ ਹੈ ਇਹ ਕੋਈ ਬਾਹਰੋਂ ਪੈਮਾਨੇ ਦੇ ਨਾਲ ਅਸੀਂ ਨਹੀਂ ਵੇਖ ਸਕਦੇ ਕਿ ਕਿਸੇ ਨੇ ਚੰਗਾ ਧਾਰਮਿਕ ਲਿਬਾਸ ਪਹਿਨ ਲਿਆ ਹੈ, ਉਹ ਬਾਹਰੋਂ ਚੰਗਾ ਵਿਖਾਵਾ ਕਰਨ ਲੱਗ ਪਿਆ ਹੈ, ਸਰੀਰ ਦੀ ਹਰਕਤ ਨਾਲ ਉਹ ਬਾਹਰੀ ਧਰਮ ਵਾਲੀਆਂ ਗੱਲਾਂ ਕਰੇ, ਤਾਂ ਅਸੀਂ ਕਹਿ ਦਈਏ ਵੀ ਇਹ ਗੁਰਮੁਖ ਹੈ। ਗੁਰਮੁਖ ਇੱਕ ਅੰਦਰ ਦੀ ਅਵਸਥਾ ਹੈ, ਮਨਮੁੱਖ ਅਤੇ ਗੁਰਮੁਖ ਇਹ ਅੰਦਰ ਦੀਆਂ ਅਵਸਥਾ ਨੇ। ਹੁਣ ਵੇਖੋ, ਕਈ ਵਾਰੀ ਉਹੀ ਬੰਦਾ ਗੁਰਮੁਖ ਬਣਿਆ ਹੁੰਦਾ ਹੈ ਪਰ ਗੁਰੂ ਦੀ ਮੱਤ ਤੋਂ ਪਰੇ ਜਾ ਕੇ ਉਹ ਮਨਮੁੱਖ ਬਣ ਜਾਂਦਾ ਜ਼ਿੰਦਗੀ ਦੇ ਵਿੱਚ, ਅਤੇ ਕਈ ਬੰਦੇ ਸਾਰੀ ਜ਼ਿੰਦਗੀ ਮਨਮੁੱਖਤਾ ਵਾਲੇ ਕੰਮ ਕਰਦੇ ਨੇ, ਉਹ ਜ਼ਿੰਦਗੀ ਵਿੱਚ ਆਖਰੀ ਸਮੇਂ ਆ ਕੇ ਗੁਰਮੁਖ ਬਣ ਜਾਂਦੇ ਨੇ। ਹੁਣ ਬਾਬਾ ਬਿਧੀ ਚੰਦ ਜੀ ਦਾ ਇਤਿਹਾਸ ਪੜ੍ਹਦੇ ਆ, ਬਚਪਨ ਅਤੇ ਜ਼ਿੰਦਗੀ ਦਾ ਕੁਝ ਜਵਾਨੀ ਦਾ ਸਮਾਂ ਆਪਣੇ ਨਾਨਕੇ ਪਿੰਡ ਸਰਹਾਲੀ ਵਿਖੇ ਜ਼ਿਲ੍ਹਾ ਤਰਨ ਤਾਰਨ ਦੇ ਵਿੱਚ ਬਤੀਤ ਹੁੰਦਾ ਹੈ, ਅਤੇ ਫਿਰ ਛੋਟੇ ਹੁੰਦਿਆਂ ਕੋਈ ਬੁਰੀ ਸੰਗਤ ਦਾ ਪ੍ਰਭਾਵ ਪੈ ਗਿਆ ਜਿਹਦਾ ਕਰਕੇ ਕੁਝ ਚੋਰੀਆਂ ਕਰਨ ਦੀ ਆਦਤ ਪੈ ਗਈ, ਅਤੇ ਇੱਕ ਪਿੰਡ ਦੇ ਵਿੱਚੋਂ ਮੱਝਾਂ ਚੁਰਾ ਲਈਆਂ, ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਹੁਣ ਜਦੋਂ ਮੱਝਾਂ ਚੁਰਾ ਕੇ ਚੋਰੀ ਕਰਕੇ ਬਾਬਾ ਬਿਧੀ ਚੰਦ ਜੀ ਉੱਥੋਂ ਚੱਲੇ ਨੇ, ਪਿੰਡ ਵਾਲਿਆਂ ਨੂੰ ਘਰ ਵਾਲਿਆਂ ਨੂੰ ਪਤਾ ਲੱਗ ਜਾਂਦਾ ਹੈ, ਅਤੇ ਉਹ ਫਿਰ ਜਦੋਂ ਪਿੱਛਾ ਕਰਦਿਆਂ ਕਰਦਿਆਂ ਆਉਂਦੇ ਨੇ, ਅਤੇ ਤਰਨ ਤਾਰਨ ਸਾਹਿਬ ਜ਼ਿਲ੍ਹੇ ਦੇ ਵਿੱਚ ਹੀ ਇੱਕ ਇਤਿਹਾਸਕ ਪਿੰਡ ਹੈ ਚੋਹਲਾ ਸਾਹਿਬ, ਉੱਥੇ ਭਾਈ ਅਦਲੀ ਜੀ ਗੁਰੂ ਕੇ ਸੇਵਕ ਉਹ ਭਗਤੀ ਕਰਦੇ ਨੇ, ਟਿਕਾਣਾ ਹੀ ਉਹਨਾਂ ਦਾ ਉੱਥੇ। ਹੁਣ ਉਸੇ ਜਦੋਂ ਨਗਰ ਤੱਕ ਆਉਂਦਿਆਂ ਬਾਹਰ ਪਿੱਛੇ ਆ ਗਏ, ਲੋਕ ਪਿੱਛੇ ਆ ਗਏ, ਖੋਜ ਪੈੜ ਨੱਪਦੇ ਹੋਏ ਆ ਰਹੇ ਨੇ, ਅਤੇ ਬਾਬਾ ਬਿਧੀ ਚੰਦ ਜੀ ਨੇ ਕੋਈ ਵਾਹ ਪੇਸ਼ ਨਾ ਜਾਂਦੀ ਜਾਣ ਕੇ ਮੱਝਾਂ ਜਿਹੜੀਆਂ ਲਾਗੇ ਛੱਪੜ ਦੇ ਵਿੱਚ ਟੋਭੇ ਵਿੱਚ ਛੱਡ ਕੇ ਆਪ ਬਾਬਾ ਅਦਲੀ ਜੀ ਦੀ ਸੰਗਤ ਦੇ ਵਿੱਚ ਬੈਠ ਗਏ। ਹੁਣ ਭਾਈ ਅਦਲੀ ਜੀ ਨੂੰ ਤਾਂ ਪਤਾ ਸੀ, ਨਿਗ੍ਹਾ ਹੀ ਨਿਗ੍ਹਾ ਜਦੋਂ ਬਾਬਾ ਬਿਧੀ ਚੰਦ ਜੀ ਨਾਲ ਜਿਹੜੀ ਵਿਚਾਰ ਹੁੰਦੀ ਹੈ, ਬਾਬਾ ਅਦਲੀ ਜੀ ਜਦੋਂ ਤੱਕਦੇ ਨੇ, ਅਤੇ ਹੁਣ ਜਿਹਨੇ ਕੋਈ ਗੁਨਾਹ ਕੀਤਾ ਹੋਵੇ ਉਹ ਕਦੀ ਕਿਸੇ ਨਾਲ ਅੱਖਾਂ ਮਿਲਾ ਕੇ ਗੱਲ ਨਹੀਂ ਕਰਦਾ, ਉਹਦੇ ਅੰਦਰ ਜਿਹੜਾ ਗੁਨਾਹਗਾਰ ਹੁੰਦਾ ਹੈ ਉਹ ਕਦੀ ਵੀ ਸੰਸਾਰ ਨਾਲ ਅੱਖਾਂ ਮਿਲਾ ਕੇ, ਨਿਗ੍ਹਾ ਮਿਲਾ ਕੇ ਗੱਲ ਨਹੀਂ ਕਰ ਸਕਦਾ, ਭਾਵੇਂ ਉਹ ਸਰੀਰ ਕਰਕੇ ਕਿੰਨਾ ਛਡੌਲ ਹੋਵੇ, ਕਿੰਨਾ ਤਗੜਾ ਹੋਵੇ ਜੁੱਸੇ ਦਾ, ਭਾਵੇਂ ਕਿੰਨੀ ਤਾਕਤ ਦਾ ਮਾਲਕ ਹੋਵੇ, ਕਿਉਂਕਿ ਅੰਦਰਲੀ ਸੁਰਤ ਜਿਹੜੀ ਉਹਨੂੰ ਅੰਦਰੋਂ ਫਿਟਕਾਰ ਪਾ ਰਹੀ ਹੁੰਦੀ ਵੀ ਤੂੰ ਇੱਥੇ ਝੂਠਾ ਹੈ, ਉਹ ਵੱਖਰੀ ਗੱਲ ਸੰਸਾਰ ਵਿੱਚ ਉਹ ਮੰਨੇ ਜਾਂ ਨਾ ਮੰਨੇ, ਪਰ ਉਹਦੇ ਅੰਦਰਲਾ ਕਿਰਦਾਰ ਹੀ ਉਹਨੂੰ ਦੱਸ ਰਿਹਾ ਹੁੰਦਾ ਵੀ ਜਿਹੜੀ ਗੱਲ ਤੂੰ ਕਹਿ ਰਿਹਾ ਜਾਂ ਜਿਹੜਾ ਸਾਹਮਣੇ ਵਾਲਾ ਤੈਨੂੰ ਕਹਿ ਰਿਹਾ ਉਹਦੇ 'ਤੇ ਤੂੰ ਪੂਰਾ ਨਹੀਂ ਉਤਰਿਆ। ਇਸੇ ਤਰ੍ਹਾਂ ਹੀ ਉਹ ਜਦੋਂ ਭਾਈ ਅਦਲੀ ਜੀ ਨੇ ਨਿਗ੍ਹਾ ਮਿਲਾਈ ਅਤੇ ਬਾਬਾ ਬਿਧੀ ਚੰਦ ਜੀ ਅੰਦਰ ਹੀ ਅੰਦਰ ਕਹਿਣ ਲੱਗ ਪਏ ਵੀ ਜਿਵੇਂ ਰੱਬ ਦੇ ਪਿਆਰੇ ਮੇਰੇ ਔਗਣ ਨੂੰ ਜਾਣ ਲਿਆ ਹੀ, ਹੁਣ ਇੱਦਾਂ ਹੀ ਪਰਦਾ ਬਣਿਆ ਰਹੇ, ਅੰਦਰ ਹੀ ਅੰਦਰ ਫਿਰ ਜਵਾ ਇਹ ਗੱਲ ਜਿਹੜੀ ਸੀ ਹੋ ਗਈ। ਹੁਣ ਖੈਰ ਉਹ ਲੋਕ ਆਏ, ਉਹਨਾਂ ਲੱਭਣ ਦਾ ਯਤਨ ਕੀਤਾ ਕਿ ਚੋਰ ਕੌਣ ਹੈ, ਨਹੀਂ ਲੱਭ ਪਾਏ, ਜਦੋਂ ਚਲੇ ਗਏ ਨੇ ਆਪਣੀਆਂ ਮੱਝਾਂ ਲੈ ਕੇ, ਅਤੇ ਭਾਈ ਅਦਲੀ ਜੀ ਨੇ ਉਸ ਵੇਲੇ ਉਹਨਾਂ ਨੂੰ ਕਿਹਾ ਸੀ, ਕਹਿੰਦੇ ਇਹ ਕੰਮ ਕਿਉਂ ਕਰਦੇ ਹੋ, ਇਹ ਚੋਰੀ ਕਰਨੀ ਤਾਂ ਚੰਗੀ ਗੱਲ ਨਹੀਂ, ਕਿਉਂਕਿ ਜਿਸ ਮੈਂ ਗੁਰੂ ਦਾ ਸੇਵਕ ਉਹਦੇ ਘਰ ਦੀ ਇਹ ਆਵਾਜ਼ ਹੈ, ਬਾਣੀ ਦੇ ਰਾਹੀਂ ਇਹ ਆਵਾਜ਼ ਹੈ ਕਿ ਚੋਰ ਕੀ ਹਾਮਾ ਭਰੇ ਨਾ ਕੋਈ, ਚੋਰ ਕੀ ਆ ਚੰਗਾ ਕਿਉਂ ਹੋਏ। ਅਤੇ ਭਾਈ ਬਾਬਾ ਬਿਧੀ ਚੰਦ ਜੀ ਕਹਿਣ ਲੱਗੇ ਕਿ ਜੇ ਤੁਸੀਂ ਕਿਰਪਾ ਕਰਕੇ ਮੇਰੇ ਅੰਦਰ ਨੂੰ ਪੜ੍ਹ ਹੀ ਲਿਆ ਜੇ ਮੇਰੇ ਔਗਣ ਨੂੰ ਵੇਖ ਹੀ ਲਿਆ ਜੇ,
ਹੁਣ ਕਿਰਪਾ ਕਰੋ ਕਿ ਇਹ ਔਗਣ ਤੋਂ ਮੇਰਾ ਛੁਟਕਾਰਾ ਹੋ ਜਾਵੇ। ਹੁਣ ਦੇਖੋ ਇੱਕ ਪਾਸੇ ਬਾਣੀ ਕਹਿ ਰਹੀ ਹੈ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ। ਦੂਜੇ ਪਾਸੇ ਜਦੋਂ ਬਾਬਾ ਬਿਧੀ ਚੰਦ ਜੀ ਭਾਈ ਅਦਲੀ ਜੀ ਦੇ ਰਾਹੀਂ ਆਪਣੇ ਜੀਵਨ ਦੀਆਂ ਬੁਰਿਆਈਆਂ ਗੁਰੂ ਚਰਨਾਂ ਵਿੱਚ ਆ ਕੇ ਦੂਰ ਕਰ ਦਿੰਦੇ ਨੇ, ਗੁਰੂ ਦੇ ਹੁਕਮ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਨੇ, ਗੁਰਮੁਖਾਂ ਵਾਲਾ ਜੀਵਨ ਬਤੀਤ ਕਰਦੇ ਨੇ, ਅਤੇ ਵੇਖੋ ਉਹੀ ਬਾਬਾ ਬਿਧੀ ਚੰਦ ਜੀ ਨੂੰ, ਭਾਈ ਬਾਬਾ ਬਿਧੀ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕਿੰਨਾ ਪਿਆਰ ਕਰਦੇ ਨੇ। ਹੁਣ ਬਾਬਾ ਬਿਧੀ ਚੰਦ ਉਹੀ ਨੇ ਅਤੇ ਲੇਕਿਨ ਅੰਦਰਲੀ ਸੁਰਤ ਜਿਹੜੀ ਉਹ ਬਦਲ ਗਈ। ਮੈਂ ਜਿਹੜੀ ਬੇਨਤੀ ਕਰ ਰਿਹਾ, ਗੁਰਮੁਖ ਜਿੱਥੇ ਬਾਹਰੀ ਪਹਿਰਾਵਾ ਵੀ ਹੈ ਉੱਥੇ ਅੰਦਰਲੀ ਤਬਦੀਲੀ ਦਾ ਨਾਮ ਵੀ ਹੈ ਗੁਰਮੁਖ ਅਤੇ ਮਨਮੁਖ। ਕਈ ਵਾਰੀ ਹੁੰਦਾ ਏ ਬੰਦੇ ਨੇ ਬਾਹਰੋਂ ਧਾਰਮਿਕ ਲਿਬਾਸ ਜ਼ਰੂਰ ਪਹਿਣਿਆ ਹੁੰਦਾ ਏ, ਮੂੰਹ ਦੇ ਵਿੱਚੋਂ ਰੱਬ ਦਾ ਨਾਮ ਵੀ ਲੈ ਰਿਹਾ ਹੁੰਦਾ ਏ, ਪਰ ਅੰਦਰਲੀ ਜਿਹੜੀ ਤਬਦੀਲੀ ਉਹ ਮਨਮੁੱਖਾਂ ਵਾਲੀ ਹੁੰਦੀ, ਅੰਦਰੋਂ ਵਿਭਚਾਰੀ ਹੁੰਦਾ ਏ, ਅੰਦਰੋਂ ਨਿੰਦਕ ਹੁੰਦਾ ਏ, ਅੰਦਰੋਂ ਚੋਰ ਹੁੰਦਾ ਏ, ਅੰਦਰੋਂ ਈਰਖਾਲੂ ਹੁੰਦਾ ਏ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚੋਂ ਲੀਨ ਹੁੰਦਾ ਏ। ਇਸ ਕਰਕੇ ਇਹ ਸੁਰਤ ਦੀ ਗੱਲ ਚੱਲਦੀ ਹੈ ਕਿ ਸਤਿਗੁਰਾਂ ਨੇ ਸਮਝਾਇਆ ਕਿ ਸੁਰਤ ਕਰਕੇ ਕੋਈ ਮਨਮੁੱਖ ਹੈ ਅਤੇ ਕੋਈ ਗੁਰਮੁਖ ਹੈ। ਜਿਹਦੀ ਸੁਰਤ ਗੁਰੂ ਵਾਲੇ ਪਾਸੇ ਨੂੰ ਲੱਗ ਗਈ, ਜੋ ਗੁਰੂ ਦੇ ਹੁਕਮ ਨੂੰ ਆਪਣੀ ਮਤ ਵਿੱਚ ਢਾਲ ਲਿਆ, ਜਿਸਨੇ ਸੁਰਤ ਨੂੰ ਗੁਰੂ ਦੇ ਹੁਕਮ ਵਿੱਚ ਨਿਸ਼ਾਵਰ ਕਰ ਦਿੱਤਾ, ਢਾਲ ਦਿੱਤਾ, ਉਹ ਗੁਰਮੁਖ ਬਣ ਜਾਂਦਾ ਏ। ਜਿਹੜਾ ਆਪਣੇ ਮਨ ਦੇ ਪਿੱਛੇ ਆਪਣੀ ਮਤ ਨੂੰ ਲੈ ਕੇ ਚੱਲਦਾ ਏ, ਉਹ ਮਨਮੁੱਖ ਖਵਾਉਂਦਾ ਹੈ। ਹੁਣ ਬਾਬਾ ਬਿਧੀ ਚੰਦ ਜਿੰਨਾ ਚਿਰ ਮਨ ਦੀ ਮਤ ਆਪਣੀ ਲੈ ਕੇ ਚੱਲਦੇ ਸਨ, ਉਹਨਾਂ ਚਿਰ ਮਾੜੀ ਸੰਗਤ ਦੇ ਨਾਲ ਉਹਨਾਂ ਦਾ ਨਾਤਾ ਸੀ, ਉਹਨਾਂ ਚਿਰ ਚੋਰੀਆਂ ਕਰਨਾ ਉਹਨਾਂ ਦਾ ਸੁਭਾਅ ਬਣ ਗਿਆ ਸੀ। ਪਰ ਜਦੋਂ ਭਾਈ ਅਦਲੀ ਜੀ ਗੁਰਮੁਖ ਦੇ ਜੀਵਨ ਦੇ ਵਿੱਚ ਉਹਨਾਂ ਚੰਗਿਆਈ ਦੇਖੀ ਅਤੇ ਕਹਿਣ ਲੱਗੇ ਬਾਬਾ ਜਿਹੋ ਜਿਹਾ ਤੂੰ ਬਣਿਆ ਉਹੋ ਜਿਹਾ ਮੈਨੂੰ ਵੀ ਬਣਾ ਦੇ, ਪ੍ਰਭਾਵ ਪੈ ਗਿਆ ਨਾ ਗੁਰਮੁਖ ਦਾ। ਕਿਉਂਕਿ ਗੁਰਮੁਖ ਦੀਆਂ ਨਿਸ਼ਾਨੀਆਂ ਜੋ ਅੱਜ ਭਾਈ ਗੁਰਦਾਸ ਜੀ ਨੇ ਦੱਸੀਆਂ, ਇਹ ਨਿਸ਼ਾਨੀਆਂ ਅੰਦਰ ਦੀਆਂ ਨੇ। ਜਦੋਂ ਗੁਰੂ ਦੀ ਮਤ ਅਨੁਸਾਰ ਅੰਦਰ ਚੰਗਿਆਈਆਂ ਵੱਸ ਜਾਂਦੀਆਂ ਨੇ, ਉਦੋਂ ਫਿਰ ਜ਼ੁਬਾਨ ਤੋਂ ਬਹੁਤਾ ਕੁਝ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੁੰਦੀ। ਉਹ ਗੁਰਮੁਖ ਦਾ ਜੀਵਨ ਹੀ ਦੂਜੇ ਨੂੰ ਗੁਰਮੁਖ ਬਣਾ ਦਿੰਦਾ ਹੈ। ਇਸੇ ਕਰਕੇ ਗੁਰੂ ਕੇ ਪਿਆਰ ਵਾਲਿਓ, ਇਹ ਸਤਿਗੁਰੂ ਦੇ ਦਰ ਤੋਂ ਇਹ ਆਵਾਜ਼ ਸਾਡੀ ਝੋਲੀ ਵਿੱਚ ਪੈਂਦੀ ਹੈ ਕਿ ਭਾਵੇਂ ਕੋਈ ਕਥਾ ਵਾਚਕ ਹੈ, ਚਾਹੇ ਗ੍ਰੰਥੀ ਸਿੰਘ ਹੈ, ਚਾਹੇ ਰਾਗੀ ਸਿੰਘ ਹੈ, ਚਾਹੇ ਢਾਡੀ ਸਿੰਘ ਹੈ, ਜਿਹੜੇ ਗੁਰਮਤ ਦੇ ਪ੍ਰਚਾਰ ਨਾਲ ਜੁੜੇ ਨੇ, ਕੇਵਲ ਇਹੀ ਪ੍ਰਚਾਰਕ ਨਹੀਂ, ਹਰ ਗੁਰੂ ਦਾ ਸਿੱਖ ਪ੍ਰਚਾਰਕ ਹੈ। ਆਪ ਜੀ ਕਹੋ ਕਿ ਕਿਵੇਂ ਮੈਨੂੰ ਤੇ ਕਥਾ ਕਰਨੀ ਨਹੀਂ ਆਉਂਦੀ, ਕੀਰਤਨ ਕਰਨਾ ਨਹੀਂ ਆਉਂਦਾ, ਬਾਣੀ ਪੜ੍ਹਨੀ ਨਹੀਂ ਆਉਂਦੀ, ਮੈਂ ਕਿਵੇਂ ਪ੍ਰਚਾਰਕ ਹਾਂ? ਗੁਰੂ ਸਾਹਿਬ ਜੀ ਕਹਿੰਦੇ ਤੁਹਾਡਾ ਕਿਰਦਾਰ ਵੀ ਇੱਕ ਪ੍ਰਚਾਰਕ ਦੇ ਰੂਪ ਅੰਦਰ ਹੈ, ਕਿਉਂਕਿ ਰਫਤਾਰ ਦਸਤਾਰ ਅਤੇ ਗੁਫਤਾਰ ਇਹ ਤੇ ਸਾਡੀ ਸਾਰਿਆਂ ਦੇ ਅੰਦਰ ਦੇ ਗੁਣ ਹੈ ਨਾ, ਬਾਹਰਲੇ ਗੁਣ ਵੀ ਹੈ ਸਾਡੀ। ਕਿਉਂਕਿ ਕੋਈ ਗੁਰਦੁਆਰਾ ਸਾਹਿਬ ਆਵੇ ਚਾਹੇ ਨਾ ਆਵੇ, ਬਾਣੀ ਪੜ੍ਹੇ ਜਾਂ ਨਾ ਪੜ੍ਹੇ, ਗੁਰੂ ਦੇ ਹੁਕਮ ਅਨੁਸਾਰ ਚੱਲੇ ਜਾਂ ਨਾ ਚੱਲੇ, ਪਰ ਦਸਤਾਰ ਤੇ ਸਿਰ 'ਤੇ ਹੁੰਦੀ ਹੈ ਨਾ। ਲੋਕ ਜਿਹੜੇ ਉਹ ਤਾਂ ਇਹੀ ਕਹਿੰਦੇ ਗੁਰੂ ਦਾ ਸਿੱਖ ਹੈ। ਇਸ ਕਰਕੇ ਸਾਡੇ ਦਸਤਾਰ ਬੰਨ ਕੇ ਜੇ ਚੰਗਾ ਕੰਮ ਅਸੀਂ ਕਰਦੇ ਹਾਂ ਉਹ ਵੀ ਗੁਰੂ ਦੇ ਪ੍ਰਚਾਰ ਦਾ ਅੰਗ ਮੰਨਿਆ ਜਾਂਦਾ, ਜੇ ਦਸਤਾਰ ਬੰਨ ਕੇ ਅਸੀਂ ਕੋਈ ਮਾੜਾ ਕਾਰਜ ਕਰਦੇ ਹਾਂ ਤਾਂ ਉਹ ਵੀ ਫਿਰ ਗੁਰੂ ਦੇ ਸਿੱਖ ਦੇ ਕਿਰਦਾਰ ਦੇ ਉੱਪਰ ਉਂਗਲ ਉੱਠਦੀ ਹੈ। ਮੈਂ ਇੱਥੋਂ ਦੇ ਤੁਹਾਡੇ ਤਕਰੀਬਨ ਜੇ ਇਸੇ ਦੇਸ਼ ਦੀ ਗੱਲ ਕਰ ਲਈਏ ਕੈਨੇਡਾ ਦੀ, ਇਹਦੇ ਵਿੱਚ ਵੀ ਦੇਖੋ ਜਦੋਂ ਵਿਚਰਦੇ ਹਾਂ ਦੋਨਾਂ ਤਰ੍ਹਾਂ ਦੇ ਹੀ ਜਿਹੜਾ ਸਾਨੂੰ ਜੀਵਨ ਮਿਲਦਾ ਹੈ। ਕਈ ਜਿਹੜੇ ਦਸਤਾਰ ਦੇ ਨਾਲ ਗੁਰੂ ਦੇ ਹੁਕਮ ਤੋਂ ਪਰੇ ਜਾ ਕੇ ਇਹੋ ਜਿਹੇ ਕੰਮ ਕਰਦੇ ਕਿ ਦੂਜਿਆਂ ਨੂੰ ਵੀ ਦਸਤਾਰ ਸਜਾਉਣ ਵਾਲਿਆਂ ਨੂੰ ਵੀ ਕਈ ਵਾਰੀ ਸਿਰ ਨੀਵਾਂ ਕਰਨਾ ਪੈਂਦਾ ਕਿ ਲੋਕ ਸਾਨੂੰ ਵੀ ਇੱਦਾਂ ਦਾ ਵੇਖਦੇ ਨੇ। ਪਰ ਕਈ ਵਾਰੀ ਕੋਈ ਦਸਤਾਰ ਵਿੱਚ ਚੰਗਾ ਕਾਰਜ ਕਰ ਜਾਂਦਾ ਹੈ ਅਤੇ ਫਕਰ ਨਾਲ ਮਾਣ ਦੇ ਨਾਲ ਬੰਦਾ ਵਿਚਰਦਾ ਵੀ ਸਾਡੀ ਕੌਮ ਦੀ ਗੱਲ ਹੋ ਰਹੀ ਹੈ। ਆਹ ਥੋੜ੍ਹਾ ਸਮਾਂ ਪਹਿਲਾਂ, ਕੁਝ ਮਹੀਨੇ ਪਹਿਲਾਂ ਦੀ ਗੱਲ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਹੀ ਇੱਥੋਂ ਦੀ ਕੈਨੇਡਾ ਦੀ ਇੱਕ ਜਿਹੜੀ ਵੀਡੀਓ ਆਈ ਜਿਹਦੇ ਵਿੱਚ ਇੱਕ ਸਿੱਖ ਸਰਦਾਰ ਜਿਹੜਾ ਸੀ ਕਿਸੇ ਦੇ ਘਰ, ਕਿਉਂਕਿ ਸ਼ਾਇਦ ਉਹ ਐਮਾਜੋਨ ਜਾਂ ਕੋਈ ਵੀ ਇਸਦਾ ਪਾਰਸਲ ਦਾ ਜਿਹੜਾ ਕੰਮ ਕਰਦਾ, ਉਹ ਕਿਸੇ ਅੰਗਰੇਜ਼ ਦੇ ਘਰ ਦੇ ਵਿੱਚ ਜਾਂਦਾ ਹੈ ਪਾਰਸਲ ਲੈ ਕੇ। ਉਹਦੇ ਘਰ ਵਿੱਚ ਕੋਈ ਵੀ ਨਹੀਂ ਹੁੰਦਾ, ਉਹਨਾਂ ਦੇ ਕੱਪੜੇ ਜਿਹੜੇ ਬਾਹਰ ਸੁੱਕਣੇ ਪਏ ਹੁੰਦੇ, ਬਾਰਿਸ਼ ਆ ਜਾਂਦੀ। ਆਪ ਜੀ ਨੇ ਜਿੰਨਾ ਜਿੰਨਾ ਵੇਖਿਆ ਉਹਨਾਂ ਨੂੰ ਯਾਦ ਆ ਜਾਵੇਗਾ ਉਹ ਦ੍ਰਿਸ਼। ਅਤੇ ਉਹ ਸਿੱਖ ਗੁਰੂ ਦਾ ਗਿਆ ਸੀ, ਉਹਦੀ ਡਿਊਟੀ ਕੇਵਲ ਇਹ ਸੀ ਪਾਰਸਲ ਉੱਥੇ ਛੱਡ ਕੇ ਆਉਣਾ, ਦੇ ਕੇ ਆਉਣਾ ਜੇ ਹੈ ਸੀ ਜਾਂ ਛੱਡ ਕੇ ਆਉਣਾ।
ਪਰ ਜਦੋਂ ਤੁਰਨ ਲੱਗਦਾ ਉਹਨੇ ਦੇਖਿਆ ਕਿ ਇਹਨਾਂ ਦੇ ਕੱਪੜੇ ਬਾਹਰ ਹੈ, ਬਾਰਿਸ਼ ਦੇ ਵਿੱਚ ਭਿੱਜ ਜਾਣਗੇ, ਖਰਾਬ ਹੋ ਜਾਣਗੇ, ਮਿਹਨਤ ਜਿਹੜੀ ਉਹਨਾਂ ਦੀ ਬਰਬਾਦ ਹੋ ਜਾਵੇਗੀ। ਉਹਨੇ ਭਾਵੇਂ ਕੁਝ ਮਿੰਟੋ ਦੀ ਜ਼ਿੰਦਗੀ ਦੇ ਲੱਗੀ, 5 ਜਾਂ 7 ਮਿੰਟ ਲੱਗੇ ਹੋਣਗੇ, ਉਹਨੇ ਉਹ ਕੱਪੜੇ ਜਿਹੜੇ ਸੀ ਬਾਹਰੋਂ ਉਹਨਾਂ ਦੇ ਇਕੱਠੇ ਕਰਕੇ ਸੁਰੱਖਿਅਤ ਜਗ੍ਹਾ 'ਤੇ ਰੱਖ ਦਿੱਤੇ। ਉਹ ਘਰ ਦੀ ਮਾਲਕਣ ਜਦੋਂ ਅੰਗਰੇਜ਼ਣ ਆਉਂਦੀ ਹੈ ਦੇਖ ਕੇ ਵੀ ਇਹ ਕਿਹਨੇ ਕੀਤਾ, ਫਿਰ ਕੈਮਰਿਆਂ 'ਚੋਂ ਦੇਖ ਕੇ ਖੁਸ਼ ਹੁੰਦੀ ਵੀ ਇਹ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਕੋਈ ਸਿੱਖ ਖਵਾਉਣ ਵਾਲੇ ਸਿੱਖ ਦੇ ਸਰੂਪ ਵਾਲਾ ਕੋਈ ਇਨਸਾਨ ਹੈ। ਉਹਨੇ ਫਿਰ ਸਾਰੇ ਸੰਸਾਰ 'ਚ ਦੱਸਿਆ ਸੀ ਅਤੇ ਵੇਖੋ ਇੱਕ ਦਸਤਾਰ ਇੱਕ ਚਿਹਰੇ ਕਰਕੇ ਉਹ ਉਹਨੇ ਭਾਵੇਂ ਅੰਮ੍ਰਿਤ ਛਕਿਆ ਸੀ ਚਾਹੇ ਨਹੀਂ ਛਕਿਆ, ਬਾਣੀ ਪੜ੍ਹਦਾ ਸੀ ਚਾਹੇ ਨਹੀਂ ਪੜ੍ਹਦਾ ਸੀ, ਉਹ ਗੱਲ ਅੱਗੇ ਦੀ ਕਿ ਉਹਦਾ ਜੀਵਨ ਕਿਵੇਂ ਦੱਸ। ਪਰ ਦੇਖੋ ਉਹਦੇ ਜਿਹੜੀ ਬਾਹਰੀ ਜਿਹੜੀ ਦਸਤਾਰ, ਉਹਦੇ ਪਹਿਰਾਵਾ, ਉਹਦੀ ਦਿੱਖ ਕਰਕੇ ਅਤੇ ਸਾਰੇ ਸੰਸਾਰ ਵਿੱਚ ਉਸ ਜਿਹੜੀ ਔਰਤ ਸੀ ਉਹਨੇ ਸਨਮਾਨ ਭਰੇ ਸ਼ਬਦਾਂ ਦੇ ਨਾਲ ਸਤਿਕਾਰ ਕੀਤਾ ਅਤੇ ਕਿੰਨੀ ਇੱਜ਼ਤ ਦੇ ਵਿੱਚ ਵਾਧਾ ਹੁੰਦਾ ਹੈ। ਇਸ ਕਰਕੇ ਮੈਂ ਬੇਨਤੀ ਕਰ ਰਿਹਾ ਕਿ ਕੋਈ ਵੀ ਇਹ ਨਾ ਸੋਚੀਏ ਵੀ ਸ਼ਾਇਦ ਮੈਂ ਤਾਂ ਇੱਕ ਚੰਗਾ ਵਪਾਰ ਕਰਦਾ ਏ, ਮੈਂ ਕਿਰਤ ਕਰਦਾ ਏ, ਮੈਂ ਦੁਕਾਨਦਾਰੀ ਕਰਦਾ ਏ, ਮੈਂ ਨੌਕਰੀ ਕਰਦਾ ਏ, ਮੈਂ ਕਿਵੇਂ ਪ੍ਰਚਾਰ ਕਿਆ। ਸਾਡੀ ਦਸਤਾਰ ਰਫਤਾਰ ਗੁਫਤਾਰ ਇਹ ਜਿਹੜੀ ਗੁਰਮਤਿ ਦੀ ਰਹਿਣੀ ਦੇ ਅਨੁਸਾਰ ਹੋਵੇ ਤਾਂ ਅਸੀਂ ਪ੍ਰਚਾਰ ਦੇ ਸਾਧਨ ਬਣ ਜਾਂਦੇ ਹਾਂ। ਅਤੇ ਜੇਕਰ ਸਾਡੀ ਇਹ ਤਿੰਨਾਂ ਹੀ ਚੀਜ਼ਾਂ ਦੇ ਵਿੱਚ ਅਸੀਂ ਜਿਹੜੀ ਹੈ ਉਹ ਗੁਰਸਿੱਖੀ ਵਾਲੀ ਗੱਲ ਮਹਿਕ ਫਲਵਾੜੀ ਤੋਂ ਆਪ ਵੀ ਦੂਰ ਹੋ ਜਾਈਏ ਅਤੇ ਫਿਰ ਜਿਹੜਾ ਜਿਹੜਾ ਵੀ ਸਾਨੂੰ ਦੇਖੇਗਾ ਉਹ ਵੀ ਸਾਡੇ ਤੋਂ ਘਿਰਨਾ ਹੀ ਕਰੇਗਾ, ਉਹ ਸੋਚੇਗਾ ਸ਼ਾਇਦ ਗੁਰੂ ਦੇ ਸਾਰੇ ਸੇਵਕ ਸਿੱਖ ਇੱਦਾਂ ਦੇ ਹੁੰਦੇ ਨੇ। ਇਸ ਕਰਕੇ ਇਹ ਸੋਚਣਾ ਪਵੇਗਾ ਸਾਨੂੰ ਜਿਹੜਾ ਸਤਿਗੁਰਾਂ ਨੇ ਸੰਕਲਪ ਦਿੱਤਾ। ਮੈਂ ਗੱਲ ਕਰ ਰਿਹਾ ਸੀ ਅੱਜ ਗੁਰਮੁਖ ਦੀ ਗੱਲ ਭਾਈ ਗੁਰਦਾਸ ਜੀ ਨੇ ਕੀਤੀ ਹੈ ਅਤੇ ਗੁਰਮੁਖ ਦਾ ਜੀਵਨ ਬੜਾ ਉਚੇਰਾ ਹੈ, ਅੰਦਰਲੀ ਜਿਹੜੀ ਕਾਲ ਕਮਾਈ ਹੈ, ਕਿਉਂਕਿ ਗੁਰਮੁਖ ਦੇ ਗੁਣ ਕੀ ਹੈ ਬਾਣੀ ਦੇ ਵਿੱਚ ਜਦੋਂ ਅਸੀਂ ਪੜ੍ਹਦੇ। ਮੈਂ ਬੇਨਤੀ ਕਰ ਰਿਹਾ ਸੀ ਕਿ ਗੁਰਮੁਖ ਸ਼ਬਦ ਵੀ ਸਤਿਗੁਰਾਂ ਵਰਤਿਆ ਪਰ ਸੰਸਾਰ ਵਿੱਚ ਹਰੇਕ ਧਰਮ ਵਿੱਚ ਚੰਗੇ ਇਨਸਾਨ ਹੁੰਦੇ ਨੇ, ਇਸ ਕਰਕੇ ਸਤਿਗੁਰਾਂ ਨੇ ਉਹ ਜੀਵਨ ਬਤੀਤ ਕਰਨ ਵਾਲੇ ਚੰਗੇ ਗੁਣਾਂ ਵਾਲਾ ਜੀਵਨ ਬਤੀਤ ਕਰਨ ਵਾਲੇ ਨੂੰ ਗੁਰਬਾਣੀ ਵਿੱਚ ਵੱਖ ਵੱਖ ਨਾਵਾਂ ਦੇ ਨਾਲ ਵੀ ਯਾਦ ਕੀਤਾ, ਜਿਵੇਂ ਬ੍ਰਹਮ ਗਿਆਨੀ, ਸੰਤ ਸ਼ਬਦ, ਸਾਧੂ ਸ਼ਬਦ, ਭਗਤ ਸ਼ਬਦ, ਦਾਸ, ਜਨ, ਸੇਵਕ, ਆਸ਼ਿਕ, ਦੇਵਤਾ, ਕਿੰਨੇ ਸ਼ਬਦਾਂ ਦੇ ਨਾਲ ਯਾਦ ਕੀਤਾ ਏ। ਹੈ ਇਹ ਸਾਰੀ ਅਵਸਥਾ ਇੱਕ ਹੀ, ਚਾਹੇ ਗੁਰਮੁਖ ਕਹਿ ਲਈਏ, ਬ੍ਰਹਮ ਗਿਆਨੀ ਕਹਿ ਲਈਏ, ਸਾਧੂ ਕਹਿ ਲਈਏ, ਸੰਤ ਕਹਿ ਲਈਏ, ਕਿਉਂਕਿ ਜਦੋਂ ਅਸੀਂ ਇਹ ਸ਼ਬਦ ਕੇਵਲ ਪੜ੍ਹਦੇ ਅੱਜ ਭਾਵੇਂ ਸਮੇਂ ਦੇ ਨਾਲ ਜਦੋਂ ਵੇਖਦੇ ਨਾ ਆਪਾਂ ਅਤੇ ਚੰਗੇ ਸ਼ਬਦਾਂ ਦੇ ਨਾਲ ਨਾਲ ਜਿਵੇਂ ਕਿਹਾ ਸੀ ਵੀ ਦੋਨੋਂ ਹੀ ਰੂਪ ਚੱਲਦੇ ਨੇ, ਚੰਗਾ ਵੀ ਅਤੇ ਮਾੜਾ ਵੀ, ਦਿਨ ਵੀ ਅਤੇ ਰਾਤ ਵੀ, ਸੱਚ ਵੀ ਅਤੇ ਝੂਠ ਵੀ, ਜਦੋਂ ਸੱਚ ਦਾ ਧਾਰਨੀ ਗੁਰਮੁਖ ਹੈ ਚੱਲਦਾ ਏ ਅਤੇ ਨਾਲ ਨਾਲ ਝੂਠ ਦਾ ਧਾਰਨੀ ਮਨਮੁੱਖ ਬੰਦਾ ਵੀ ਨਾਲ ਨਾਲ ਹੀ ਚੱਲਦਾ ਏ, ਇਹਦੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਪਰ ਇੱਕ ਗੱਲ ਜ਼ਰੂਰ ਹੈ ਕਿ ਆਖਰਕਾਰ ਜਿਹੜਾ ਸੱਚ ਹੈ ਉਹ ਜਿੱਤਦਾ ਹੈ ਅਤੇ ਝੂਠ ਜਿਹੜਾ ਉਹ ਹਾਰਦਾ ਹੈ। ਭਾਵੇਂ ਝੂਠ ਸੱਚ ਦੇ ਕੱਪੜੇ ਪਾ ਕੇ ਵੀ ਲੋਕਾਂ ਨੂੰ ਇਹ ਦੱਸਣ ਦਾ ਯਤਨ ਕਰੇ ਕਿ ਮੈਂ ਸੱਚ ਹੈ, ਪਰ ਉਹ ਕੇਵਲ ਬਾਹਰੀ ਪਹਿਰਾਵਾ ਪਾ ਲਿਆ, ਅੰਦਰ ਤਬਦੀਲੀ ਨਹੀਂ ਹੈ, ਅਤੇ ਉਹ ਝੂਠ ਭਾਵੇਂ ਸੱਚ ਦਾ ਮਖੌਟਾ ਪਾ ਕੇ ਜਿੰਨਾ ਮਰਜ਼ੀ ਘੁੰਮਦਾ ਫਿਰੇ ਇੱਕ ਦਿਨ ਉਹ ਨਸ਼ਰ ਹੋ ਹੀ ਜਾਂਦਾ ਹੈ। ਸਾਨੂੰ ਇਤਿਹਾਸ ਵਿੱਚ ਵੀ ਸਾਖੀਆਂ ਸਤਿਗੁਰੂ ਦੇ ਪਾਵਨ ਇਤਿਹਾਸ ਵਿੱਚੋਂ ਮਿਲਦੀਆਂ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਤੇ ਆਪਣੀ ਹਯਾਤੀ ਦੇ ਵਿੱਚ ਗੁਰੂ ਕਾਲ ਦੇ ਵਿੱਚ ਬੜੇ ਇਹੋ ਜਿਹੀ ਚੋਜ ਵਰਤਾਉਂਦੇ ਸਨ ਜਿਹੜੇ ਸੱਚ ਅਤੇ ਝੂਠ ਦੇ ਬਾਰੇ ਸਿੱਖ ਨਿਰਣਾ ਕਰ ਸਕਣ। ਆਪਾਂ ਜਦੋਂ ਇੱਕ ਸਾਖੀ ਪੜ੍ਹਦੇ ਹਾਂ ਉੱਥੇ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਇਤਿਹਾਸ ਵਿੱਚੋਂ ਜ਼ਿਕਰ ਆਉਂਦਾ ਹੈ ਕਿ ਇੱਕ ਵਾਰੀ ਆਨੰਦਪੁਰ ਸਾਹਿਬ ਦੇ ਵਿੱਚ ਰੌਲਾ ਪੈ ਗਿਆ ਇਸ ਗੱਲ ਦਾ ਕਿ ਨਗਰ ਦੇ ਬਾਹਰ ਇੱਕ ਸ਼ੇਰ ਆ ਗਿਆ ਹੈ। ਉਹ ਸ਼ੇਰ ਤੋਂ ਡਰਦੇ ਲੋਕ ਜਿਹੜੇ ਸੀ ਉਸ ਪਾਸੇ ਜਾਂਦੇ, ਉਹਨਾਂ ਨੇ ਜਾਣਾ ਘੱਟ ਕਰ ਦਿੱਤਾ। ਕੁਝ ਦਿਨ ਨਗਰ ਦੇ ਵਿੱਚ ਰੌਲਾ ਪਿਆ ਕਿ ਸ਼ੇਰ ਬੈਠ ਆ ਕੇ ਪਿੰਡ ਦੇ ਬਾਹਰ ਖੜਿਆ ਹੈ ਅਤੇ ਸਤਿਗੁਰਾਂ ਦੇ ਕੋਲ ਵੀ ਕੁਝ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਨਗਰ ਤੋਂ ਬਾਹਰ ਇੱਕ ਸ਼ੇਰ ਆਇਆ ਹੈ, ਸਾਰੇ ਪਿੰਡ ਵਿੱਚ ਰੌਲਾ ਪਿਆ, ਲੋਕ ਡਰਦੇ ਪਏ ਨੇ। ਸਤਿਗੁਰੂ ਜੀ ਨੇ ਕੋਈ ਉਸ ਵੇਲੇ ਉੱਤਰ ਨਹੀਂ ਦਿੱਤਾ, ਕੁਝ ਸਮਾਂ ਲੰਘਿਆ ਅਤੇ ਫਿਰ ਸਤਿਗੁਰਾਂ ਨੇ ਇੱਕ ਦਿਨ ਆਪਣੇ ਉਹਨਾਂ ਸਿੱਖਾਂ ਨੂੰ ਪੁੱਛਿਆ, ਕਹਿੰਦੇ ਭਾਈ ਤੁਸੀਂ ਕਹਿੰਦੇ ਸੋ ਕੁਝ ਦਿਨ ਪਹਿਲਾਂ ਕਿ ਇੱਥੇ ਸ਼ੇਰ ਆਇਆ ਹੈ,
ਅੱਜ ਕੱਲ੍ਹ ਤੁਸੀਂ ਉਹਦੇ ਬਾਰੇ ਕੋਈ ਗੱਲ ਨਹੀਂ ਦੱਸੀ, ਸ਼ੇਰ ਚਲੇ ਗਿਆ ਕਿ ਜਾਂ ਇੱਥੇ ਆ, ਕਿਸ ਦਾ ਨੁਕਸਾਨ ਕੀਤਾ ਕਿ ਨਹੀਂ ਕੀਤਾ, ਅਤੇ ਉਹ ਸਾਰੇ ਸਿੱਖ ਹੱਸਣ ਲੱਗ ਪਏ। ਸਤਿਗੁਰੂ ਜੀ ਕਹਿੰਦੇ ਕੀ ਗੱਲ, ਕਹਿੰਦੇ ਸਤਿਗੁਰੂ ਜੀ ਕੀ ਦੱਸੀਏ, ਅਸਲ ਵਿੱਚ ਅਸੀਂ ਜਿੱਦਣ ਤੁਹਾਨੂੰ ਦੱਸਿਆ ਸੀ ਸਾਨੂੰ ਵੀ ਪਤਾ ਲੱਗਾ ਸ਼ੇਰ ਆਇਆ, ਅਸਲ ਵਿੱਚ ਉਹ ਸ਼ੇਰ ਨਹੀਂ ਸੀ, ਉਹ ਤਾਂ ਸ਼ੇਰ ਦੀ ਖਲ ਦੇ ਵਿੱਚ ਇੱਕ ਗਧਾ ਸੀ, ਕਿਸੇ ਨੇ ਮਖੌਲ ਕੀਤਾ, ਉਹਨੇ ਸ਼ੇਰ ਦੀ ਖਲ ਜਿਹੜੀ ਸੀ ਉਹ ਗਧੇ ਦੇ ਉੱਪਰ ਪਾ ਦਿੱਤੀ, ਅਤੇ ਉਹ ਜਦੋਂ ਖਲ ਪਈ ਤਾਂ ਸ਼ੇਰ ਜਿਹੜਾ ਚਮੜੀ ਸ਼ੇਰ ਦੀ ਅਤੇ ਅੰਦਰ ਗਧਾ ਸੀ ਉਹ ਜਦੋਂ ਨਗਰ ਦੇ ਬਾਹਰ ਆਇਆ ਤਾਂ ਲੋਕ ਸਾਰੇ ਡਰ ਗਏ ਸਨ। ਅਤੇ ਸਤਿਗੁਰੂ ਜੀ ਕਹਿੰਦੇ ਫਿਰ ਪਤਾ ਕਿਵੇਂ ਲੱਗਾ ਕਿ ਉਹ ਗਧਾ ਸੀ ਸ਼ੇਰ ਨਹੀਂ ਹੈ? ਅਤੇ ਕਹਿਣ ਲੱਗੇ ਸਤਿਗੁਰੂ ਜੀ ਕੁਦਰਤੀ ਸੁਭਾਅ ਦੀ ਗੱਲ ਹੈ ਕਿ ਗਧਾ ਜਦੋਂ ਦੋ ਚਾਰ ਗਧੇ ਕਿਤੇ ਲਾਗੋਂ ਦੀ ਲੰਘਣ ਜਾਂ ਆਵਾਜ਼ ਕੱਢਣ ਹੀਂਗਣ ਤਾਂ ਉਹ ਗਧਾ ਵੀ ਜਿਹੜਾ ਬੋਲਣ ਲੱਗ ਪੈਂਦਾ ਹੈ। ਕਈ ਵਾਰੀ ਛੋਟੇ ਹੁੰਦੇ ਅਸੀਂ ਦੇਖਦੇ ਸਾਂ ਕਿ ਜੇ ਮੰਨ ਲਓ ਸਾਰੇ ਪਿੰਡ ਦੇ ਆਲੇ ਦੁਆਲੇ ਪੰਜ ਸੱਤ ਗਧੇ ਹੁੰਦੇ ਸੀ ਨਾ, ਕੋਈ ਪਿੰਡ ਦੇ ਵਿੱਚ, ਕੋਈ ਦੂਜੀ ਦਿਸ਼ਾ, ਕੋਈ ਦੂਜੀ, ਛੋਟੇ ਛੋਟੇ ਪਿੰਡਾਂ ਦੇ ਵਿੱਚ ਆਪਾਂ ਦੇਖਣਾ ਕਿ ਇੱਕ ਗਧਾ ਜੇ ਹੀਂਗਦਾ ਸੀ ਆਵਾਜ਼ ਕੱਢਦਾ ਸੀ ਉਹਦੇ ਮਗਰ ਦੂਜਾ ਤੀਜਾ ਸਾਰੇ ਜਿੰਨੇ ਪੰਜ ਸੱਤ ਦਸ ਹੁੰਦੇ ਸਾਰੇ ਆਵਾਜ਼ਾਂ ਕੱਢਣ ਲੱਗ ਪੈਂਦੇ ਸਨ। ਅਤੇ ਕਹਿਣ ਲੱਗੇ ਮਹਾਰਾਜ ਜਦੋਂ ਪਿੰਡ ਦੇ ਵਿੱਚ ਹੋਰ ਗਧੇ ਆਏ ਸੀ ਜਿਹੜੇ ਰਹਿੰਦੇ ਨੇ ਉਹਨਾਂ ਨੇ ਜਦੋਂ ਹੀਂਗਣਾ ਸ਼ੁਰੂ ਕੀਤਾ ਅਤੇ ਉਹ ਜਿਹਦੇ 'ਤੇ ਸ਼ੇਰ ਦੀ ਖਲ ਸੀ ਉਹਨੇ ਵੀ ਬੋਲਣਾ ਸ਼ੁਰੂ ਕਰ ਦਿੱਤਾ, ਉਹਦੇ ਕੋਈ ਵੀ ਰਿਹਾ ਨਾ ਗਿਆ ਅਤੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਗਧਾ, ਇਹ ਸ਼ੇਰ ਨਹੀਂ, ਅਸੀਂ ਤਾਂ ਐਵੇਂ ਇਹਦੇ ਕੋਲ ਡਰਦੇ ਸਾਂ। ਅਤੇ ਸਤਿਗੁਰੂ ਜੀ ਕਹਿੰਦੇ ਫਿਰ ਉਹਦੇ ਗਧੇ ਨਾਲ ਕੀ ਵਾਪਰੀ? ਕਹਿੰਦੇ ਵਾਪਰਨਾ ਕੀ ਸੀ, ਲੋਕਾਂ ਨੇ ਮਾਰ ਮਾਰ ਕੇ ਉਹਦਾ ਦੁੱਬ ਬਣਾ ਦਿੱਤਾ, ਲੋਕਾਂ ਨੇ ਬਹੁਤ ਮਾਰਿਆ ਵੀ ਤੂੰ ਸਾਨੂੰ ਡਰਾਇਆ, ਤੂੰ ਧਮਕਾਇਆ, ਬੜੀ ਮਾਰ ਪਈ। ਹਾਲਾਂਕਿ ਉੱਥੇ ਜਿਹੜੇ ਸੀ ਉਹ ਗਧੇ ਦਾ ਅਤੇ ਸ਼ੇਰ ਦਾ ਜਿਹੜਾ ਪਾਜ ਖੁੱਲ੍ਹਣ 'ਤੇ ਲੋਕਾਂ ਨੇ ਕਹਿੰਦੇ ਵੀ ਫਿਰ ਅੰਦਰ ਸੁੱਖ ਦਾ ਸਾਹ ਵੀ ਲਿਆ ਵੀ ਇਹ ਸ਼ੇਰ ਨਹੀਂ ਹੈ, ਅਤੇ ਉਹਦਾ ਨਰਾਦਰ ਵੀ ਹੋਇਆ। ਅਤੇ ਸਤਿਗੁਰਾਂ ਨੇ ਕਿਹਾ, ਇਹ ਕਹਿਣ ਲੱਗੇ ਕਿ ਇਹ ਕਾਜ ਅਸੀਂ ਰਚਾਇਆ ਸੀ, ਕਹਿ ਕੇ ਅਸੀਂ ਵੇਖਣਾ ਚਾਹੁੰਦੇ ਸਾਂ ਵੀ ਸਿੱਖਾਂ ਦਾ ਕਿਰਦਾਰ ਜਿਹੜਾ ਉਹ ਕਿਵੇਂ ਦਾ ਗੁਰਮੁਖ ਦਾ ਕਿਰਦਾਰ ਹੈ ਕਿ ਨਹੀਂ ਹੈ। ਕਈ ਵਾਰੀ ਹੁੰਦਾ ਏ ਬਾਹਰੋਂ ਬੰਦਾ ਗੁਰਸਿੱਖੀ ਵਾਲਾ ਭੇਖ ਬਣਾ ਲੈਂਦਾ ਏ, ਅੰਦਰ ਗੁਰਸਿੱਖੀ ਵਾਲੀ ਗੁਰਮੁਖ ਵਾਲੀ ਗੱਲ ਨਹੀਂ ਹੁੰਦੀ, ਅੰਦਰੋਂ ਮਨ ਜਿਹੜਾ ਉਹ ਪਸ਼ੂ ਵਰਗਾ, ਜਿਹਦੇ ਬਾਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਮਝਾਇਆ ਨਾ, ਕਰਤੂਤ ਪਸ਼ੂ ਕੀ ਮਾਨਸ ਜਾਤ। ਕਈ ਵਾਰੀ ਮਨੁੱਖ ਕਿਰਦਾਰ ਜਿਹੜਾ ਏ ਉਹ ਪਸ਼ੂ ਵਾਲਾ ਹੁੰਦਾ ਏ, ਆਕਾਰ ਜਿਹੜਾ ਏ ਉਹ ਇਨਸਾਨ ਵਾਲਾ ਹੁੰਦਾ ਏ, ਉਹਦਾ ਸਰੀਰ, ਉਹਦੀ ਬਾਡੀ, ਉਹਦਾ ਢਾਂਚਾ ਜਿਹੜਾ ਉਹ ਮਨੁੱਖ ਵਾਲਾ ਏ, ਲੇਕਿਨ ਅੰਦਰ ਦੇ ਜਿਹੜਾ ਕਿਰਦਾਰ ਹੈ ਉਹ ਗੁਰਮੁਖ ਵਾਲਾ ਨਹੀਂ, ਵਿਖਾਵਾ ਗੁਰਮੁਖ ਵਾਲਾ ਹੁੰਦਾ ਏ। ਬਾਹਰੋਂ ਦੇਖ ਉਹਦੀ ਗੁਰਮੁਖ ਵਾਲੀ ਹੈ, ਉਹਦੇ ਸਰੀਰ ਦਾ ਪਹਿਰਾਵਾ ਗੁਰਮੁਖਾਂ ਵਾਲਾ, ਉਹਦਾ ਬਾਹਰੋਂ ਵਿਚਰਨਾ ਗੁਰਮੁਖਾਂ ਵਾਲਾ, ਪਰ ਅੰਦਰ ਜਿਹੜਾ ਕਿਤੇ ਨਾ ਕਿਤੇ ਮਨਮੁੱਖ ਵੜਿਆ ਹੁੰਦਾ ਏ ਉਹਦੇ ਅੰਦਰ। ਅਤੇ ਗੁਰੂ ਸਾਹਿਬ ਜੀ ਨੇ ਕਹਿਣ ਲੱਗੇ ਅਸੀਂ ਇਹੀ ਗੱਲ ਦੇਖਣੀ ਚਾਹੁੰਦੇ, ਸਮਝਾਉਣੀ ਚਾਹੁੰਦੇ ਸਾਂ। ਸਿੱਖੋ, ਪਹਿਰਾਵਾ ਪਾਉਣਾ ਵੀ ਜ਼ਰੂਰੀ ਹੈ, ਪਰ ਪਹਿਰਾਵੇ ਤੋਂ ਤੋੜਿਆ ਨਹੀਂ। ਮੈਨੂੰ ਕਿਸੇ ਕਵੀ ਦੇ ਬੜੇ ਪਿਆਰੇ ਬਚਨ ਯਾਦ ਆ ਗਏ, ਉਹਨੇ ਬੜੀ ਸੋਹਣੀ ਗੱਲ ਲਿਖੀ। ਉਹ ਕਹਿੰਦੇ ਕਿ ਬਾਣੀ ਅਤੇ ਬਾਣਾ ਇਸ ਤਰ੍ਹਾਂ ਸਾਡੇ ਲਈ ਅਹਿਮੀਅਤ ਰੱਖਦੇ ਨੇ ਕਿ ਵੇਖੋ, ਜਿਵੇਂ ਇੱਕ ਬੱਚਾ ਜਨਮਦਾ ਹੈ ਨਾ, ਪੈਦਾ ਹੁੰਦਾ ਹੈ, ਅਤੇ ਜੇ ਉਹ ਬੱਚੇ ਦੇ ਅੰਗ ਪੈਰ ਪੂਰੇ ਨੇ, ਹੱਥ ਪੈਰ ਸਾਰਾ ਸਰੀਰ ਉਹਦਾ ਪੂਰਾ ਹੈ, ਅਤੇ ਉਹਦੇ ਅੰਦਰ ਸਵਾਸ ਨਹੀਂ ਹੈ, ਅਤੇ ਉਹ ਬੱਚਾ ਜਿਹੜਾ ਉਹਨੂੰ ਜਿਉਂਦਾ ਨਹੀਂ ਅਸੀਂ ਕਹਿ ਸਕਦੇ, ਉਹਨੂੰ ਆਪਾਂ ਕੀ ਕਹਾਂਗੇ ਵੀ ਇਹ ਗੁਜ਼ਰ ਚੁੱਕਾ ਹੈ। ਉਹਦੇ ਅੰਗ ਪੂਰੇ ਨੇ, ਉਹਦਾ ਸਰੀਰ ਪੂਰਾ ਹੈ, ਪਰ ਅੰਦਰ ਉਹਦੇ ਸਵਾਸ ਨਹੀਂ ਹੈ, ਅੰਦਰ ਉਹਦੇ ਜਿੰਦ ਜਿਹੜੀ ਹੈ ਉਹ ਹਰਕਤ ਨਹੀਂ ਕਰਦੀ ਪਈ। ਅਤੇ ਦੂਜਾ ਬੱਚਾ ਉਹ ਹੈ ਜਿਹਦੇ ਅੰਦਰ ਜਨਮ 'ਤੇ ਹੋਇਆ, ਉਹਦੀ ਜਿੰਦ ਅੰਦਰ ਸਵਾਸ ਚੱਲਦੇ ਪਏ ਨੇ, ਪਰ ਉਹਦੇ ਸਰੀਰ ਦੇ ਅੰਗ ਪੂਰੇ ਨਹੀਂ ਹੈ, ਜਿਵੇਂ ਆਮ ਤੰਦਰੁਸਤ ਬੱਚੇ ਦੇ ਹੁੰਦੇ ਹੈ। ਇਸੇ ਤਰ੍ਹਾਂ ਹੀ ਸਤਿਗੁਰਾਂ ਨੇ ਵੀ ਸਮਝਾਇਆ ਕਿ ਭਾਈ ਇਹ ਬਾਣੀ ਬਾਣਾ ਇੱਕ ਤੰਦਰੁਸਤ ਇਨਸਾਨ ਦੀ ਨਿਸ਼ਾਨੀ। ਕਈ ਵਾਰੀ ਹੁੰਦਾ ਏ ਅਸੀਂ ਬਾਹਰੋਂ ਬਾਣਾ ਪਾਇਆ, ਸਾਡੇ ਬਾਹਰੋਂ ਧਰਮ ਦੇ ਅੰਗ ਪੂਰੇ ਹੁੰਦੇ ਨੇ, ਸਾਡੇ ਧਰਮ ਦਾ ਦਿੱਖ ਪੂਰੀ ਹੁੰਦੀ ਹੈ, ਪਰ ਅੰਦਰ ਜਿਹੜੀ ਆ ਬਾਣੀ ਘਰ ਦੀ ਅਣਹੋਂਦ ਕਾਰਨ ਅੰਦਰ ਜਿਹੜੀ ਆਤਮਾ ਏ ਉਹ ਮਰ ਚੁੱਕੀ ਹੁੰਦੀ ਹੈ। ਅੰਦਰੋਂ ਜਿਹੜੀ ਉਹ ਆਤਮਾ ਮਨਮੁਖਤਾ ਵਾਲਾ ਰੂਪ ਧਾਰਨ ਕਰਕੇ ਮਾਇਆ ਵਕਾਰਾਂ ਦੇ ਰਸਾਂ ਦੇ ਵਿੱਚ ਲੀਨ ਹੋਈ ਹੁੰਦੀ ਹੈ। ਅਤੇ ਕਈ ਵਾਰੀ ਇਹ ਹੁੰਦਾ ਹੈ ਕਿ ਅੰਦਰੋਂ ਅਸੀਂ ਬਾਣੀ ਦੇ ਨਾਲ ਜੁੜੇ ਹੁੰਦੇ ਹਾਂ, ਰੱਬ ਦੇ ਨਾਮ ਨਾਲ ਜੁੜੇ ਹਾਂ, ਪਰ ਬਾਹਰ ਬਾਣਾ ਨਹੀਂ ਹੈ, ਬਾਹਰ ਗੁਰੂ ਦੇ ਖਾਲਸੇ ਦੇ ਮੈਂਬਰ ਨਹੀਂ ਹੈ, ਬਾਹਰੋਂ ਖਾਲਸੇ ਵਾਲੀ ਦਿੱਖ ਨਹੀਂ ਹੈ। ਅਤੇ ਫਿਰ ਉਹ ਕਵੀ ਕਹਿੰਦਾ ਹੈ ਕਿ ਉਹ ਇਸ ਤਰ੍ਹਾਂ ਦਾ ਹੈ ਕਿ ਬੰਦੇ ਦੇ ਅੰਗ ਪੈਰ 'ਤੇ
ਜਿਹੜੇ ਨੇ ਉਹ ਪੂਰੇ ਨੇ, ਲੇਕਿਨ ਅੰਦਰ ਜਿਹੜੇ ਸਵਾਸ ਨਹੀਂ ਚੱਲਦੇ ਪਏ, ਅੰਦਰ ਜਿੰਦ ਨਹੀਂ ਹੈ। ਇਸ ਕਰਕੇ ਬਾਣੀ ਸਾਡੀ ਜਿੰਦ ਹੈ ਅਤੇ ਜਿਹੜਾ ਪਹਿਰਾਵਾ ਇਹ ਸਾਡਾ ਸਰੀਰ ਹੈ। ਇਸੇ ਕਰਕੇ ਕਵੀ ਸੰਤੋਖ ਸਿੰਘ ਜੀ ਨੇ ਵੀ ਇਹ ਗੱਲ ਸਮਝਾਈ ਸੀ ਨਾ, ਜਦੋਂ ਅਸੀਂ ਉਹਨਾਂ ਦੇ ਬਚਨ ਪੜ੍ਹਦੇ, ਉਹਨਾਂ ਨੇ ਕਿਹਾ ਜਿਨ ਭੈ ਅਧ ਬਣਾ ਬਾਣੀ ਧਾਰਾ, ਸੋ ਸਿੱਖ ਜਾਣੂ ਨਹੀਂ ਹਮਾਰਾ, ਮਨ ਜਾਗੇ ਕਿ ਇਹ ਨਿਸ਼ਾਨੀ ਮਿੱਠੀ ਲਾਗੈ ਗੁਰ ਕੀ ਬਾਣੀ। ਕਿ ਜਿਹੜੀ ਮਨ ਜਾਗਣ ਦੀ ਨਿਸ਼ਾਨੀ ਇਹ ਹੁੰਦੀ ਵੀ ਉਹਨੂੰ ਬਾਣੀ ਦੇ ਨਾਲ ਪਿਆਰ ਹੁੰਦਾ ਹੈ, ਬਾਣੀ ਦੇ ਨਾਲ ਉਹਦੀ ਸਾਂਝ ਹੁੰਦੀ ਹੈ। ਇਸ ਕਰਕੇ ਜਿੱਥੇ ਬਾਣੀ ਦੇ ਨਾਲ ਆਤਮਾ ਨੂੰ ਜਾਗ੍ਰਿਤ ਕਰਨਾ ਹੈ, ਉੱਥੇ ਨਾਲ ਨਾਲ ਸਾਨੂੰ ਇਹ ਵੀ ਸਮਝਾਇਆ ਹੈ, ਸਾਡੇ ਇਤਿਹਾਸ ਦੇ ਬੋਲ ਨੇ, ਪ੍ਰਥਮ ਰਹਿਤ ਜੇ ਜਾਣ ਖੰਡੇ ਕੀ ਪੌਲ ਛਕੈ, ਕਿ ਰਹਿਣੀ ਦੇ ਵਿੱਚ ਜਿੱਥੇ ਅਸੀਂ ਬਾਣੀ ਦੇ ਨਾਲ ਜੁੜਨਾ, ਉੱਥੇ ਰਹਿਣੀ ਦੇ ਨਾਲ ਵੀ ਅਸੀਂ ਰਹਿਤ ਬਾਹਰ ਦੀ ਵੀ ਰੱਖਣੀ, ਅੰਦਰ ਦੀ ਵੀ। ਵੇਖੋ ਜਦੋਂ ਆਪਾਂ ਨੂੰ ਖਾਲਸਾ ਪੰਥ ਵਿੱਚ ਸ਼ਾਮਿਲ ਕੀਤਾ ਜਾਂਦਾ ਨਾ, ਅੰਮ੍ਰਿਤ ਛਕਦੇ ਜਿਹੜੇ ਅੰਮ੍ਰਿਤ ਪਾਨ ਕਰਦੇ, ਉਸ ਵੇਲੇ ਸਾਨੂੰ ਉਪਦੇਸ਼ ਜਿਹੜਾ ਹੈ ਉਹ ਪੰਜ ਪਿਆਰਿਆਂ ਦੇ ਰਾਹੀਂ ਗੁਰੂ ਦਾ ਉਪਦੇਸ਼ ਸਾਡੇ ਤੱਕ ਪਹੁੰਚਦਾ ਹੈ। ਅਤੇ ਉੱਥੇ ਸਾਨੂੰ ਇਹ ਸਮਝਾਇਆ ਜਾਂਦਾ ਹੈ ਕਿ ਪੰਜ ਕਕਾਰਾਂ ਦੇ ਧਾਰਨੀ ਵੀ ਹੋਣਾ ਅਤੇ ਬਾਣੀ ਦੇ ਨਿਤਨੇਮ ਦੇ ਬਾਣੀ ਦੇ ਧਾਰਨੀ ਵੀ ਹੋਣਾ ਹੈ। ਸਵੇਰੇ ਸ਼ਾਮ ਬਾਣੀ ਦਾ ਪਾਠ ਵੀ ਕਰਨਾ ਹੈ, ਨਿਤਨੇਮ ਵੀ ਕਰਨਾ ਹੈ। ਅਤੇ ਫਿਰ ਵੇਖੋ ਜਦੋਂ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ ਉਸ ਵੇਲੇ ਵੀ ਬਾਣੀ ਦਾ ਪਾਠ ਕੀਤਾ ਜਾਂਦਾ ਹੈ ਅਤੇ ਬਾਣੀ ਦੇ ਨਾਲ ਜੋੜਿਆ ਜਾਂਦਾ, ਵਾਹਿਗੁਰੂ ਮੰਤਰ ਦਾ ਜਾਪ ਸਾਨੂੰ ਦੱਸਿਆ ਜਾਂਦਾ ਹੈ। ਅਤੇ ਫਿਰ ਇੱਥੋਂ ਤੱਕ ਹੀ ਗੱਲ ਜਾ ਕੇ ਖਤਮ ਨਹੀਂ ਹੁੰਦੀ। ਫਿਰ ਸਾਨੂੰ ਕਿਹਾ ਜਾਂਦਾ ਹੈ ਕਿ ਤੁਹਾਨੂੰ ਜਿੱਥੇ ਬਾਹਰਲਾ ਪਹਿਰਾਵਾ ਪਹਿਨਾਇਆ ਹੈ ਪੰਜ ਕਕਾਰਾਂ ਦੇ ਧਾਰਨੀ, ਹੋ ਉੱਥੇ ਬਾਣੀ ਦੇ ਧਾਰਨੀ ਵੀ ਹੋ ਕੇ ਅਤੇ ਅੰਦਰੋਂ ਗੁਰਮੁਖਾਂ ਵਾਲਾ ਜੀਵਨ ਬਤੀਤ ਕਰਨਾ, ਰਹਿਤ ਗੁਰੂ ਦੀ ਦੱਸੀ ਹੋਈ ਬਤੀਤ ਕਰਨੀ। ਅਤੇ ਜਿਹੜਾ ਗੁਰੂ ਦੀ ਦੱਸੀ ਹੋਈ ਰਹਿਤ ਨੂੰ ਬਤੀਤ ਕਰਦਾ ਹੈ ਉਹੀ ਗੁਰੂ ਦਾ ਸੇਵਕ ਅਖਵਾਉਂਦਾ, ਉਹੀ ਗੁਰੂ ਦਾ ਸਿੱਖ ਅਖਵਾਉਂਦਾ, ਉਹੀ ਗੁਰਮੁਖ ਹੈ, ਉਹੀ ਸਾਧੂ, ਉਹੀ ਬ੍ਰਹਮ ਗਿਆਨੀ। ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ ਕਿ ਗੁਰਮੁਖ ਸ਼ਬਦ ਹੀ ਨਹੀਂ ਇਕੱਲਾ ਉੱਥੇ ਵਰਤਿਆ, ਉੱਥੇ ਸਾਧੂ ਸ਼ਬਦ, ਸੰਤ ਸ਼ਬਦ, ਬ੍ਰਹਮ ਗਿਆਨੀ ਸ਼ਬਦ, ਇਹ ਸਾਰੇ ਸ਼ਬਦ ਇੱਕੋ ਹੀ ਸੁਮੇਲ ਹੈ। ਅਤੇ ਜਦੋਂ ਗੁਰਮੁਖ ਦੀ ਗੱਲ ਆਉਂਦੀ ਤਾਂ ਗੁਰਦੇਵ ਜੀ ਸਮਝਾਉਂਦੇ ਨੇ ਕਿ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚਿਹਰਾ। ਕਿ ਜਿਹੜਾ ਬਾਹਰੋਂ ਖਾਲਸੇ ਦੀ ਰਹਿਤ ਵੀ ਧਾਰਨ ਕਰਦਾ ਹੈ ਅਤੇ ਅੰਦਰਲੀ ਰਹਿਣੀ ਵੀ ਰੱਖਦਾ ਹੈ। ਅਤੇ ਇੱਥੋਂ ਤੱਕ ਵੀ ਕਿਹਾ ਹੈ, ਕਹਿਣ ਲੱਗੇ ਕਿ ਉਹ ਸਾਹਿਬ ਮੈਂ ਉਸ ਕਾ ਚਿਹਰਾ। ਗੁਰੂ ਜੀ ਕਹਿੰਦੇ ਉਹ ਮੇਰਾ ਸਾਹਿਬ ਮਾਲਕ ਹੈ ਅਤੇ ਮੈਂ ਉਹਦਾ ਚੇਲਾ ਬਣਨ ਵਾਸਤੇ ਤਿਆਰ ਹੈ। ਅਤੇ ਨਾਲ ਫਿਰ ਇਹ ਵੀ ਸੁਚੇਤ ਕਰਦਿਆਂ ਕਿਹਾ ਹੈ, ਰਹਿਤ ਬਿਨਾ ਨਹਿ ਸਿੰਘ ਖਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਜੇ ਸਾਡੀ ਅੰਦਰਲੀ ਰਹਿਤ ਨਹੀਂ ਹੈ ਅਤੇ ਫਿਰ ਸਤਿਗੁਰੂ ਜੀ ਕਹਿੰਦੇ ਗੁਰਮੁਖਾਂ ਵਾਲਾ ਜੀਵਨ ਜਿਹੜਾ ਉਹ ਪੂਰਾ ਨਹੀਂ ਹੈ। ਫਿਰ ਸਾਡੇ ਉਸ ਜੀਵਨ ਦੇ ਬਾਰੇ ਜੇ ਅਧੂਰਾ ਰਹਿ ਗਿਆ ਅਤੇ ਸਤਿਗੁਰੂ ਜੀ ਫਿਰ ਪਾਵਨ ਬਾਣੀ ਦੇ ਅੰਦਰ ਸਮਝਾਉਂਦੇ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਮਨ ਦੇ ਵਿੱਚ ਪ੍ਰੀਤ ਨਹੀਂ ਪਈ ਹੁੰਦੀ ਬਾਣੀ ਦੇ ਨਾਲ, ਰਹਿਤ ਅਵਰ ਕਛ ਅਵਰ ਕਮਾਵਤ। ਹੁਣ ਜਿਹੜੇ ਬੰਦੇ ਦੀ ਬਾਹਰਲਾ ਵਿਖਾਵਾ ਕੁਝ ਹੋਰ ਹੈ, ਰਹਿਤ ਕੁਝ ਹੋਰ ਹੈ, ਅੰਦਰਲਾ ਜੀਵਨ ਹੋਰ ਹੈ, ਬਾਹਰ ਦਾ ਜਿਹੜਾ ਵਿਖਾਵਾ ਹੋ ਰਿਹਾ, ਅਤੇ ਸਤਿਗੁਰੂ ਜੀ ਸਮਝਾਉਂਦੇ ਉਹ ਗੁਰਮੁਖਾਂ ਵਾਲਾ ਜੀਵਨ ਨਹੀਂ ਹੈ। ਕਿਉਂਕਿ ਜਦੋਂ ਗੁਰਮੁਖ ਦੇ ਬਾਰੇ ਆਪਾਂ ਗੱਲ ਕਰਦੇ ਨਾ ਅਤੇ ਬਾਣੀ ਦੇ ਵਿੱਚ ਗੁਰੂ ਇਤਿਹਾਸ ਵਿੱਚ ਬੜਾ ਵਿਸਥਾਰ ਹੈ ਗੁਰਮੁਖ ਦਾ, ਅਤੇ ਸਾਨੂੰ ਸਮਝਾਇਆ ਕਿ ਗੁਰਮੁਖ ਤਾਂ ਉਹ ਹੈ ਜੋ ਅੰਦਰੋਂ ਦੁੱਖ ਸੁੱਖ ਤੋਂ ਉੱਪਰ ਉੱਠ ਜਾਂਦਾ ਹੈ। ਕਿਉਂਕਿ ਉਹਦੇ ਅੰਦਰਲੇ ਗੁਣਾਂ ਦੀ ਜਦੋਂ ਬਾਣੀ ਵਿੱਚ ਵੀ ਗੱਲ ਪੜ੍ਹਦੇ ਹਾਂ ਅਤੇ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਪਿਤਾ ਜੀ ਗੁਰਮੁਖ ਦੇ ਬਾਰੇ ਫਿਰ ਉਹ ਨਿਸ਼ਾਨੀਆਂ ਦੱਸਦੇ ਨੇ। ਕਿਉਂਕਿ ਉੱਥੇ ਸ਼ਬਦ ਭਾਵੇਂ ਗਿਆਨੀ ਦੀ ਗੱਲ ਚੱਲੀ ਕਿ ਗਿਆਨੀ ਦਾ ਜੀਵਨ ਕਿਹੋ ਜਿਹਾ ਹੁੰਦਾ, ਗਿਆਨੀ ਦਾ ਭਾਵ ਹੈ ਜਿਹੜਾ ਪਰਮਾਤਮਾ ਦੇ ਗਿਆਨ ਦੇ ਨਾਲ ਜੁੜ ਗਿਆ, ਜਿਹੜਾ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਜਿਹਨੇ ਬੁਰਿਆਈਆਂ ਨੂੰ ਦੂਰ ਕਰ ਲਿਆ, ਚੰਗਿਆਈਆਂ ਦਾ ਧਾਰਨੀ ਹੋ ਜਾਂਦਾ ਹੈ। ਅਤੇ ਉਸੇ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਚਿਆਰ ਵੀ ਕਿਹਾ ਹੈ। ਜਦੋਂ ਆਪਾਂ ਬਚਨ ਪੜ੍ਹਦੇ ਨਾ ਪਹਿਲੀ ਪੌੜੀ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ, ਉੱਥੇ ਫਿਰ ਇਹੀ ਗੱਲ ਕਹੀ ਸੀ ਨਾ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਉਹੀ ਸਚਿਆਰ ਮਨੁੱਖ ਉਸੇ ਨੂੰ ਹੀ ਬ੍ਰਹਮ ਗਿਆਨੀ ਵੀ ਕਿਹਾ, ਭਗਤ ਵੀ ਕਿਹਾ, ਜਿਵੇਂ ਆਪਾਂ ਪਹਿਲਾਂ ਵਿਚਾਰ ਕੀਤੇ।
ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬਚਨ ਸੁਖਮਨੀ ਸਾਹਿਬ ਜੀ ਦੇ ਵਿੱਚੋਂ ਅਸੀਂ ਪੜ੍ਹਦੇ ਹਾਂ ਜੀ, ਉੱਥੇ ਫਿਰ ਇਹ ਸਾਰੀ ਗੱਲ ਦੀ ਜਿਹੜੀ ਇੱਕ ਮਿਕਤਾ ਜਿਹੜੀ ਹੈ ਨਾ ਸੁਰਤ ਦੀ ਜਿਹੜੀ ਹੁੰਦੀ ਹੈ ਉਹਦੇ ਬਾਰੇ ਗਿਆਨ ਮਿਲਦਾ ਹੈ। ਕਿਉਂਕਿ ਗੁਰਮੁਖ ਦੇ ਅੰਦਰ ਵੀ ਗੁਣ ਉਹੀ ਹੈ, ਸਚਿਆਰ ਦੇ ਅੰਦਰ ਵੀ ਗੁਣ ਉਹੀ ਹੈ, ਗਿਆਨੀ ਦੇ ਅੰਦਰ ਵੀ ਗੁਣ ਉਹੀ ਹੈ, ਬ੍ਰਹਮ ਗਿਆਨੀ ਦੇ ਅੰਦਰ ਵੀ ਉਹੀ ਹੈ, ਭਗਤ ਦੇ ਅੰਦਰ ਵੀ ਉਹੀ ਹੈ, ਸੰਤ ਦੇ ਅੰਦਰ ਵੀ ਉਹੀ ਅਤੇ ਸਾਧੂ ਦੇ ਅੰਦਰ ਵੀ ਉਹੀ ਹੈ। ਹੁਣ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਗਿਆਨੀ ਦੇ ਗੁਰਮੁਖ ਨੂੰ ਬ੍ਰਹਮ ਗਿਆਨੀ ਦੇ ਰੂਪ ਦੇ ਅੰਦਰ ਵੇਖਦੇ ਨੇ ਅਤੇ ਉੱਥੇ ਫਿਰ ਦੱਸਦੇ ਨੇ ਕਿ ਬ੍ਰਹਮ ਗਿਆਨੀ ਦਾ ਜੀਵਨ ਕਿਹੋ ਜਿਹਾ। ਉੱਥੇ ਜਦੋਂ ਸਲੋਕ ਅੰਦਰ ਪੜ੍ਹਦੇ ਤਿੰਨ ਗੱਲਾਂ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉੱਥੇ ਕਰਦੇ ਨੇ, ਸਮਝਾਉਂਦੇ ਨੇ, ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਇੱਕ ਸਬਿਨ ਕੋਏ। ਕਿ ਬ੍ਰਹਮ ਗਿਆਨੀ ਕੌਣ ਹੈ? ਜਿਵੇਂ ਹੁਣੇ ਗੱਲ ਕੀਤੀ, ਕੇਵਲ ਬਾਹਰੀ ਪਹਿਰਾਵੇ ਦਾ ਨਾਮ ਨਹੀਂ, ਵੱਡਾ ਡੇਰਾ ਬਣਾ ਲੈਣਾ, ਮਹਿੰਗੇ ਕੱਪੜੇ ਪਾ ਲੈਣੇ, ਮਹਿੰਗੀਆਂ ਗੱਡੀਆਂ ਦੇ ਵਿੱਚ ਵਿਚਰਨਾ, ਮਹਿੰਗੇ ਗਿਫਟ ਲੈ ਲੈਣੇ, ਇਹ ਬ੍ਰਹਮ ਗਿਆਨੀ ਦਾ ਨਾਮ ਨਹੀਂ ਹੈ। ਅੰਦਰਲੀ ਅਵਸਥਾ, ਪਹਿਲਾਂ ਅੰਦਰੋਂ ਜਿਹੜਾ ਸੁਧਾਰ ਆਉਂਦਾ ਹੈ ਅਤੇ ਫਿਰ ਬਾਹਰ ਦੇ ਅੰਦਰ ਬਾਹਰ ਜਿਹੜੀ ਹੈ ਉਹ ਤਬਦੀਲੀ ਆਉਂਦੀ ਹੈ। ਅਤੇ ਜੇ ਅਸੀਂ ਬਾਹਰ ਦੀ ਤਬਦੀਲੀ ਲੈ ਆਉਂਦੀ ਅੰਦਰ ਨਾ ਲਿਆਂਦੀ ਤਾਂ ਫਿਰ ਗੁਰੂ ਨਾਨਕ ਸਾਹਿਬ ਜੀ ਜਿਵੇਂ ਭਾਈ ਸੱਜਣ ਜੀ ਨੂੰ ਉਹਦੀ ਸਰਾਂ ਦੇ ਵਿੱਚ ਜਾ ਕੇ ਸਮਝਾਉਂਦੇ ਸੀ ਨਾ ਤਲੰਬੇ ਦੀ ਧਰਤੀ 'ਤੇ, ਉੱਥੇ ਬੜੀਆਂ ਪਿਆਰੀਆਂ ਉਦਾਹਰਨਾਂ ਦੇ ਕੇ, ਕਿਉਂਕਿ ਭਾਈ ਸੱਜਣ ਨੂੰ ਵੀ ਮਨਮੁਖ ਤੋਂ ਗੁਰਮੁਖ ਬਣਾਇਆ, ਨਾਮ ਸੱਜਣ ਸੀ, ਬਾਹਰੋਂ ਸੱਜਣ ਹੀ ਅਖਵਾਉਂਦਾ ਸੀ, ਬਾਹਰੋਂ ਧਾਰਮਿਕ ਕਰਮ ਹੀ ਕਰਦਾ ਸੀ ਭਾਈ ਸੱਜਣ। ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤੁਲੰਬੇ ਦੀ ਧਰਤੀ ਦੇ ਉੱਪਰ ਪਾਕਿਸਤਾਨ ਦੇ ਵਿੱਚ ਅੱਜ ਕੱਲ੍ਹ ਇਹ ਇਲਾਕਾ ਹੈ, ਜਿਵੇਂ ਪਹਿਲਿਆਂ ਸਮਿਆਂ ਦੇ ਵਿੱਚ ਖਾਸ ਕਰਕੇ ਵੱਡੇ ਸ਼ਹਿਰ ਜਾਂ ਜਿਹੜੇ ਮੁੱਖ ਮਾਰਗ ਸਨ ਨਾ, ਸੜਕਾਂ ਜਿਹੜੀਆਂ ਜਾਂਦੀਆਂ ਚੰਗੇ ਚੰਗੇ ਸ਼ਹਿਰਾਂ ਨੂੰ ਜੋੜਦੀਆਂ ਸਨ, ਉਹਨਾਂ 'ਤੇ ਜਿਹੜੇ ਪਿੰਡ ਜਾਂ ਸ਼ਹਿਰ ਪੈਂਦੇ ਸਨ ਉਹਨਾਂ 'ਤੇ ਧਰਮਸ਼ਾਲਾ ਬਣਾਈਆਂ ਜਾਂਦੀਆਂ। ਉਦੋਂ ਹੋਟਲਾਂ ਦਾ ਰੈਸਟੋਰੈਂਟਾਂ ਦਾ ਬਹੁਤਾ ਜਿਹੜਾ ਰਿਵਾਜ ਨਹੀਂ ਸੀ, ਅਤੇ ਉਸ ਵੇਲੇ ਜਿਹੜੇ ਵੀ ਮੁਸਾਫਰ ਚੱਲਦੇ ਨੇ ਉਹ ਕੇਵਲ ਅਤੇ ਕੇਵਲ ਜਿਹੜਾ ਸੀ ਉਹਨਾਂ ਧਰਮਸ਼ਾਲਾ ਦੇ ਵਿੱਚ ਰੁਕਣਾ, ਕਿਸੇ ਵਪਾਰੀ ਨੇ, ਰਾਹੀ ਨੇ, ਮਰੀਜ਼ ਨੇ, ਤੰਦਰੁਸਤ ਨੇ, ਉੱਥੇ ਧਰਮਸ਼ਾਲਾ ਦੇ ਵਿੱਚ ਕੀ ਸੀ, ਇੱਕ ਰਹਿਣ ਦੇ ਵਾਸਤੇ ਪ੍ਰਬੰਧ ਵਧੀਆ ਅਤੇ ਦੂਜਾ ਭੋਜਨ ਦਾ ਪ੍ਰਬੰਧ, ਦੋਨੇ ਚੀਜ਼ਾਂ ਉੱਥੇ ਜਿਹੜੀਆਂ ਸੀ ਉਹ ਕੀਤੀਆਂ ਪੂਰੀਆਂ ਹੁੰਦੀਆਂ ਸਨ। ਅਤੇ ਉਸ ਵੇਲੇ ਬਹੁਤ ਰਿਵਾਜ਼ ਸੀ ਧਰਮਸ਼ਾਲਾ ਦਾ, ਅੱਜ ਵੀ ਜਦੋਂ ਤੁਸੀਂ ਜਾਓ ਜਿੰਨੇ ਵੱਡੇ ਸ਼ਹਿਰ ਨੇ ਜਿਵੇਂ ਅੰਮ੍ਰਿਤਸਰ ਵੀ ਜਾਂਦੇ ਆਪਾਂ, ਉੱਥੇ ਵੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਕੁਝ ਤਾਂ ਹੁਣ ਖਤਮ ਹੋ ਗਈਆਂ ਪਰ ਅਜੇ ਵੀ ਕੁਝ ਜਿਹੜੀਆਂ ਨਿਸ਼ਾਨੀਆਂ ਨੇ ਉਹ ਧਰਮਸ਼ਾਲਾ ਦੀਆਂ ਜਾਂ ਹੋਰ ਇਸ ਤਰ੍ਹਾਂ ਦੇ ਅਸਥਾਨ ਨੇ ਜਿਹੜੇ ਇਲਾਕੇ ਦੂਰ ਦੂਰ ਦੇ ਇਲਾਕੇ ਦੇ ਜਿਵੇਂ ਪੋਠੋਹਾਰ ਦੇ ਸਿੱਖ ਜਾਂ ਹੋਰ ਸਿਆਲਕੋਟ ਦੇ ਸਿੱਖ ਜਾਂ ਜਿਹੜੇ ਦੂਰ ਦੂਰ ਦੇ ਸਨ ਉਹਨਾਂ ਨੇ ਆਪੋ ਆਪਣੀਆਂ ਧਰਮਸ਼ਾਲਾ ਇੱਦਾਂ ਧਾਰਮਿਕ ਨਗਰਾਂ ਦੇ ਵਿੱਚ ਬਣਾਈਆਂ ਹੁੰਦੀਆਂ, ਜਿੰਨੀ ਵੀ ਸੰਗਤ ਆਉਣੀ ਉਹਨਾਂ ਦੀ ਉੱਥੇ ਆ ਕੇ ਰਹਿਣੀ ਜਾਂ ਹੋਰ ਵੀ ਲੋੜਵੰਦ। ਇੱਦਾਂ ਹੀ ਭਾਈ ਸੱਜਣ ਨੇ ਵੀ ਆਪਣੇ ਪਿੰਡ ਤੋਂ ਬਾਹਰ ਇੱਕ ਧਰਮਸ਼ਾਲਾ ਇੱਕ ਸਰਾਂ ਬਣਾ ਲਈ ਕਹਿ ਲਈਏ, ਉਹਦੇ ਵਿੱਚ ਵਪਾਰੀ ਵੀ ਆਉਂਦੇ ਨੇ, ਉਹਦੇ ਵਿੱਚ ਦੂਜੇ ਵੀ ਆਉਂਦੇ ਨੇ ਸੇਵਾ ਕਰਦਿਆਂ ਕਰਦਿਆਂ। ਜਿਵੇਂ ਗੱਲ ਕੀਤੀ ਸੀ ਨਾ ਕਿ ਗੁਰਮੁਖ ਅੰਦਰਲੀ ਸੁਰਤ ਦਾ ਨਾਮ ਹੈ, ਮਨਮੁਖ ਅਤੇ ਗੁਰਮੁਖ, ਜਦੋਂ ਸੁਰਤ ਬਦਲ ਗਈ ਅਤੇ ਜੇ ਮਾਇਆ ਵਾਲੇ ਵਿਕਾਰਾਂ ਵਾਲੇ ਪਾਸੇ ਲੱਗ ਗਈ ਤਾਂ ਉਹੀ ਬੰਦਾ ਮਨਮੁਖ, ਅਤੇ ਉਹੀ ਜੇ ਚੰਗੇ ਪਾਸੇ ਲੱਗ ਗਿਆ ਗੁਰਮੁਖ, ਜਿਵੇਂ ਬਾਬਾ ਬਿਧੀ ਚੰਦ ਜੀ ਦਾ ਜ਼ਿਕਰ ਕੀਤਾ ਕਿ ਜੇ ਮਾੜੀ ਸੰਗਤ ਵਿੱਚ ਗਏ ਤਾਂ ਮਾੜੀਆਂ ਆਦਤਾਂ ਬਣ ਗਈਆਂ, ਪਰ ਜਦੋਂ ਭਾਈ ਅਦਲੀ ਜੀ ਦੀ ਸੰਗਤ ਵਿੱਚ ਆਏ ਅਤੇ ਸੁਰਤ ਜਿਹੜੀ ਸੀ ਉਹ ਗੁਰੂ ਵਾਲੇ ਪਾਸੇ ਲੱਗ ਗਈ, ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ ਸੀ ਭਾਈ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ ਪ੍ਰੇਮ ਰੰਗ ਭੀਨਾ ਕੋਈ ਕਮੀ ਨਾ। ਇੱਕ ਪਾਸੇ ਕਿਹਾ ਏ ਕਿ ਚੋਰ ਚੋਰ ਕੀ ਹਾਮਾ ਭਰੇ ਨਾ ਕੋਈ, ਚੋਰ ਕੀ ਆ ਚੰਗਾ ਕਿਉਂ ਹੋਏ। ਜੇ ਬੰਦਾ ਉਹੀ ਮਨਮੁੱਖ ਬਣ ਕੇ ਜੀਵਨ ਬਤੀਤ ਕਰਦਾ ਏ ਉਹਨੂੰ ਚੋਰ ਕਿਹਾ ਜਾਂਦਾ ਏ, ਅਤੇ ਉਹਦੀ ਕੋਈ ਵੀ ਹਾਮੀ ਨਹੀਂ ਭਰਦਾ, ਕੋਈ ਵੀ ਚੋਰ ਨੂੰ ਆਪਣਾ ਨਹੀਂ ਕਹਿੰਦਾ, ਚੋਰ ਤਾਂ ਚੰਗਾ ਨਹੀਂ ਕਹਿੰਦਾ, ਚੋਰ ਨਾਲ ਹਮਦਰਦੀ ਨਹੀਂ ਕਰਦਾ। ਪਰ ਜਦੋਂ ਉਹ ਬਰਿਆਈ ਛੱਡ ਕੇ ਗੁਰਮੁਖ ਬਣ ਜਾਵੇ ਤਾਂ ਫਿਰ ਗੁਰੂ ਵੀ ਛਾਤੀ ਨਾਲ ਲਾ ਕੇ ਕਹਿੰਦਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਕਿ ਬਾਬਾ ਬਿਧੀ ਚੰਦ ਇਕੱਲਾ ਛੀਨਾ ਬਾਬਾ ਬਿਧੀ ਚੰਦ ਹੀ ਨਹੀਂ, ਇਹ ਗੁਰੂ ਦਾ ਸੀਨਾ ਹੋ ਗਿਆ, ਗੁਰੂ ਦਾ ਜਿਗਰਾ ਹੋ ਗਿਆ, ਗੁਰੂ ਦਾ ਹਿਰਦਾ ਹੋ ਗਿਆ ਹੈ। ਛਾਤੀ ਨਾਲ ਲਾ ਕੇ ਕਿਹਾ ਸੀ ਭਾਈ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ
ਪ੍ਰੇਮ ਰੰਗ ਪੀਨਾ। ਹੁਣ ਬਰਿਆਈਆਂ ਨਹੀਂ ਰਹਿ ਗਈਆਂ ਭਾਈ ਬਿਧੀ ਚੰਦ ਵਿੱਚ, ਹੁਣ ਇਹ ਪ੍ਰੇਮ ਰੰਗ ਦੇ ਵਿੱਚ, ਗੁਰੂ ਦੇ ਨਾਮ ਦੇ ਰੰਗ ਦੇ ਵਿੱਚ ਇਹ ਰੰਗਿਆ ਗਿਆ ਹੈ। ਕੋਈ ਕਮੀ ਨਾ, ਹੁਣ ਬਾਬਾ ਬਿਧੀ ਚੰਦ ਵਿੱਚ ਕੋਈ ਔਗਣ ਨਹੀਂ, ਕੋਈ ਕਮੀ ਨਹੀਂ ਹੈ। ਅਤੇ ਫਿਰ ਇਹ ਇੱਕ ਸੁਰਤ ਦਾ ਹੀ ਸੁਮੇਲ ਸੀ ਨਾ ਕਿ ਜਦੋਂ ਮਾੜੇ ਪਾਸੇ ਜਾਂਦੀ ਹੈ। ਭਾਈ ਗੁਰਦਾਸ ਜੀ ਨੇ ਵੀ ਤਾਂ ਸਮਝਾਇਆ ਨਾ ਸਾਨੂੰ ਕਿ ਵੇਖੋ ਸੁਰਤ ਕਰਕੇ ਬੰਦਾ ਮਨਮੁੱਖ ਅਤੇ ਗੁਰਮੁਖ ਬਣਦਾ ਹੈ, ਸੁਰਤ ਕਰਕੇ ਬੰਦਾ ਸਾਧੂ ਅਤੇ ਚੋਰ ਬਣਦਾ ਹੈ, ਸੁਰਤ ਕਰਕੇ ਬੰਦਾ ਗਿਆਨੀ ਅਤੇ ਅਗਿਆਨੀ ਬਣਦਾ ਹੈ, ਸੁਰਤ ਕਰਕੇ ਬੰਦਾ ਪੜ੍ਹਿਆ ਲਿਖਿਆ ਅਤੇ ਅਨਪੜ੍ਹ ਬਣਦਾ ਹੈ। ਉਹੀ ਬੰਦਾ ਜ਼ਿੰਦਗੀ ਭਰ ਨਾ ਪੜ੍ਹੇ, ਉਹਦੀ ਸੁਰਤ ਵਿੱਦਿਆ ਵਾਲੇ ਪਾਸੇ ਨਾ ਜੁੜੇ ਅਤੇ ਲੋਕ ਉਹਨੂੰ ਅਨਪੜ੍ਹ ਕਹਿੰਦੇ ਨੇ। ਪਰ ਉਹੀ ਬੰਦਾ ਜੇ ਕੁਝ ਜ਼ਿੰਦਗੀ ਦੇ ਸਾਲਾਂ ਬਾਅਦ ਪੜ੍ਹ ਜਾਵੇ ਤਾਂ ਉਹਨੂੰ ਗੁਰਮੁਖ ਕਹਿਣ ਲੱਗ, ਉਹਨੂੰ ਪੜ੍ਹਿਆ ਲਿਖਿਆ ਕਹਿਣ ਲੱਗ ਪੈਂਦੇ ਨੇ। ਇਹ ਸੁਰਤ ਦੀ ਗੱਲ ਚੱਲਦੀ ਹੈ ਅਤੇ ਇੱਥੇ ਹੁਣ ਸੁਰਤ ਜਿਹੜੀ ਸੀ ਉਹ ਚੰਗੇ ਪਾਸੇ ਲੱਗੀ ਭਾਈ ਸੱਜਣ ਜੀ ਦੀ, ਕਿ ਜਦੋਂ ਰਾਈ ਪਾਤੀ ਆਉਂਦੇ ਨੇ, ਸੇਵਾ ਕਰਦੇ ਨੇ ਭਾਈ ਸੱਜਣ ਜੀ ਪ੍ਰਸ਼ਾਦੇ ਦੇ ਨਾਲ, ਲੰਗਰ ਦੇ ਨਾਲ ਸਾਰਾ ਕੁਝ ਹੀ ਚੰਗੀ ਸੇਵਾ ਕਰਦੇ ਨੇ। ਪਰ ਇੱਕ ਦਿਨ ਵਪਾਰੀਆਂ ਦਾ ਧਨ ਦੇਖ ਕੇ ਸੁਰਤ ਮੈਲੀ ਹੋਈ, ਮੈਲੀ ਹੁੰਦੀ ਹੁੰਦੀ ਫਿਰ ਉਹ ਵਪਾਰੀ ਜਿਹੜੇ ਆਏ ਸੀ ਉਹਨਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ, ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਲੋਕਾਂ ਵਿੱਚ ਚੰਗਾ ਪ੍ਰਭਾਵ ਦੇਣ ਵਾਸਤੇ ਮਾੜਿਆਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਅੰਦਰਲੇ ਚੋਰ ਨੂੰ ਜਿਹੜਾ ਜਗਾਉਣ ਵਾਸਤੇ ਵਪਾਰੀਆਂ ਨੂੰ ਲੁੱਟਣਾ ਕੁੱਟਣਾ ਸ਼ੁਰੂ ਕਰ ਦਿੱਤਾ। ਅਤੇ ਹੁਣ ਬੰਦਾ ਜਦੋਂ ਕੋਈ ਚੋਰ ਵਾਲਾ ਲਿਬਾਸ ਬਣਾ ਕੇ ਲੁੱਟੇ ਤਾਂ ਪਤਾ ਲੱਗਦਾ ਇਹ ਚੋਰ ਹੈ, ਲੋਕ ਸੁਚੇਤ ਹੋ ਜਾਂਦੇ ਆ। ਪਰ ਜੇ ਕੋਈ ਸਾਧ ਵਾਲਾ ਬਾਣਾ ਪਾ ਕੇ ਲੁੱਟਣ ਲੱਗ ਪਵੇ, ਗੁਰਮੁਖ ਵਾਲਾ ਬਾਣਾ ਪਾ ਕੇ ਲੁੱਟਣ ਲੱਗ ਪਏ ਤਾਂ ਬੜਾ ਘਾਤਕ ਹੁੰਦਾ ਹੈ। ਜਿਵੇਂ ਭਾਈ ਗੁਰਦਾਸ ਜੀ ਨੇ ਗੱਲ ਕੀਤੀ ਨਾ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਾਪੇ ਅੰਧੇਰ ਭਲੋਵਾ। ਉੱਥੇ ਹਨੇਰੇ ਦੀ ਅਤੇ ਧੁੰਦ ਦੀ ਫੋਗ ਦੀ ਗੱਲ ਕੀਤੀ ਹੈ ਭਾਈ ਗੁਰਦਾਸ ਜੀ। ਆਪਾਂ ਦੇਖਦੇ ਪਿੰਡਾਂ ਵਿੱਚ, ਪੰਜਾਬ ਵਿੱਚ ਧੁੰਦ ਪੈਂਦੀ ਹੈ, ਭਾਰਤ ਉੱਤਰੀ ਭਾਰਤ ਵਿੱਚ ਸਾਰਾ ਜਨਜੀਵਨ ਪ੍ਰਭਾਵਿਤ ਹੋ ਜਾਂਦਾ ਹੈ, ਰੋਡ ਤੋਂ ਲੈ ਕੇ ਫਲਾਈਟਾਂ ਤੱਕ ਸਾਰੇ ਜਿਹੜੇ ਵਹੀਕਲ ਨੇ ਉਹਨਾਂ ਦੀ ਬੇਵਸੀ ਹੋ ਜਾਂਦੀ ਹੈ। ਹੁਣ ਵੇਖਿਆ ਜਾਵੇ ਹਨੇਰਾ ਉਨਾ ਖਤਰਨਾਕ ਨਹੀਂ ਜਿੰਨੀ ਉਹ ਧੁੰਦ ਖਤਰਨਾਕ ਹੁੰਦੀ ਹੈ। ਪਰ ਦੂਜਾ ਪਾਸਾ ਇਹ ਵੀ ਵੇਖਿਆ ਜਾਵੇ ਹਨੇਰਾ ਕਾਲੇ ਰੰਗ ਦਾ, ਇਹ ਧੁੰਦ ਚਿੱਟੇ ਰੰਗ ਦੀ ਹੈ। ਹੁਣ ਚਟਿਆਈ ਉੱਥੇ ਖਤਰਨਾਕ ਹੈ ਹਨੇਰੇ ਦੇ ਨਾਲੋਂ ਵੀ। ਅੱਜ ਹਨੇਰੇ ਨੂੰ ਦੂਰ ਕਰਨ ਲਈ ਮਨੁੱਖ ਨੇ ਸਮੇਂ ਦੇ ਨਾਲ ਬੜੀਆਂ ਕਾਢਾਂ ਕੱਢ ਲਈਆਂ, ਦੀਵੇ ਤੋਂ ਲੈ ਕੇ ਵੱਡੇ ਵੱਡੀਆਂ LED ਤੱਕ, ਜਿਹੜੇ ਸਾਰਾ ਕੁਝ ਆਪਾਂ ਸਰਚ ਲਾਈਟਾਂ ਤੱਕ ਵੇਖ ਲਓ ਕਿੰਨੀ ਤਰੱਕੀ ਹੋ ਗਈ। ਹਨੇਰੇ ਵਿੱਚ ਚੱਲਣਾ, ਘਰ ਵਿੱਚ ਰਹਿਣਾ, ਬਾਹਰ ਰਹਿਣਾ, ਸਾਨੂੰ ਉਹ ਹਨੇਰੇ ਨੂੰ ਦੂਰ ਕਰਨ ਦੀ ਜਾਚ ਆ ਗਈ, ਅਸੀਂ ਉਹਨੂੰ ਕਰ ਲਿਆ। ਪਰ ਉਹ ਧੁੰਦ ਨੂੰ ਅੱਜ ਜਿਹੜਾ ਅਜੇ ਵੀ ਅਸੀਂ ਲੱਗੇ ਹੋਏ ਹੈ, ਪਰ ਇਹਦਾ ਕੋਈ ਫੇਰ ਬਦਲ ਨਹੀਂ ਸਾਡੇ ਕੋਲ। ਅਤੇ ਜ਼ਿਆਦਾ ਨੁਕਸਾਨ ਜਿਹੜੀ ਉਹ ਚਿੱਟੀ ਧੁੰਦ ਕਰਦੀ ਕਾਲੇ ਹਨੇਰੇ ਦੇ ਨਾਲੋਂ। ਅਤੇ ਭਾਈ ਗੁਰਦਾਸ ਜੀ ਨੇ ਸਮਝਾਇਆ ਕਿ ਜਿਹੜੇ ਅਗਿਆਨੀ ਲੋਕ ਹੈ ਨਾ, ਉਹ ਹਨੇਰੇ ਦੇ ਵਰਗੇ ਹੈ। ਉਹਨਾਂ ਨੂੰ ਨਹੀਂ ਵਿਚਾਰਿਆਂ ਨੂੰ ਪਤਾ ਧਰਮ ਕੀ ਆ, ਰੱਬ ਕੌਣ ਹੈ, ਧਰਮੀ ਕਿਵੇਂ ਬਣਿਆ ਜਾਣਾ ਹੈ। ਉਹ ਤਾਂ ਕੇਵਲ ਇਹ ਸੰਸਾਰ ਦੇ ਵਿੱਚ ਹਨੇਰੇ ਦੇ ਵਿੱਚ ਹੀ ਤੁਰੇ ਫਿਰਦੇ ਹੈ। ਪਰ ਜਦੋਂ ਕਿਤੇ ਉਹਨਾਂ ਨੂੰ ਹਨੇਰੇ ਦੇ ਵਿੱਚ ਕੋਈ ਸਾਧੂ ਸੰਤ ਬ੍ਰਹਮ ਗਿਆਨੀ ਰੱਬ ਦਾ ਪਿਆਰਾ ਕਿਤੇ ਭਾਈ ਅਦਲੀਏ ਜੀ ਵਾਂਗ ਦੀਵਾ ਜਗਾ ਕੇ ਰੌਸ਼ਨੀ ਕਰ ਦੇਵੇ, ਉਹਨਾਂ ਨੂੰ ਸਮਝ ਲੱਗ ਜਾਂਦੀ ਹੈ ਅਤੇ ਉਹ ਆਪਣੇ ਹਨੇਰੇ ਨੂੰ ਦੂਰ ਕਰ ਲੈਂਦੇ ਨੇ। ਪਰ ਜਿਹੜਾ ਧੁੰਦ ਵਾਂਗ ਧਾਰਮਿਕ ਲਿਬਾਸ ਪਾ ਕੇ ਬਾਹਰੋਂ ਐਂ ਚਿੱਟਾ ਬਣ ਕੇ ਅਤੇ ਦੁਨੀਆਂ ਨੂੰ ਲੁੱਟਣ ਲੱਗ ਪਵੇ ਅਤੇ ਦੁਨੀਆਂ ਨੂੰ ਬਹੁਤਾ ਭੁਲੇਖਾ ਪੈ ਜਾਂਦਾ, ਸਮਝ ਨਹੀਂ ਪਾਉਂਦੇ। ਜਦੋਂ ਤੱਕ ਲੋਕ ਉਹਨੂੰ ਸਮਝਦੇ ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਹੈ। ਇਸੇ ਕਰਕੇ ਭਾਈ ਸੱਜਣ ਵੀ ਹੁਣ ਬਾਹਰੋਂ ਧਾਰਮਿਕ ਪਹਿਰਾਵਾ ਪਾਇਆ ਹੈ, ਲੋਕਾਂ ਨੇ ਗਰੀਬਾਂ ਦੀ ਸੇਵਾ ਕਰਦਾ ਹੈ ਅਤੇ ਅਮੀਰਾਂ ਨੂੰ ਲੁੱਟਦਾ ਹੈ। ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਜਦੋਂ ਗਏ ਨੇ ਕੋਲ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ, ਅਤੇ ਫਿਰ ਉੱਥੇ ਸਮਝਾਇਆ ਸੀ ਭਾਈ ਸੱਜਣ, ਜੇ ਨਾਮ ਸੱਜਣਾ ਵਾਲਾ ਤਾਂ ਕੰਮ ਵੀ ਸੱਜਣਾ ਵਾਲੇ ਕਰਨੇ ਚਾਹੀਦੇ ਆ। ਫਿਰ ਉੱਥੇ ਸਮਝਾਇਆ ਸੀ ਕਿ ਸਰਾਂ ਬਣਾ ਕੇ ਲੁਕਾਈ ਦੀ ਸੇਵਾ ਕਰਨੀ, ਉਹਨਾਂ ਨੂੰ ਮੰਜਾ ਬਿਸਤਰਾ ਦੇਣਾ, ਪ੍ਰਸ਼ਾਦਾ ਦੇਣਾ ਚੰਗੀ ਗੱਲ ਹੈ, ਸੇਵਾ ਕਰਨੀ ਚੰਗੀ ਗੱਲ ਹੈ, ਪਰ ਸੇਵਾ ਦੇ ਨਾਂ 'ਤੇ ਲੋਕਾਂ ਨੂੰ ਲੁੱਟਣਾ ਮਾਰਨਾ ਇਹ ਜਿਹੜਾ ਇਹ ਬਹੁਤ ਮਾੜਾ ਕੰਮ ਹੈ, ਇਹ ਤਾਂ ਉਹ ਚਿੱਟੀ ਧੁੰਦ ਦੇ ਵਾਂਗ ਹੈ।
ਅਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਸੀ, ਕਹਿਣ ਲੱਗੇ ਤੇਰਾ ਭਾਈ ਸੱਜਣਾ ਬਾਹਰੋਂ ਲਿਬਾਸ ਪਾ ਕੇ ਗੁਰਮੁਖਾਂ ਵਾਲਾ ਅੰਦਰੋਂ ਮਨਮੁੱਖ ਬਿਰਤੀ ਨੂੰ ਰੱਖਣਾ ਇਸ ਤਰ੍ਹਾਂ ਦਾ ਏ ਜਿਵੇਂ ਇੱਕ ਘਰ ਸੋਹਣਾ ਬਣਾ ਲਈਏ, ਬਹੁਤ ਸੋਹਣਾ ਘਰ ਬਣਿਆ ਹੋਵੇ, ਉਹਨੂੰ ਬਾਹਰੋਂ ਬੜੀ ਮੀਨਾਕਾਰੀ ਕੀਤੀ ਹੋਵੇ, ਸਜਾਇਆ ਹੋਵੇ ਉਹਨੂੰ ਚੰਗੀ ਤਰ੍ਹਾਂ, ਉਹਦਾ ਐਲੀਵੇਸ਼ਨ ਬਹੁਤ ਸੋਹਣਾ ਹੋਵੇ, ਦਿੱਖ ਬਹੁਤ ਸੋਹਣੀ ਹੋਵੇ, ਪਰ ਜੇ ਉਹਦੇ ਘਰ ਵਿੱਚ ਕੋਈ ਰਹਿੰਦਾ ਨਹੀਂ ਨਾ, ਤਾਂ ਮਿੱਟੀ ਦੇ ਢੇਰ ਦੇ ਸਮਾਨ ਹੈ, ਉਹਦਾ ਕੋਈ ਕਿਸੇ ਨੂੰ ਬਹੁਤਾ ਲਾਭ ਨਹੀਂ ਹੁੰਦਾ। ਆਪਾਂ ਦੇਖੀਏ ਨਾ, ਕਈ ਵਾਰੀ ਅਸੀਂ ਕਹਿੰਦੇ ਬੰਦ ਘਰ ਜਿਹੜੇ ਉਹ ਖਰਾਬ ਹੋ ਜਾਂਦੇ ਜਦੋਂ ਉਹਦੇ ਵਿੱਚ ਰਹਿੰਦੇ ਨਹੀਂ ਆਪਾਂ। ਅਤੇ ਗੁਰੂ ਜੀ ਨੇ ਉੱਥੇ ਸਮਝਾਇਆ, ਕਹਿੰਦੇ ਕਿ ਕੋਠੇ ਮੰਡਪ ਮਾੜੀਆਂ ਪਾਸੋ ਚਿੱਤਵੀਆਂ, ਕਿ ਜਿਹੜੇ ਕੋਠੇ ਮੰਡਪ ਮਾੜੀਆਂ ਘਰ ਸੋਹਣਾ ਬਾਹਰੋਂ ਬਣਾ ਲਈਏ, ਅਤੇ ਜੇਕਰ ਉਹਦੇ ਅੰਦਰ ਕੋਈ ਨਿਵਾਸ ਨਹੀਂ ਰੱਖਦਾ, ਵਿੱਚੋਂ ਸੱਖਣੀਆਂ ਜੇ ਵਿੱਚੋਂ ਸੱਖਣੀਆਂ ਨੇ, ਅਤੇ ਉਹਨਾਂ ਬਣਾਏ ਹੋਏ ਘਰਾਂ ਦਾ ਨਾ ਬਣਾਉਣ ਵਾਲੇ ਨੂੰ ਕੋਈ ਫਾਇਦਾ ਏ ਅਤੇ ਨਾ ਲੋਕਾਂ ਨੂੰ ਫਾਇਦਾ ਏ, ਉਹ ਇੱਕ ਦਿਨ ਖੰਡਰ ਬਣ ਜਾਂਦਾ, ਉਹ ਬਿਥਵਾ ਹੋ ਜਾਂਦਾ ਏ। ਇਸੇ ਤਰ੍ਹਾਂ ਹੀ ਜੇ ਬਾਹਰੋਂ ਧਾਰਮਿਕ ਲਿਬਾਸ ਪਾ ਕੇ ਬਾਹਰੋਂ ਲਿਸ਼ਕਾ ਲਈਏ ਆਪਣੇ ਆਪ ਨੂੰ ਕਿ ਲੋਕ ਸਾਨੂੰ ਗੁਰਮੁਖ ਕਹਿਣ, ਅਤੇ ਅੰਦਰਲੀ ਅਵਸਥਾ ਜਿਹੜੀ ਮਨਮੁੱਖਾਂ ਵਾਲੀ ਹੋਵੇ, ਅਤੇ ਸਤਿਗੁਰੂ ਜੀ ਕਹਿੰਦੇ ਨਾ ਉਹਦੇ ਤੋਂ ਲੋਕਾਂ ਨੂੰ ਕੋਈ ਫਾਇਦਾ ਏ ਅਤੇ ਨਾ ਇਹ ਜੀਵਨ ਬਣਾਉਣ ਵਾਲੇ ਨੂੰ ਫਾਇਦਾ ਏ। ਸੱਜਣ, ਇਹਦਾ ਤੈਨੂੰ ਵੀ ਕੋਈ ਫਾਇਦਾ ਨਹੀਂ, ਜੇ ਲੋਕਾਂ ਨੂੰ ਇਹਦਾ ਫਾਇਦਾ ਨਹੀਂ ਨਾ ਤੇਰੇ ਇਸ ਜੀਵਨ ਦਾ, ਲੋਕਾਂ ਨੂੰ ਤੂੰ ਲੁੱਟਦਾ ਏ, ਕੁੱਟਦਾ ਏ, ਮਾਰਦਾ ਏ, ਅਤੇ ਯਾਦ ਰੱਖੀ ਇਹਦਾ ਫਾਇਦਾ ਤੈਨੂੰ ਵੀ ਨਹੀਂ। ਜਿਹੜੀਆਂ ਜਾਇਦਾਦਾਂ, ਜਿਹੜੇ ਦੌਲਤ ਵਾਸਤੇ ਤੂੰ ਇਹਨਾਂ ਲੁੱਟਦਾ ਪਿਆ ਏ, ਇੱਕ ਦਿਨ ਤੂੰ ਵੀ ਇਹਨਾਂ ਸਾਰੀਆਂ ਜਾਇਦਾਦਾਂ ਨੂੰ, ਪਦਾਰਥਾਂ ਨੂੰ ਛੱਡ ਕੇ ਤੂੰ ਚਲੇ ਜਾਣਾ। ਫਿਰ ਦੂਜੀ ਗੱਲ, ਉਦਾਹਰਨ ਦਿੱਤੀ ਸੀ ਗੁਰੂ ਸਾਹਿਬ ਜੀ ਨੇ ਭਾਈ ਸੱਜਣ ਨੂੰ ਬਗਲੇ ਦੀ, ਕਹਿੰਦੇ ਦੇਖ ਭਾਈ ਸੱਜਣ, ਬਗਲੇ ਦਾ ਰੰਗ ਚਿੱਟਾ ਹੁੰਦਾ ਏ, ਰਹਿੰਦਾ ਵੀ ਉਹ ਪਾਣੀ ਦੇ ਕਿਨਾਰੇ ਦੇ ਉੱਪਰ ਹੀ, ਪਾਣੀ ਦੇ ਵਿੱਚ ਰਹਿੰਦਾ ਏ, ਅਤੇ ਕਈ ਵਾਰ ਇੱਕ ਪੈਰ ਦੇ ਉੱਤੇ ਖੜਾ ਹੋ ਕੇ ਅੱਖਾਂ ਬੰਦ ਕਰਦਾ ਏ, ਅਤੇ ਲੋਕ ਇਹ ਕਹਿਣ ਲੱਗ ਪੈਂਦੇ ਵੀ ਸ਼ਾਇਦ ਇਹ ਬਗਲਾ ਰੰਗ ਦਾ ਵੀ ਚਿੱਟਾ ਏ, ਬਾਹਰੋਂ ਬੜਾ ਸੋਹਣਾ ਲੱਗਦਾ ਏ, ਰਹਿੰਦਾ ਵੀ ਪਾਣੀ ਦੇ ਕਿਨਾਰੇ 'ਤੇ ਆ, ਅਤੇ ਵੇਖੋ ਇੱਕ ਪੈਰ 'ਤੇ ਅੱਖਾਂ ਬੰਦ ਕਰਕੇ ਸ਼ਾਇਦ ਰੱਬ ਨੂੰ ਯਾਦ ਕਰਦਾ ਏ। ਕਹਿੰਦੇ ਨਹੀਂ, ਉਹ ਇੱਕ ਅੱਖ ਥੋੜ੍ਹੀ ਜਿਹੀ ਖੋਲ੍ਹ ਕੇ ਪਾਣੀ ਦੀ ਹਰਕਤ ਦੇਖਦਾ ਏ, ਜਿੱਥੇ ਕਿਤੇ ਡੱਡੀ ਮੱਛੀ ਉਹਨੂੰ ਹਿਲਦੀ ਜਾਪਦੀ ਉੱਥੇ ਹੀ ਉਹ ਹਮਲਾ ਕਰ ਦਿੰਦਾ ਏ। ਕਹਿੰਦੇ ਇਹੋ ਜੀਵਨ ਫਿਰ ਜਿਹੜਾ ਹੈ ਨਾ, ਜੇ ਬਾਹਰੋਂ ਗੁਰਮੁਖਾਂ ਵਾਲਾ ਲਿਬਾਸ ਬਣਾ ਕੇ ਰਹੀਏ ਵੀ ਧਰਮ ਦੇ ਸਥਾਨ ਦੇ ਉੱਪਰ, ਜਿਵੇਂ ਬਗਲਾ ਪਾਣੀ ਦੇ ਵਿੱਚ ਰਹਿੰਦਾ ਏ, ਅਤੇ ਅੱਖਾਂ ਬੰਦ ਕਰਕੇ ਸਮਾਧੀਆਂ ਲਾ ਕੇ ਵੀ ਯਤਨ ਕਰਕੇ ਜੇ ਅੰਦਰ ਮਨਮੁਖਤਾਈ ਹੈ, ਤਾਂ ਫਿਰ ਬਗਲੇ ਤੋਂ ਹੰਸ ਨਹੀਂ ਬਣਿਆ, ਫਿਰ ਉਹ ਬਗਲੇ ਦਾ ਬਗਲਾ ਹੀ ਰਹਿ ਗਿਆ। ਇਸ ਕਰਕੇ ਸਾਨੂੰ ਸਤਿਗੁਰਾਂ ਨੇ ਬਗਲੇ ਤੋਂ ਹੀ ਸਮਾਧੀ ਨਹੀਂ, ਸਾਨੂੰ ਹੰਸ ਵਾਲੀ ਜ਼ਿੰਦਗੀ ਬਤੀਤ ਕਰਨ ਵਾਸਤੇ ਸਾਨੂੰ ਸਮਝਾਇਆ ਹੈ। ਅਤੇ ਜਿਹੜਾ ਇਸ ਜ਼ਿੰਦਗੀ ਨੂੰ ਬਤੀਤ ਕਰ ਲੈਂਦਾ ਏ, ਉਹੀ ਗੁਰਮੁਖ ਬਣਦਾ ਏ। ਅਤੇ ਸਤਿਗੁਰੂ ਜੀ ਨੇ ਸਾਨੂੰ ਬਾਣੀ ਦੇ ਰਾਹੀਂ ਵੀ ਸਮਝਾਇਆ, ਜਿਨ੍ਹਾਂ ਨੇ ਗੁਰਮੁਖਾਂ ਵਾਲੇ ਗੁਣ ਜਿਹੜੇ ਧਾਰਨ ਕਰ ਲਏ, ਉਹਨਾਂ ਦਾ ਜੀਵਨ ਬੜਾ ਉਚੇਰਾ ਹੋ ਗਿਆ। ਕਿੰਨਾ ਉਚੇਰਾ ਜੀਵਨ, ਕਿ ਜਿਹੜੇ ਆਏ ਗੁਰਮੁਖ ਬਣਨ ਵਾਸਤੇ ਸੀ, ਪਰ ਜਦੋਂ ਗੁਰੂ ਦੇ ਭਾਣੇ ਦੇ ਵਿੱਚ ਚੱਲੇ ਨੇ, ਗੁਰੂ ਦੇ ਹੁਕਮ ਦੇ ਵਿੱਚ ਚੱਲੇ ਨੇ, ਅਤੇ ਗੁਰੂ ਨੇ ਇਕੱਲਾ ਗੁਰਮੁਖ ਨਹੀਂ ਬਣਾਇਆ, ਉਹਨਾਂ ਨੂੰ ਗੁਰੂ ਬਣਾ ਦਿੱਤਾ ਹੈ। ਆਪਾਂ ਇਤਿਹਾਸ ਪੜ੍ਹ ਕੇ ਦੇਖੀਏ, ਅੱਜ ਗੁਰੂ ਅੰਗਦ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਅਸੀਂ ਮਨਾ ਰਹੇ ਹਾਂ, ਅਤੇ ਭਜੇ ਵੇਖੀਏ ਮਨ ਦੇ ਵਿੱਚ ਵਿਚਾਰ ਕਰਕੇ ਕਿ ਗੁਰੂ ਅੰਗਦ ਸਾਹਿਬ ਜੀ ਜਿਸ ਵੇਲੇ ਉਹ ਖਡੂਰ ਦੀ ਧਰਤੀ ਤੋਂ ਚੱਲੇ ਸਨ ਕਰਤਾਰਪੁਰ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣ ਵਾਸਤੇ, ਉਹ ਗੁਰੂ ਬਣਨ ਦੀ ਤਿਆਰੀ ਕਰਕੇ ਨਹੀਂ ਸੀ ਆਏ ਕਿ ਮੈਂ ਵੀ ਜਾ ਕੇ ਅਤੇ ਗੁਰੂ ਨਾਨਕ ਸਾਹਿਬ ਜੀ ਤੋਂ ਅਗਲਾ ਗੁਰੂ ਬਣਨਾ ਹੈ। ਉੱਥੇ ਕੇਵਲ ਉਹ ਗੁਰਮੁਖ ਬਣਨ ਦੇ ਵਾਸਤੇ ਆਏ ਸੀ। ਅਤੇ ਵੇਖੋ, ਜਦੋਂ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਚੱਲਦੇ ਨੇ, ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸੁਮੇਲ ਹੁੰਦਾ ਏ, ਅਤੇ ਜਾ ਕਿੱਥੇ ਰਹੇ ਹੁੰਦੇ ਨੇ, ਕਿਉਂਕਿ ਉਹਨਾਂ ਦੇ ਪਿਤਾ ਜੀ ਬਾਬਾ ਫੇਰੂ ਮੱਲ ਜੀ ਦੇਵੀ ਦੀ ਪੂਜਾ ਕਰਦੇ ਸਨ, ਸੰਗ ਲੈ ਕੇ ਨਾਲ ਸਾਥੀਆਂ ਨੂੰ ਲੈ ਕੇ ਪਹਾੜਾਂ ਵਿੱਚ ਜਾਣਾ, ਉਹਨਾਂ ਤੋਂ ਬਾਅਦ 'ਚ ਭਾਈ ਲਹਿਣਾ ਜੀ ਦਾ ਵੀ ਇਹ ਜਿਹੜਾ ਜੀਵਨ ਦਾ ਅੰਗ ਬਣ ਗਿਆ ਸੀ, ਦੇਵੀ ਦਰਸ਼ਨਾਂ ਨੂੰ ਜਾਣਾ। ਪਰ ਜਦੋਂ ਭਾਈ ਜੋਧ ਜੀ ਕੋਲੋਂ ਉਹਨਾਂ ਨੇ ਬਾਣੀ ਸੁਣੀ, ਆਸਾ ਜੀ ਦੀ ਵਾਰ ਦੀ ਪੌੜੀ, ਜਿੱਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚੇ ਦੇ ਲੰਮੀ ਨਜ਼ਰ ਨਿਹਾਲੀਏ, ਜੋ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਏ ਕਿਸ ਲਾਹੇ ਉੱਪਰ। ਜਦੋਂ ਉਸ ਲਾਹੇ ਦੇ ਉੱਪਰ ਜਾਣ ਦੀ ਇਹ ਜਿਹੜੀ ਪੌੜੀ ਦੀ ਸਿੱਖਿਆ ਨੂੰ ਜਿਹੜਾ ਸੁਣਿਆ ਨਾ, ਅਤੇ ਮਨ ਵਿੱਚ ਵਿਚਾਰ ਆ ਗਈ ਕਿ ਮਨਾ ਇਹ ਜੀਵਨ ਨੂੰ
ਜਿਹੜਾ ਚਲਾਉਣ ਵਾਸਤੇ ਆ ਜਿਵੇਂ ਬਾਬਾ ਜੋਰ ਜੀ ਨੇ ਇਹ ਆਸਰਾ ਲਿਆ ਏ ਗੁਰੂ ਦਾ, ਇਹ ਗੁਰਮੁਖ ਬਣ ਗਏ ਨੇ, ਕਿੰਨਾ ਸੋਹਣਾ ਜੀਵਨ ਹੈ ਭਾਈ ਜੋਰ ਜੀ ਦਾ। ਜਿਵੇਂ ਮੈਂ ਬੇਨਤੀ ਕੀਤੀ ਸੀ ਨਾ ਕਿ ਹਰ ਇੱਕ ਸਿੱਖ, ਚਾਹੇ ਉਹ ਔਰਤ ਹੈ ਚਾਹੇ ਉਹ ਮਰਦ ਹੈ, ਜਿਹੜਾ ਗੁਰੂ ਦੇ ਘਰ ਦੇ ਵਿੱਚ ਜੰਮਿਆ ਹੈ, ਪੈਦਾ ਹੋਇਆ ਸਿੱਖ ਧਰਮ ਦੇ ਵਿੱਚ, ਉਹਦਾ ਕਿਰਦਾਰ ਜਿਹੜਾ ਉਹ ਪ੍ਰਚਾਰਕ ਹੈ, ਜਿਹੜੀ ਗੱਲ ਆਪਾਂ ਕੀਤੀ ਸੀ। ਹੁਣ ਭਾਈ ਜੋਤ ਜੀ ਭਾਵੇਂ ਉਹ ਨਾ ਰਾਗੀ ਸਨ, ਨਾ ਉਹ ਗ੍ਰੰਥੀ ਸਨ, ਨਾ ਉਹ ਕਥਾ ਵਾਚਕ, ਨਾ ਢਾਡੀ, ਨਾ ਕਵੀਸ਼ਰ, ਉਹ ਕੇਵਲ ਗੁਰੂ ਦੇ ਹੁਕਮ ਨੂੰ ਕਮਾਉਂਦੇ ਸੀ, ਰੋਜ਼ ਕਿਰਤ ਕਮਾਈ ਕਰਦੇ ਹਾਂ। ਅਤੇ ਜਿਵੇਂ ਗੱਲ ਕੀਤੀ ਸੀ ਨਾ ਰਫਤਾਰ, ਗੁਫਤਾਰ, ਦਸਤਾਰ, ਅਤੇ ਉਹ ਭਾਈ ਜੋਤ ਜੀ ਦੇ ਬਾਹਰੀ ਜੀਵਨ, ਜਦੋਂ ਅੰਦਰਲਾ ਬਾਹਰੀ ਜੀਵਨ ਦੇਖਿਆ ਅਤੇ ਭਾਈ ਲਹਿਣਾ ਜੀ ਨੂੰ ਖਿੱਚ ਪੈ ਗਈ, ਅਤੇ ਫਿਰ ਉਹ ਖਿੱਚ ਜਿਹੜੀ ਸੀ ਕਰਤਾਰਪੁਰ ਨੂੰ ਲੈ ਕੇ ਗਈ। ਜਦੋਂ ਜਾ ਰਹੇ ਨੇ ਦੇਵੀ ਦੇ ਦਰਸ਼ਨਾਂ ਨੂੰ, ਅਤੇ ਮਨ ਦੇ ਵਿੱਚ ਸੋਚਿਆ ਵੀ ਕਰਤਾਰਪੁਰ ਦੇ ਨੇੜੇ ਤੇ ਆਪਾਂ ਡੇਰਾ ਕੀਤਾ, ਇਹ ਕੁਝ ਸਮਾਂ ਲੱਗਣਾ ਏ, ਮੈਂ ਗੁਰੂ ਨਾਨਕ ਸਾਹਿਬ ਜੀ ਬਾਰੇ, ਜਿਹਦੇ ਬਾਰੇ ਸੁਣਿਆ, ਅੱਜ ਵੇਖ ਆਵਾਂ, ਦਰਸ਼ਨ ਕਰ ਆਵਾਂ। ਭਾਈ ਲਹਿਣਾ ਜੀ ਜਦੋਂ ਉੱਥੇ ਜਾਂਦੇ ਨੇ, ਗਏ ਭਾਈ ਲਹਿਣਾ ਜੀ ਬਣ ਕੇ ਨੇ, ਫਿਰ ਜਦੋਂ ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਆਏ ਤਾਂ ਗੁਰੂ ਬਣ ਕੇ ਆਏ ਨੇ। ਵੇਖੋ ਇਹ ਗੁਰਮੁਖ ਦੇ ਜੀਵਨ ਦੀ ਤਬਦੀਲੀ ਇਹ ਕਿਵੇਂ ਆ ਗਈ, ਜਿੱਥੋਂ ਮੈਂ ਵਿਚਾਰ ਆਰੰਭ ਕੀਤੀ ਕਿ ਗਏ ਉਹ ਗੁਰਮੁਖ ਬਣਨ ਵਾਸਤੇ ਸੀ ਭਾਈ ਲਹਿਣਾ ਜੀ, ਮਨ ਦੇ ਵਿੱਚ ਕੋਈ ਇੱਛਾ ਨਹੀਂ ਸੀ ਕਿ ਮੈਂ ਗੁਰੂ ਬਣਨਾ ਹੈ, ਪਰ ਜਦੋਂ ਗੁਰੂ ਦੀ ਘਾਲ ਨੂੰ, ਗੁਰੂ ਦੇ ਜੋ ਭਗਤੀ ਹੈ, ਸਿੱਖਿਆ, ਉਹਨੂੰ ਮਨ ਵਿੱਚ ਧਾਰਨ ਕੀਤਾ, ਤਾਂ ਵੇਖੋ ਗੁਰੂ ਦੀ ਸਿੱਖਿਆ ਕਿੱਥੋਂ ਤੱਕ ਮਨੁੱਖ ਨੂੰ ਲੈ ਜਾਂਦੀ। ਤਾਂ ਹੀ ਤਾਂ ਕਹਿਣਾ, ਗੁਰ ਕੀ ਮਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਸਾਨੂੰ ਤਾਂ ਹੀ ਕਿਹਾ ਏ ਪੂਰੇ ਗੁਰ ਕਾ ਸੁਣ ਉਪਦੇਸ਼, ਸਾਨੂੰ ਤਾਂ ਹੀ ਕਿਹਾ ਗੁਰਪੂਰੇ ਚਰਨੀ ਲਾਇਆ। ਜਦੋਂ ਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਹੈ ਨਾ, ਅਤੇ ਗੁਰੂ ਸਾਹਿਬ ਜੀ ਫਿਰ ਸਾਡੇ ਅੰਦਰ ਲੀਆਂ ਉਹ ਕਮੀਆਂ ਜਿਹੜੀਆਂ ਉਹਨੂੰ ਦੂਰ ਕਰਕੇ ਸਾਡੇ ਅੰਦਰ ਗੁਣ ਹੀ ਗੁਣ ਭਰ ਦਿੰਦੇ ਨੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜੋ ਬਚਨ ਕਹੇ ਨਾ, ਆਸਾ ਜੀ ਦੀ ਵਾਰ ਦੇ ਪਹਿਲੇ ਸਲੋਕ 'ਚ ਅਸੀਂ ਪੜ੍ਹਦੇ ਹਾਂ, ਉਹ ਬਿਲਕੁਲ ਗੁਰਮੁਖ ਦੀ ਡੈਫੀਨੇਸ਼ਨ ਦਿੱਤੀ ਹੈ ਉੱਥੇ ਸਤਿਗੁਰਾਂ ਨੇ, ਵੀ ਗੁਰੂ ਕਿਵੇਂ ਇੱਕ ਆਮ ਤੋਂ ਖਾਸ ਬਣਾ ਦਿੰਦੇ ਨੇ, ਕਿਵੇਂ ਆਮ ਇਨਸਾਨ ਤੋਂ ਗੁਰਮੁਖ ਬਣਾ ਦਿੰਦੇ ਨੇ। ਜਦੋਂ ਅਸੀਂ ਬਚਨ ਪੜ੍ਹਦੇ ਹਾਂ ਕਿ ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਦੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਕਿ ਮੈਂ ਉਸ ਗੁਰੂ ਤੋਂ ਸੌ ਵਾਰੀ, ਸੈਂਕੜੇ ਵਾਰੀ ਦਿਨ ਵਿੱਚ ਕੁਰਬਾਨ ਜਾਂਦਾ ਹੈ, ਜਿਸ ਸਤਿਗੁਰੂ ਨੇ ਮੈਨੂੰ ਇੱਕ ਖਿੰਨ ਦੇ ਵਿੱਚ ਹੀ ਆਮ ਤੋਂ ਦੇਵਤਾ, ਮਨੁੱਖ ਤੋਂ ਦੇਵਤਿਆਂ ਵਰਗਾ ਬਣਾ ਦਿੱਤਾ। ਮੈਂ ਹੁਣੇ ਸ਼ਬਦ ਸਾਂਝੇ ਕੀਤੇ ਸੀ ਕਿ ਗੁਰਮੁਖ, ਬ੍ਰਹਮ ਗਿਆਨੀ, ਸਾਧੂ, ਆਸ਼ਕ, ਦੇਵਤਾ, ਸੰਤ, ਇਹ ਇੱਕੋ ਹੀ ਨਾਮ, ਵੱਖੋ ਵੱਖਰੇ ਨੇ, ਅਵਸਥਾ ਇੱਕ ਹੀ ਹੈ। ਜਿਵੇਂ ਪਾਣੀ ਇੱਕ, ਉਹਦੇ ਨਾਮ ਵੱਖੋ ਵੱਖਰੇ ਨੇ, ਪਰਮਾਤਮਾ ਇੱਕ ਹੈ, ਉਹਦੇ ਨਾਮ ਵੱਖੋ ਵੱਖਰੇ ਨੇ, ਕੋਈ ਖੁਦਾ ਕਹਿੰਦਾ, ਕੋਈ ਔਰਾ ਮਜਦ ਕਹਿੰਦਾ ਹੈ, ਕੋਈ ਭਗਵਾਨ ਕਹਿੰਦਾ, ਕੋਈ ਬੀਠੁਲ ਕਹਿੰਦਾ ਹੈ, ਕੋਈ ਜਿਹੜਾ ਹੈ ਉਹਨੂੰ ਪ੍ਰਭੂ ਕਹਿੰਦਾ ਹੈ, ਉਹ ਇੱਕ ਹੀ। ਇਸੇ ਤਰ੍ਹਾਂ ਹੀ ਅਵਸਥਾ ਵੀ ਗੁਰਮੁਖ ਦੀ ਇੱਕ ਹੀ ਹੈ, ਕੋਈ ਸਾਧੂ ਕਹਿ ਲਵੇ, ਕੋਈ ਸੰਤ ਕਹਿ ਲਵੇ, ਕੋਈ ਆਸ਼ਕ ਕਹਿ ਲਵੇ, ਕੋਈ ਦੇਵਤਾ ਕਹਿ ਲਏ। ਕਿਉਂਕਿ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਆਸ਼ਕ ਸ਼ਬਦ ਵੀ ਆਸਾ ਜੀ ਦੀ ਵਾਰ 'ਚ ਅਸੀਂ ਪੜ੍ਹਦੇ ਹੋ ਵਰਤਿਆ ਹੈ, ਜਿਹਦਾ ਪਰਮਾਤਮਾ ਦੇ ਨਾਮ ਦੇ ਨਾਲ ਸੱਚੇ ਇਸ਼ਕ ਦੇ ਨਾਲ, ਜਿਹਦੀ ਮਜਾਜੀ ਨਹੀਂ ਸੱਚੇ ਇਸ਼ਕ, ਇਹ ਹਕੀਕੀ ਜਿਹੜਾ ਹੈ ਨਾ ਇਸ਼ਕ, ਉਹਦੇ ਨਾਲ ਜਿਹੜੀ ਪ੍ਰੇਮ ਦੇ ਨਾਲ ਸਾਂਝ ਪੈ ਜਾਂਦੀ, ਅਤੇ ਉਹ ਜਿਹੜਾ ਪਰਮਾਤਮਾ ਦੇ ਨਾਮ ਦਾ, ਗੁਰੂ ਦਾ ਆਸ਼ਕ ਬਣ ਜਾਵੇ ਨਾ, ਸਤਿਗੁਰੂ ਜੀ ਫਿਰ ਸਮਝਾਉਂਦੇ ਨੇ ਉਹਦੀ ਅਵਸਥਾ ਕਿੱਦਾਂ ਦੀ, ਜਿਸ ਪਿਆਰੇ ਸੋ ਨੇਹ ਤਿਸ ਆਗੈ ਮਰ ਚੱਲੀਐ, ਧ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਅਤੇ ਫਿਰ ਇਹ ਇਕੱਲਾ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਨਹੀਂ, ਫਿਰ ਉਹਨਾਂ ਨੇ 7 ਸਾਲ ਉਹ ਕਮਾਇਆ ਵੀ, ਕਿਉਂਕਿ 28 ਸਾਲ ਦੀ ਉਮਰ ਵਿੱਚ ਭਾਈ ਲਹਿਣਾ ਜੀ ਦੇ ਰੂਪ ਅੰਦਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਗਏ ਨੇ 1532 ਨੂੰ, ਅਤੇ 1539 ਤੱਕ ਵੇਖੋ ਕਿੰਨੀ ਤਬਦੀਲੀ ਆ ਗਈ, ਕਿ 1539 ਤੱਕ ਉਹਨਾਂ ਨੇ ਘਾਲ ਕਮਾਈ ਭਾਈ ਲਹਿਣਾ ਜੀ ਦੇ ਰੂਪ ਅੰਦਰ ਕਰਕੇ, ਅਤੇ ਗੁਰਤਾ ਗੱਦੀ ਗੁਰੂ ਨਾਨਕ ਸਾਹਿਬ ਜੀ ਨੇ ਦੇ ਦਿੱਤੀ। ਗਏ ਅਤੇ ਗੁਰਮੁਖ ਬਣਨ ਵਾਸਤੇ ਸੀ, ਜਿਹੜੀ ਅੱਜ ਗੱਲ ਆਪਾਂ ਵਿਚਾਰ ਆਰੰਭ ਕੀਤੀ, ਗਏ ਗੁਰਮੁਖ ਬਣਨ ਵਾਸਤੇ ਸੀ, ਇੱਕ ਚੰਗਾ ਗੁਰੂ ਦਾ ਸਿੱਖ ਬਣਨ ਵਾਸਤੇ, ਪਰ ਪਿਆਰ ਇੰਨਾ ਬਣ ਗਿਆ, ਜਿਸ ਪਿਆਰੇ ਸੋ ਨੇਹ, ਇੰਨਾ ਪਿਆਰ ਬਣ ਗਿਆ, ਰਾਤ ਹੈ ਅਤੇ ਰਾਤ ਨੂੰ ਵੀ ਗੁਰੂ ਦੇ ਹੁਕਮ ਦੀ ਪਾਲਣਾ, ਜੇ ਦਿਨ ਹੈ ਅਤੇ ਦਿਨੇ ਵੀ ਪਾਲਣਾ,
ਜੇ ਗੁਰੂ ਜੀ ਨੇ ਰਾਤ ਨੂੰ ਹੁਕਮ ਕਰ ਦਿੱਤਾ ਭਾਈ ਲਹਿਣਾ ਜੀ ਧਰਮਸ਼ਾਲਾ ਦੀ ਕੰਧ ਡਿੱਗ ਪਈ ਹੈ, ਵਰਦੇ ਮੀਂਹ ਸਰਦੀਆਂ ਦਾ ਮੌਸਮ ਬਣਾ ਦੇਵੋ, ਸੱਤ ਬਚਨ ਕਹਿ ਕੇ ਉੱਥੇ ਤੁਰ ਪਏ। ਲੋਕਾਂ ਨੇ ਕਈਆਂ ਨੇ ਕਿਹਾ ਭਾਈ ਲਹਿਣਾ ਜੀ ਮਿੱਟੀ ਦੀ ਕੰਧ ਮੀਂਹ ਦੇ ਵਿੱਚ ਹਨੇਰੇ 'ਚ ਕਿਵੇਂ ਬਣ ਸਕਦੀ ਹੈ। ਕਹਿਣ ਲੱਗੇ ਕੰਧ ਬਣੇ ਜਾਂ ਨਾ ਬਣੇ ਮੇਰੇ

0: ਪਰਮਕ ਤੋਂ ਗੁਰੂ ਬਣਾ ਕੇ ਸੰਸਾਰ ਵਿੱਚ ਉਸ ਤਖ਼ਤ ਦੇ ਉੱਪਰ ਬਿਠਾ ਕੇ ਆਪ ਮੱਥਾ ਟੇਕਿਆ, ਆਪ ਪਰਿਕਰਮਾ ਕੀਤੀਆਂ। ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਸਿੱਖਾਂ ਨੂੰ ਕਹਿ ਦਿੱਤਾ ਕਿ ਜਿਵੇਂ ਸਾਨੂੰ ਗੁਰੂ ਰੂਪ ਵਿੱਚ ਜਾਣਦੇ ਸੋ ਅੱਜ ਤੋਂ ਤੁਸੀਂ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਸਾਹਿਬ ਜੀ ਦੇ ਰੂਪ ਵਿੱਚ ਜਾਣਨਾ। ਸਾਖੀਕਾਰ ਕਹਿੰਦਾ 1596 ਬਿਕਰਮੀ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸੱਚਖੰਡ ਜਾਣ ਤੋਂ ਪਹਿਲਾਂ ਭਾਈ ਲਹਿਣਾ ਜੀ ਨੂੰ ਗੁਰੂ ਬਣਾ ਕੇ, ਗੁਰੂ ਅੰਗਦ ਸਾਹਿਬ ਬਣਾ ਕੇ ਪੋਥੀ ਅੰਗਦ ਯੋਗ ਮਿਲੀ, ਬਾਣੀ ਦਾ ਖਜ਼ਾਨਾ ਗੁਰੂ ਅੰਗਦ ਸਾਹਿਬ ਜੀ ਦੇ ਹਵਾਲੇ ਕੀਤਾ ਅਤੇ ਗੁਰਤਾ ਗੱਦੀ 'ਤੇ ਬਹਿ ਕੇ ਉਹਨਾਂ ਜੀਵਨ ਬਤੀਤ ਕੀਤਾ। ਸੋ ਅੱਜ ਦੇ ਦਿਨ ਅਸੀਂ ਗੁਰੂ ਅੰਗਦ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਵੀ ਮਨਾ ਰਹੇ ਹਾਂ। ਕੱਲ੍ਹ ਨੂੰ ਇਹ ਜਿਹੜੀ ਪੌੜੀ ਹੈ ਇਹਦੀ ਨਾਲ ਵਿਚਾਰ ਇਸ ਤੋਂ ਅੱਗੇ ਸਾਂਝੀ ਕੀਤੀ ਜਾਵੇਗੀ, ਕਿਉਂਕਿ ਗੁਰਮੁਖ ਦੀ ਗੱਲ ਆਈ ਅਤੇ ਗੁਰਮੁਖ ਦਾ ਜੀਵਨ ਕਿੱਦਾਂ ਦਾ ਸਾਰੇ ਪੱਖ ਅਸੀਂ ਵਿਚਾਰ ਕੇ ਚੱਲਣਾ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਆਵਿਆ ਗਾਵਿਆ ਗੁਰੂ ਚਰਨਾਂ ਅੰਦਰ ਪ੍ਰਵਾਨ ਹੋ ਜਾਵੇ ਜੀ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ। ਸਤਿਸੰਗਤ ਜੀਓ, ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਸ਼ਬਦ ਵਿਚਾਰ ਦੁਆਰਾ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧ ਆਗੈ ਅਰਦਾਸ ਹਮਾਰੀ,

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਉ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਰੁਹਾਈਆਂ ਚਰਖੜੀਆਂ ਅਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦਗੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿੰਨ ਮਾਣਿਆਂ ਦੇ ਮਾਣ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੀ ਕਿਰਪਾ ਰਹਿਮਤ ਦਾ ਸਦਕਾਵ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਆਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦੇ ਗਾਇਨ ਹੋਏ ਹਨ ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦੇ ਆ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮੱਤ ਬਖਸ਼ਣੀ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਸਭ ਸੰਗਤ ਦੀ ਹਾਜ਼ਰੀ ਤਿਲਫੁਲ ਭੇਟਾ ਦਰ ਪ੍ਰਵਾਨ ਕਰਨਾ ਸਭ ਨੂੰ ਅੰਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ ਜੀ ਸਰਦਾਰ ਰਜਿੰਦਰ ਸਿੰਘ ਚੌਹਾਨ ਦੀ ਦੇਹ ਅਰੋਗਤਾ ਵਾਸਤੇ ਆਪ ਜੀ ਦੇ ਪਾਵਨ ਚਰਨਾਂ 'ਚ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਆਪਣੇ ਸੇਵਕ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਸਤਿਗੁਰੂ ਜੀ ਪੂਰਨ ਦੇਹ ਅਰੋਗਤਾ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਜੀ ਹਰ ਮੈਦਾਨੇ ਫਤਿਹ ਕਰਨੀ ਸਤਿਗੁਰੂ ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਅਸੀਸ ਬਖਸ਼ੋ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ

ਨਿਤ ਨਿਤ ਜੀੜੇ ਸੰਭਾਲੇ ਅੰਨ ਦੇਖਿਆ ਗਾ ਦੇਵਨ ਹਾਰ ਤੇਰੇ ਦਾਨ ਹੈ ਕੀਮਤ ਨਾ ਪਵੈ ਤਿਸ ਦਾ ਤੇ ਕੌਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣਿਆ ਸਿਸਣਿਆ ਜੋ ਹੋਵੇ ਸਾਹਿਬ ਸੁਮੇਲ

ਸੋਏ ਤਿਸ ਦੇ ਚਾਨਣ ਸਭ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸਵਾਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਆਨੰਦ ਨੋ ਮੋਹਿ ਆਈ ਪਿਆਸਾ।

ਮਨ ਹਰ ਲਿਵ ਮੰਡਲ ਮੰਡਾਵੇ ਕਰ ਸਾਧੂ ਅੰਜਲੀ ਪੁਨ ਵਡਾਏ ਕਰ ਡੰਡੋਤ ਪੁਨ ਵਡਾਏ ਰਹਾਉ ਸਾਖਤ ਹਰ ਸਾਧ ਨ ਜਾਣਿਆ ਤਿਨਿ ਅੰਤਰ ਹੋਮੈ ਕੰਡਾਵੇ ਜਿਉਂ ਜਿਉਂ ਚਲਹਿ ਚੁਲਹਿ ਦੁਖ ਪਾਵੇ ਜਬ ਕਾਲ ਸਹਿ ਸ੍ਰੀ ਡੰਡਾਵੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾਵੇ

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ਼੍ਰੀ ਹਰ ਰਾਏ ਸ਼੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਹੇ ਨਿਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਦਾ ਕੋਟਾਂ ਕੋਟ ਧੰਨਵਾਦ ਸ਼ੁਕਰ ਹੈ ਆਪ ਜੀਆਂ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ ਹੈ ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀਆਂ ਦੇ ਪਾਵਨ ਸਰੂਪਾਂ ਦੀ ਸੋਖਾ ਸੁਣਨ ਦੀ ਸੇਵਾ ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦੇ ਹਾਂ ਬਾਣੀ ਪੜ੍ਹਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮਤ ਬਖਸ਼ਿਸ਼ ਕਰਨੀ ਜੀ ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀਆਂ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ ਸਤਿਗੁਰੂ ਰਹਿਣ ਆਈ ਹੈ ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ ਆਪ ਜੀ ਦੇ ਸੁੱਖ ਆਸਣ ਤਿਆਰ ਹਨ ਕਿਰਪਾ ਕਰੋ ਸੁੱਖ ਆਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ ਵਿਸ਼ਰਾਮ ਕਰੋ ਸੰਗਤਾਂ ਨੂੰ ਖੁਸ਼ੀ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ ਸੇਈ ਗੁਰਮੁਖ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਸੋ ਰਾਜੇ ਸੋ

ਔਰ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੁਸੀ ਪੀ ਸੱਚ ਸੋਚਾ ਸੋਚਣਾ ਹੋ ਬਾਈ ਜੇ

ਭਾਰ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੇ ਨਾਲ ਕਿਵਸ ਚਿਆਰਾ ਹੋਈਐ ਕਪੂੜਾ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਮਨ ਆਕਾਰ ਹੁਕਮ ਨਾ ਕਹਿਆ ਜਾਈ

ਜਾਈ ਤੀਰਥ ਨਾਵਾ ਜਿਤ ਸੁਭਾਵਾ ਮਨ ਪਾਣੀ ਕੇ ਨਾਈ ਕਰੀ ਜੇਤੀ ਸਰਠੋ ਪਾਈ ਵੇਖਾ ਵਿਣ ਕਰਮ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਨਕਾ ਜੇ ਗੁਰ ਕੀ ਸਿੱਖ ਸੁਣੀ

ਕਰ ਦੋਸੀ ਦੋਸ ਤਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੀਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਬਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪਹੇ ਨ ਸਕਾ ਕਾਲ ਨਾਨਕ ਭਗਤਾਂ ਸਦਾ ਵਿਗਾ ਸੁਣਿਆ ਦੂ ਭਾਵ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਲਾ ਹਨੁਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸ ਅੰਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾ ਸੁਣਿਆ ਦੂ ਭਾਵ ਕਾ ਨਾਸ ਸੁਣਿਆ ਸਤਸੰਦੋ ਗਿਆਨ ਸੁਣਿਆ ਅੜਸੜ ਕਾਸ਼।

ਧਿਆਨ ਤਬਲੈ ਉਮਰ ਕੀਤਾ ਪਾ ਧਰਤੀ ਹੋਣ ਪਰਾ ਹੁਰ ਹੋਰ ਦਿੱਤੀ ਭਾ ਤਲੈ ਕਮਜ਼ੋਰ ਜੀ ਆ ਜਾਤ ਰੰਗਾਂ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ ਇਹ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੇਤ

ਏਕ ਵਾਰ ਜੋ ਤੁਰਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਘ ਪਾਵ ਅਸੰਖ ਅਸੰਖ ਪੂਜਾ

ਸੋ ਵਸਤੇ ਆਸ ਬਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਮਣ ਸੁਵੇਲਾ ਵਖਤਾ ਕਮਣ ਕਮਣ ਥਿਤ ਕਮਣ ਮਾਰ ਕਮਣ ਸਿਰ ਤੀ ਮਾਹ ਕਮਣ

ਸਿਹਤ ਬਾਲਣਾ ਜੋਗੀ ਜਾਣਾ ਰੁੱਤ ਮਾਹੋ ਨਾ ਕੋਈ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿਵ ਸਾ ਲਾਈ ਕਿਉਂ ਮਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ

ਸਕਾ ਕੋਏ। ਜੇ ਕੋ ਖਾਏ ਕੇ ਆਖਣ ਪਾਏ, ਉਹ ਜਾਣੈ ਜਿੱਤੀਆਂ ਮੁਇ ਖਾਏ। ਆਪੇ ਜਾਣੈ ਆਪੇ ਦੇ ਆਖ ਹੈ, ਸੇ ਪੇ ਕੇ ਈ ਕੇ।

ਕੇਤੇ ਆਖੈ ਆਖਣ ਬਾਹੇ, ਕੇਤੇ ਕਹੈ ਕਹਿ ਉਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖਣ ਸਕਾ ਕੇਈ ਕੇ। ਜੇ ਬਰ ਬਾਵਾ ਤੇ ਮਲੋ ਹੋਏ, ਨਾਨਕ ਜਾਣਾ ਸੱਚਾ ਸੋ।

ਸਦੀ ਸੰਦੋਖੀ ਗਾਵੈ ਹਵੀਰ ਕਰਾਰੇ ਗਾਵਨ ਪੰਡਾ ਪੰਡਨ ਰਖੀ ਸਰ ਜੁਗ ਜੁਗ ਵੀਰਤਾ ਨਾਲੇ ਗਾਵੈ ਮੋਹਣੀਆ ਮਨ ਮੋਹਨਾ ਸੁਰਗਾ ਮਾਸ਼ ਪਿਆਲੇ ਕਾਮਨ ਰਤਨੇ ਪਾਏ ਤੇਰੇ ਅੜਸੜ ਤੀਰਥ ਨਾਲ।

ਤੇਰੇ ਪੁੱਤਰ ਸਾਲੇ ਹੋਰ ਕੇਤੇ ਕਾਮਨ ਸੇਮਾ ਚੇਤਨ ਆਵਰ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਜਾਸੀ ਰਚਨਾ ਜਿੰਦ ਰਚਾਈ ਰੰਗੀ ਰੰਗੀ ਭਾਤੀ ਕਰ ਜਿਨਸੀ ਮਾਇਆ ਜਿਨ ਪਾਈ

ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਦਿੱਤਾ ਸੋਹਿਨ ਬੰਜ ਪ੍ਰਭਾਨ, ਨਦਰੀ ਕਰਮ ਪਵੈ ਨਿਸਾਨ, ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾ ਪੈ ਜਾਏ, ਧਰਮ ਖੰਡ ਕਾਏ ਉਹ ਧਰਮ, ਗਿਆਨ ਖੰਡ ਕਾਇਆ ਆਖੋ ਕਰਮਾ।

ਕੇਤੇ ਮੁੰਡਾ ਦੇਸਾ ਕੇਤੇ ਸਿਰਬਦਨਾਥ ਕੇਤੇ ਕੇਤੇ ਦੇਵੀ ਮੇਸ ਕੇਤੇ ਦੇਵਦਾਨ ਮੁੰਨ ਕੇਤੇ ਕੇਤੇ ਸੰਬੰਧ ਕੇਤੀਆਂ ਖਾਣੀ ਕੇਤੀਆ ਬਾਣੀ ਕੇਤੇ ਪਾ ਨਰਿੰਦ ਕੇਤੀਆਂ ਸੁਰਦੀ ਸੇਵਾ ਕੇਤੇ ਨਾਨਕੇ ਅੰਤਰ ਅੰਤ ਗਿਆਨ ਖੰਡ ਮੈਂ।

ਤਿੱਥਾ ਕਰੀਏ ਸੁਰਤ ਮਤ ਮਨ ਬੁੱਧਾ, ਤਿੱਥਾ ਕਰੀਏ ਸੁਰਾਂ ਸਦਾਂ ਕੀ ਸੁਧਾ, ਕਰਮ ਖੰਡ ਕੀ ਬਾਣੀ ਜੋਰ, ਤਿੱਥਾ ਹੋਰ ਨ ਕੋਈ ਹੋਰ, ਤਿੱਥਾ ਜੋਤ ਮਹਾਂਬਲ ਸੂਰ, ਤਨਮੈ ਰਾਮ ਰਿਆ ਪ੍ਰਭੂਰ, ਤਿੱਥਾ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨ ਕਥਨੇ ਜਾਹੇ, ਨਾ ਉਹ ਮਰੈ ਨ ਠਾਕੇ ਜਾਏ, ਜਿਨਕਾ ਰਾਮ ਸਹਿ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋ ਆ ਕਰੇ ਆਨੰਦ, ਸੱਚਾ ਮਨ ਸੋਏ ਸੱਚ ਖੰਡ ਵਸੇ।

ਉਜੰਬਰਿਆਦ ਛੰਦ ਨਮਸਤਮੰ ਅਕਾਲੇ ਨਮਸਤਮੰ ਕਿਰਪਾਲੇ ਨਮਸਤੰ ਆਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਧੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੁਏਕਾ ਨਮਸਤੰ ਅਨੇਕਾ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ ਨਮਸਤੰ ਨਿਰਦੇਸ਼ੇ ਨਮਸਤੰ ਨਿਰਪੇਸ਼ੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਦੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸ਼ੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਧਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਸਰਵਰਗੇ ਨਮਸਤੰ ਅਸਰਗੇ

ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤਾ ਨਿਰਤੇ ਨਮੋ ਨਾਰ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ

ਸੁਖੇ ਨਮੋ ਸਰਬ ਰੋਗੇ ਨਮੋ ਸਰਾ ਪੁੱਗੇ ਨਮੋ ਸਰਬਜੀਤੰ ਨਮੋ ਸਰਾ ਪੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਾ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਾ ਕ੍ਰਿਸੰ ਨਮੋ ਸਰਬ ਰੰਗੇ ਤਰਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ

ਕਰਮੀ ਅਖਲ ਜੋਗੀ ਅਚਲ ਭੋਗੀ ਅਚਲ ਰਾਜੀ ਅਟਲ ਸਾਜੇ ਅਖਲ ਧਰਮੰਗ ਆਲਾ ਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਬਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤਰਾਣੰ ਸਰਬੰ ਭਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਬੇਵੰ

ਚਤਰ ਜਕਰ ਕਰਤਾ ਚਤਰ ਜਕਰ ਹਰਤਾ ਚਤਰ ਜਕਰ ਦਾਨੀ ਚਤਰ ਜਕਰ ਜਾਨੀ ਚਤਰ ਜਕਰ ਵਰਤੀ ਚਤਰ ਜਕਰ ਪਰਤੀ ਚਤਰ ਜਕਰ ਪਾਲੇ ਚਤਰ ਜਕਰ ਕਾਲੇ ਚਤਰ ਜਕਰ ਪਾਸੇ ਚਤਰ ਜਕਰ ਵਾਸੇ ਚਤਰ ਜਕਰ ਮਾਨਿਆ ਚਤਰ ਜਕਰ ਦਾਨਿਆ ਚਾਚਰੀ ਛੰਦ ਨਾ ਸਤਰਾ ਨਾ ਮਿੱਤਰਾ ਨਾ ਭਰਮੰਗ ਨਾ ਪਿੱਤਰਾ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰਾ ਨਾ ਮਿੱਤਰਾ ਪਰੇ ਹੈ ਪਵਿੱਤਰਾ ਪਰਥੀਸਾ ਆਦੀਸਾ ਆਦ੍ਰਿਸਾ ਆਕ੍ਰਿਸਾ ਭਗਵਤੀ ਸ਼ਾਂਤਵਾ ਪ੍ਰਸਾ ਕਸਤੇ ਕੇ ਆ ਛਿਜ ਦੇਸਾ ਕੇ ਆ ਭਿਜ ਭੇਸਾ ਕੇ ਆ ਗੰਜ ਕਰਮਾ ਕੇ ਆ ਭੰਜ ਪਰਮਾ ਕੇ

ਕੇ ਰਾਜ ਕ ਰਹੀਮ ਹੈ, ਕੇ ਕਰਮੰ ਕਰੀਮ ਹੈ, ਕੇ ਸਰਬੰ ਕਲੀ ਹੈ, ਕੇ ਸਰਬੰ ਦਲੀ ਹੈ, ਕੇ ਸਰਵਤਰ ਮਾਨਿਆ, ਕੇ ਸਰਵਤਰ ਦਾਨਿਆ, ਕੇ ਸਰਵਤਰ ਗਾਉਣੇ, ਕੇ ਸਰਵਤਰ ਪਾਉਣੇ, ਕੇ ਸਰਵਤਰ ਦੇਸਾ, ਕੇ ਸਰਵਤਰ ਪੇਸ਼ਾ, ਕੇ ਸਰਵਤਰ ਰਾਜਾ, ਕੇ ਸਰਵਤਰ ਸਾਜਾ, ਕੇ ਸਰਵਤਰ ਦੀਨਾ, ਕੇ ਸਰਵਤਰ ਲੀਨਾ, ਕੇ ਸਰਵਤਰ ਜਾਹੋ, ਕੇ ਸਰਵਤਰ ਬਾਹੋ, ਕੇ ਸਰਵਤਰ ਦੇਸਾ, ਕੇ ਸਰਵਤਰ ਪੇਸ਼ਾ, ਕੇ ਸਰਵਤਰ ਕਾਲਾ, ਕੇ ਸਰਵਤਰ ਪਾਲਾ, ਕੇ ਸਰਵਤਰ ਹੰਤਾ, ਕੇ ਸਰਵਤਰ ਗੰਤਾ, ਕੇ ਸਰਵਤਰ ਭੇਖੀ, ਕੇ ਸਰਵਤਰ ਭੇਖੀ, ਕੇ ਸਰਵਤਰ ਕਾਜਾ, ਕੇ ਸਰਵਤਰ ਰਾਜਾ, ਕੇ ਸਰਵਤਰ ਸੁਖਾ, ਕੇ ਸਰਵਤਰ ਭੁੱਖਾ, ਕੇ ਸਰਵਤਰ ਤ੍ਰਾਣ, ਕੇ ਸਰਵਤਰ ਪ੍ਰਾਣ, ਕੇ ਸਰਵਤਰ ਦੇਸਾ, ਕੇ ਸਰਵਤਰ ਪੇਸ਼ਾ, ਕੇ ਸਰਵਤਰ ਮਾਨਿਆ, ਸਦਾ ਪ੍ਰਧਾਨਿਆ, ਕੇ ਸਰਵਤਰ ਜਾਪਿਆ, ਕੇ ਸਰਵਤਰ ਥਾਪਿਆ, ਕੇ ਸਰਵਤਰ ਭਾਨਾ, ਕੇ ਸਰਵਤਰ ਮਾਨਾ, ਕੇ ਸਰਵਤਰ ਇੰਦਰਾ।

ਕੇ ਹੁਸਨਲ ਵਜੂ ਹੈ ਤਮਾਮ ਵਰਜੂ ਹੈ ਹਮੇ ਸਲ ਸਲਮ ਸਲੀਕਦ ਮੁਦਮ ਗਨੀਮੁਲ ਸ਼ਿਕਸ਼ਤੇ ਗਰੀਮੁਲ ਪਰਸਤੇ

ਕਿ ਕਾਮਲਾ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦਿਹਾਂਦਾ ਕਿ ਰਾਜ ਕਰਹਿੰਦ ਹੈ ਕਰੀਮ ਕਮਾਲ ਹੈ ਕਿ ਸੰਜਮਾਲ ਹੈ ਗਰੀਬ ਮੁਲਖ ਰਾਜ ਹੈ ਗਰੀਬ ਨਵਾਜ ਹੈ ਹਰੀ ਬੁਲ ਸ਼ਿਕੰਦ ਹੈ।

ਕਰੀ ਮਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਬਾਸ ਹੈ ਕਿ ਅਜਬਾ ਸਰੂਪ ਹੈ ਮਿੱਤੋ ਬਬੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ

ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ।

ਮੈਂ ਏਕ ਸ਼੍ਰੀ ਸ਼ਾਂਦਾ ਅਜ ਅਲ ਅਮ ਅਮ ਅਬੂ ਅਜੂਆ ਨਾਸ ਕਾਸ ਗੰਜਾ।

ਸਦਾਨ ਕੇ ਦੇ ਫਰਿਓ ਕਰ ਜੋਗ ਜਤੀ ਕੇ ਸੂਰ ਸਰਾਧਨ ਸੁਧ ਸੁਧਾਰਕ ਸੰਤ ਸਮੂਹਾ ਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਿਹੋ ਮਰ ਕੂਨ ਦੇ ਕਿਰਪਾ ਪਤੀ ਕੇ ਸ਼੍ਰੀ ਭਗਵਾਨ ਕਿ ਭਾਏ ਕਿਰਪਾ ਹੂੰ ਤੇ

ਵਾਰੇ ਭਾਰੀ ਭੁਜਾਨ ਕੇ ਭੂ ਬਲੀ ਮੈ ਨਾਮਨ ਸੀਸ ਨ ਜਾਪ ਵਿਚਾਰੇ ਏਤੇ ਪੈਤਾ ਕਾਂ ਬੈ ਭੂ ਬਤਾ ਅੰਤ ਗੁਣ ਅੰਗੇ ਹੀ ਪਾਏ ਬਜ਼ਾਰੇ।

ਸੋ ਸੰਜਮ ਨੀਮਾ ਨੇਕ ਵਸੀਕਾ ਭੇਦ ਪੁਰਾਨ ਗੁਰਦੇਵ ਕੁਰਾਨ ਜਮੀਨ ਜਮਾਨ ਸੁਬਾਨ ਕਬੀਕਾ ਪੌਣ ਹਾਰ ਜਤੀ ਜਾਤਾ ਸਵੈ ਸੁਮ ਚਾਰ ਹਜ਼ਾਰ ਕਦੇਖਾ ਸ਼੍ਰੀ ਭਗਵਾਨ ਭਜੇ।

ਗੇ ਸ਼੍ਰਿਪਾ ਸ਼੍ਰੀ ਭਗਵਾਨ ਕਿਰਪਾ ਬਿਨ ਧਿਆ ਜਹਾਂ ਨਿਦਾਨ ਚਲੇਂਗੇ ਵੀਰਾ ਪਾਰ ਮੜੇ ਮਰੇ ਆਰ ਵਿਚਾਰੇ ਸਾਰ ਕੀ ਧਾਰ ਪਛਈਆ ਧੂਰ ਸਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਧੂੜ ਨਹਾਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ਼੍ਰੀ ਸਭ ਕੋ ਸਰਨਾਇਕ ਜਾਚਕਨ ਏਕ ਸਵੇਕ ਦਵਈਆ ਧਾਨ ਵਧੇ ਸਾਚਰ।

ਦਿਸੇ ਤਜਕੀਨੀ ਉਤ ਭੁਜ ਖਾਨ ਬਹੁਰ ਰਾਜੀਨੀ ਕਹੂੰ ਫੂਲ ਰਾਜਾ ਬੈਠਾ ਕਹੂੰ ਸਿਮਰ ਸਿੰਗਰ ਕੈਠਾ ਸਿਗਰੀ।

ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਲਾਉ ਸ਼ਬਦ ਰਤਨ ਜਿਤ ਮਨ ਲਾਗਾ ਏ ਹੁਆ ਸਮਾਉ ਸ਼ਬਦ ਸੇਤੀ ਮਨ ਮਲਿਆ ਸੱਚਾ ਲਾਇਆ ਪਾਉ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬਜਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾ ਸਿਵ ਸਕਦੇ ਆਪ ਪਾਏ ਕਹਿ ਕਰਤਾ ਆਪੇ ਹੁਮਰਤਾਏ ਹੁਮਰਤਾਏ ਆਵੇ ਗੁਰਮਾ ਕਿਸੇ ਬਜਾਏ ਤੋੜੇ ਬੰਧਨ ਹੋਵੇ ਮੁਕਤ।

ਜਿਸ ਆਏ ਕਹਿ ਨਾਨਕ ਹੋਰ ਅੰਦਰਾ ਸਾ ਵਿਸਰੇ ਜਾਂ ਹਰ ਵਸੀ ਮਨ ਆਏ ਇਹ ਸਰੀਰਾ ਮੇਰਿਆ ਹਰ ਤੁੰਬਾ ਜੋਤ ਰੱਖੀ ਤਾਂ ਤੂੰ ਜਿਮੈਂ ਆਇਆ ਆ ਜੋਤ ਰੱਖੀ ਤਰ ਵਿਚਾ ਤਾਂ ਤੂੰ ਜਿਮੈਂ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿੰਦੀ ਉਹ ਪਾਏ ਜਗ ਦਿਖਾਇਆ

ਕਿਆ ਆਦਰ ਕਰਮ ਕਮਾਇਆ, ਕੇ ਕਰਮ ਕਮਾਇਆ, ਤੁਦ ਸਰੀ ਰਾਜਾ ਤੂੰ ਨਿਮਾਇਆ, ਜਿਨ ਹਰ ਦੇਰਾ ਰਚਨ ਰਚਿਆ, ਸੂਹਰ ਮਨ ਨਾਮ ਵਸਾਇਆ।

ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਇ ਅਰਜਨ ਹਰ ਗੋਬਿੰਦੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੇ ਕਰਨਾ ਉਹਨੇ ਦਿਆਵੈ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਚਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ।

ਚਰਖੜੀਆਂ 'ਤੇ ਚੜ੍ਹੇ ਤਾਨਿਆਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ 'ਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ

ਆਪ ਜੀ ਨੇ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕਰਕੇ ਨਿਹਾਲ ਕੀਤਾ ਹੈ। ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ ਜੀ। ਉਪਰੰਤ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਗਏ। ਨਿਤਨੇਮ ਕਰਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ, ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ਿਸ਼ ਕਰਨਾ ਜੀ। ਬਾਣੀ ਦਾ ਭਾਵ ਮਨ 'ਤੇ ਵਸਾਉਣਾ। ਅੰਮ੍ਰਿਤ ਵੇਲੇ ਤੋਂ ਸਮੂਹ ਸੰਗਤਾਂ ਨੇ ਆਪ ਜੀ ਦੇ ਦਰ 'ਤੇ ਹਾਜ਼ਰੀਆਂ ਭਰੀਆਂ। ਸਭਨਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਨਾਮਦਾਨ, ਚੜ੍ਹਦੀ ਕਲਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਜੀ। ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਪਾਵਨ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਜੀ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਇਸ ਵੇਲੇ ਆਪ ਜੀ ਆਪਣੇ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਦੇ ਕਥਾ ਕੀਰਤਨ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਹੀ ਅਕਾਲ ਕੀ ਤਬੈ ਚਲਾਇਓ।

ਹਰ ਜਾਪਨ ਛੱਡਿਓ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰਿਸ਼ਟ ਨੇ।

ਸਤਿਗੁਰ ਜੀ ਸਾਜੀ ਨਵਾਜੀ ਸਾਧ ਸੰਗਤ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੀ ਪਾਵਨ ਚਰਣਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਪਾਵਨ ਬਾਣੀ ਨਿਤਨੇ ਬਾਣੀਆਂ ਦੇ ਪਾਠ ਸਰਵਣ ਕਰ ਰਹੇ ਸੀ ਗੁਰੂ ਸਾਹਿਬ ਜੀ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਗੁਰਸਿੱਖੀ ਨਾਮ ਦਾ ਗੁਰੂ ਚਰਣਾਂ ਦਾ ਪਿਆਰ ਬਖਸ਼ਣ ਸਭ ਦੇ ਪਰਿਵਾਰਾਂ ਸਤੇ ਮਿਹਰ ਬਰਿਆਤ ਰੱਖਣ ਚੜ੍ਹਦੀ ਕਲਾ ਆਓ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਭਾਈ ਸਾਹਿਬ ਭਾਈ ਗੁਰੂ ਨਾਨਕ ਸਿੰਘ ਜੀ ਰੁਦਰਪੁਰ ਵਾਲੇ ਮੁੰਡਾਂ ਦੇ ਜਥੇ ਤੋਂ ਸਰਵਣ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਦੋਏ ਕੁਦਰਤ ਸਾਜ ਰਸ ਡਿੱਠੋ ਚਾਵੋ ਦਾਤਾ ਕਰਤਾਪ ਤੂੰ ਤੁਸਦੇ ਵੈ ਕਰੈ ਪਸਾਓ ਤੂੰ ਜਾਣੋ ਸਭ ਸਦ ਲਛ ਜਿੰਦ ਕਵਾਵੋ ਰਸ ਡਿੱਠੋ ਚਾਵੋ ਰਸ ਡਿੱਠੋ।

ਪੈ ਵਿੱਚ ਫਿਰੈ ਸਿਰ ਪਹਾਰ ਪਹਿ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤਨਾ ਅੰਤ

ਸਭ ਪਦ ਜਨਮ ਭਰਮਿਆਤਾ ਸਤਿਗੁਰ ਸਭ ਸੁਣਾਇਆ ਸਤਿਗੁਰ ਜਬਰਦਾਤਾ ਕੋ ਨੇ ਸਭ ਸੁਣਿਓ ਲੋਕ ਸਭਾ ਸਤਿਗੁਰ ਮਿਲੇ ਸਚਪਾਚਨ ਵਿੱਚੋਂ ਆਪ ਗਵਾਇਆ।

ਜੇ ਲੋੜੈ ਚੰਗਾ ਆਪਣਾ ਕਰ ਭੁਲੋ ਨਿਸਰਾਈ ਜੇ ਜਰਵਾਣਾ ਪਰ ਜਰ ਵਿਸਕ੍ਰਦੀ ਆਈਐ ਹੋਰ ਹੈ ਨਾ ਭਰੀਐ ਪਾਈਐ ਹੋਰ ਹੈ ਨਾ ਭਰੀਐ ਪਾਈਐ।

0: ਤੇਜ ਕਰਣਾ ਸੋ ਕਰ ਰਿਹਾ ਮਹਲਾ ਦੂਜਾ।
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਕਤਰੀ ਸ਼ਬਦੰ ਸੁਰ ਸ਼ਬਦੰ।

0: ਸੋ ਕਰਤਾ ਕਾਦਰ ਕਰਿੰਦੇ ਜੀਆਂ ਰਿਜਕ ਸੰਭਾਏ ਸਾਈ ਕਾਰ ਕਮਾਨ ਤਰ ਛੋਟੀ ਤਨੇ ਪਾਏ ਨਾਨਕ ਕੇ ਬਾਰੇ ਔਰ ਦੂਜੇ ਨਾਹੀ ਜਾਏ ਸੋ ਕਰੇ ਜਿਨ ਸਰ ਜਾਏ ਸੋ ਕਰੇ ਜਿਨ ਸਰ ਜਾ ਸੁਧ
1: ਵਾਹਿਗੁਰੂ ਜੀ ਕਾ ਖਾਲਸਾ।

ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੁਪਦੇ ਇੱਕ ਓਅੰਕਾਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੋਗਾ ਟਲ ਚਵਰ ਛਤਰ ਤਖਤ ਦੀ ਮਾਲਕ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੱਦਸ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਗਵਾ ਕੇ ਗੁਰੂ ਸਾਹਿਬ ਜੀ ਦੇ ਪਾਵਨ ਬਾਣੀ ਨੂੰ ਸਰਵਣ ਕਰਕੇ ਆਪਣੇ ਜੀਵਨ ਨੂੰ ਸੁਭਾਗਾ ਕਰਨ ਦਾ ਜੋ ਸਤਿਗੁਰਾਂ ਨੇ ਸਮਾਂ ਬਖਸ਼ਿਆ ਹੈ, ਉਹ ਇਸ ਦੇ ਨਾਲ ਆਪਣੇ ਜੀਵਨ ਦੇ ਸਵਾਸਾਂ ਨੂੰ ਅਗੇਰੇ ਸਮੇਂ ਲਈ ਵੀ ਸਫਲਿਆ ਕਰਨ ਦੇ ਲਈ ਸਤਿਗੁਰਾਂ ਦੇ ਪਾਵਨ ਬੋਲ ਜੋ ਸਾਨੂੰ ਮੁੱਖ ਵਾਕ ਹੁਕਮਨਾਮਾ ਸਾਹਿਬ ਦੇ ਰੂਪ ਅੰਦਰ ਸਤਿਗੁਰੂ ਜੀ ਮੇਰਾਮਤ ਕਰਕੇ ਅੰਮ੍ਰਿਤ ਵੇਲੇ ਬਖਸ਼ਦੇ ਨੇ, ਅੱਜ ਵੀ ਸਤਿਗੁਰਾਂ ਨੇ ਜੋ ਦਰ ਆਈਆਂ ਸੰਗਤਾਂ ਦੀ ਅਗਵਾਈ ਕਰਦੇ ਆ ਹੋਇਆ ਉਹਨਾਂ ਦੇ ਜੀਵਨ ਨੂੰ ਰਹੱਸਮਈ ਗਿਆਨ ਦੇ ਨਾਲ ਸਰਸਾਰ ਕਰਨ ਦੇ ਲਈ ਜੋ ਸਤਿਗੁਰਾਂ ਨੇ ਪਾਵਨ ਉਪਦੇਸ਼ ਮੁੱਖ ਵਾਕ ਦੇ ਰੂਪ ਦੇ ਅੰਦਰ ਸਾਨੂੰ ਬਖਸ਼ਿਆ ਹੈ, ਇਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਕੁਝ ਸਮਾਂ ਸਤਿਗੁਰਾਂ ਦੇ ਪਾਵਨ ਬੋਲਾਂ ਨੂੰ ਵਿਚਾਰ ਕੇ ਆਪਣੇ ਜੀਵਨ ਨੂੰ ਇਹਨਾਂ ਬਚਨਾਂ ਦੇ ਅਨੁਸਾਰ ਹੀ ਚਲਾਉਣ ਦਾ ਯਤਨ ਕਰੀਏ। ਅੱਜ ਦੇ ਮੁਬਾਰਕ ਬੋਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉਹਨਾਂ ਦੀ ਰਸਨਾ ਤੋਂ ਉਚਾਰੇ ਹੋਏ ਟੋਡੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 716 ਅੰਗ ਦੇ ਉੱਪਰ ਇਹ ਪਾਵਨ ਬਚਨ ਗੁਰੂ ਸਾਹਿਬ ਜੀ ਦੇ ਅੰਕਿਤ ਨੇ। ਆਓ ਇਹਨਾਂ ਬਚਨਾਂ ਨੂੰ ਵਿਚਾਰਦੇ ਹੋਏ ਸਤਿਗੁਰਾਂ ਦੇ ਪਾਵਨ ਬੋਲ ਜੋ ਬਖਸ਼ੇ ਨੇ ਉਹਨਾਂ ਨੂੰ ਉਸ ਰਹੱਸ ਨੂੰ ਉਸ ਗਹਿਰਾਈ ਨੂੰ ਜਾਣਨ ਦਾ ਯਤਨ ਕਰੀਏ। ਅੱਜ ਦੇ ਜੋ ਪਾਵਨ ਬੋਲ ਦੇ ਰਾਹੀਂ ਮੁੱਖ ਵਾਕ ਦੇ ਰਾਹੀਂ ਸਤਿਗੁਰਾਂ ਨੇ ਆਰੰਭਕ ਪੰਕਤੀਆਂ ਦੇ ਅੰਦਰ ਪਰਮਾਤਮਾ ਦੇ ਵੱਲੋਂ ਜੋ ਬਖਸ਼ੇ ਹੋਏ ਗੁਣ ਦੀ ਗੱਲ ਕੀਤੀ ਹੈ। ਸਤਿਗੁਰੂ ਜੀ ਸਮਝਾਉਂਦੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਮੇਰੇ 'ਤੇ ਇੱਕ ਬਹੁਤ ਵੱਡਾ ਪਰ ਉਪਕਾਰ ਕੀਤਾ ਹੈ, ਕਿਉਂਕਿ ਗੁਣ ਦਾ ਭਾਵ ਵਿਦਵਾਨ ਜਨਾਂ ਨੇ ਇੱਥੇ ਸ਼ਬਦ ਪਰ ਉਪਕਾਰਤਾ ਤੋਂ ਲਿਆ ਹੈ। ਜਦੋਂ ਕਹਿੰਦੇ ਨੇ ਕਈ ਵਾਰੀ ਅਸੀਂ ਜ਼ਿੰਦਗੀ ਦੇ ਵਿੱਚ ਵੀ ਵਿਚਾਰਦੇ ਹਾਂ ਕਿ ਫਲਾਣੇ ਬੰਦੇ ਨੇ ਮੇਰੇ 'ਤੇ ਬਹੁਤ ਗੁਣ ਕੀਤਾ, ਉਹਦਾ ਭਾਵ ਹੁੰਦਾ ਹੈ ਜੇ ਕਿਸੇ ਨੇ ਕੋਈ ਭਲਿਆਈ ਦਾ ਕਾਰਜ ਕੀਤਾ ਹੈ, ਕਿਸੇ ਦੀ ਮਦਦ ਕੀਤੀ, ਸਹਾਇਤਾ ਕੀਤੀ, ਕਿਸੇ ਦਾ ਸਹਿਯੋਗ ਕੀਤਾ ਹੈ, ਅਤੇ ਅਸੀਂ ਕਹਿੰਦੇ ਹਾਂ ਫਲਾਣੇ ਦਾ ਗੁਣ ਜਿਹੜਾ ਉਹ ਚੇਤੇ ਰੱਖਣਾ ਚਾਹੀਦਾ। ਗੁਣ ਦਾ ਭਾਵ ਹੈ ਪਰ ਉਪਕਾਰ ਕਰਨਾ, ਸਹਾਇਤਾ ਕਰਨੀ, ਮਦਦ ਕਰਨੀ, ਸਹਿਯੋਗ ਕਰਨਾ। ਕਈ ਰੂਪ ਜਿਹੜੇ ਅਸੀਂ ਇਹ ਸ਼ਬਦਾਂ ਦੇ ਪੜ੍ਹਦੇ ਹਾਂ ਪਰ ਭਾਵ ਇਹਨਾਂ ਦਾ ਇੱਕ ਹੀ ਹੁੰਦਾ ਹੈ। ਅਤੇ ਸਤਿਗੁਰੂ ਜੀ ਅੱਜ ਦੇ ਬਚਨਾਂ ਦੇ ਵਿੱਚ ਦੱਸਦੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੀ ਜਿਨ੍ਹਾਂ ਦੇ ਪਰ ਉਪਕਾਰਾਂ ਦੀ ਗੁਣਾਂ ਦੀ ਗਿਣਤੀ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ, ਕਿਉਂਕਿ ਉਹ ਗੁਣ ਇੰਨੇ ਉਸ ਮਾਲਕ ਦੇ ਨੇ ਕਿ ਸਾਡੀ ਜ਼ੁਬਾਨ ਇੱਕ ਹੈ, ਇਹਨਾਂ ਦੇ ਨਾਲ ਅਸੀਂ ਬਿਆਨ ਕਰਨ ਲੱਗੀਏ ਅਤੇ ਕਈ ਜਨਮ ਲੱਗ ਕੇ ਵੀ ਅਸੀਂ ਇਹਨੂੰ ਬਿਆਨ ਨਹੀਂ ਕਰ ਸਕਦੇ। ਸਤਿਗੁਰੂ ਜੀ ਨੇ ਇਸੇ ਕਰਕੇ ਸਮਝਾਇਆ ਹੈ, ਕਹਿਣ ਲੱਗੇ ਜਿਹਵਾ ਏਕ ਕਵਣ ਗੁਣ ਕਹੀ ਹੈ, ਸਾਡੀ ਜ਼ੁਬਾਨ ਜਿਹਵਾ ਜਿਹੜੀ ਇੱਕ ਹੈ, ਅਕਾਲ ਪੁਰਖ ਵਾਹਿਗੁਰੂ ਦੇ ਗੁਣ ਬੇਅੰਤ ਨੇ। ਜਿਹਵਾ ਏਕ ਕਵਨ ਗੁਣ ਕਹੀ ਹੈ ਬੇਸ਼ੁਮਾਰ, ਜਿਹਦਾ ਕੋਈ ਪਾਰਾਵਾਰ ਨਹੀਂ, ਅਸੀਂ ਕਹਿੰਦੇ ਬੇਸ਼ੁਮਾਰ। ਉੱਥੇ ਹੁਣ ਗੁਣਾਂ ਦੀ ਗੱਲ ਜਦੋਂ ਚੱਲਦੀ ਹੈ ਤਾਂ ਗੁਰਦੇਵ ਜੀ ਸਮਝਾਉਂਦੇ ਜਿਹਵਾ ਏਕ ਸਾਡੀ ਜ਼ੁਬਾਨ ਇੱਕ ਹੈ, ਗੁਣ ਬਹੁਤ ਨੇ ਅਤੇ ਕਿਹੜੇ ਕਿਹੜੇ ਗੁਣਾਂ ਨੂੰ ਅਸੀਂ ਬਿਆਨ ਕਰ ਸਕੀਏ, ਸਾਡੀ ਇੱਕ ਜ਼ੁਬਾਨ ਨਾਲ ਇਹ ਗੁਣ ਨਹੀਂ ਬਿਆਨ ਹੋ ਸਕਦੇ। ਜਿਹਵਾ ਏਕ ਕਵਨ ਗੁਣ ਕਹੀ ਹੈ ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀ ਹੈ। ਵਾਹਿਗੁਰੂ ਜੀ ਤੁਸੀਂ ਬੇਅੰਤ ਹੋ, ਅੰਤ ਦਾ ਭਾਵ ਹੁੰਦਾ ਹੈ ਕਿ ਜਿਹਦਾ ਕੋਈ ਅੰਤ ਪਾਇਆ ਜਾ ਸਕੇ, ਪਰ ਇਹ ਤਾਂ ਬੇਅੰਤ ਹੈ। ਬੇਅੰਤ ਦਾ ਭਾਵ ਕਿ ਗੁਣਾਂ ਦੀ
ਕੋਈ ਸੀਮਾ ਨਹੀਂ ਹੈ, ਕੋਈ ਪਾਰਾਵਾਰ ਨਹੀਂ ਹੈ। ਅਤੇ ਸਤਿਗੁਰੂ ਜੀ ਨੇ ਇਸੇ ਕਰਕੇ ਸਮਝਾਇਆ ਕਿ ਜਿਨ੍ਹਾਂ ਦੀ ਗੁਣਾਂ ਦੀ ਕੋਈ ਪਾਰਾਵਾਰ ਹੋਵੇ, ਉਹਦੀ ਹੱਦਬੰਦੀ ਹੋਵੇ, ਦੱਸਿਆ ਜਾ ਸਕਦਾ ਜ਼ੁਬਾਨ ਦੇ ਨਾਲ, ਚਾਹੇ ਕਿਸੇ ਵੀ ਤਰੀਕੇ ਨਾਲ, ਕਿਸੇ ਦੀ ਸਰੀਰਕ ਤਾਕਤ ਦਾ ਅਨੁਮਾਨ ਹੋਵੇ, ਧਨ ਦਾ ਅਨੁਮਾਨ ਹੋਵੇ, ਸੰਪੱਤੀ ਦਾ ਅਨੁਮਾਨ ਹੋਵੇ, ਕੋਈ ਵੀ ਜਿਹੜੇ ਇਸ ਤਰ੍ਹਾਂ ਦੇ ਵਸੀਲੇ ਨੇ ਉਹਨਾਂ ਨੂੰ ਬਿਆਨ ਕੀਤਾ ਜਾ ਸਕਦਾ ਹੈ। ਪਰ ਪਰਮਾਤਮਾ ਦੇ ਗੁਣਾਂ ਨੂੰ ਬਿਆਨ ਕਰਨਾ ਮੁਸ਼ਕਲ ਹੈ, ਕਿਉਂਕਿ ਉੱਥੇ ਬੇਸ਼ੁਮਾਰ ਬੇਅੰਤ ਸੁਆਮੀ ਉਹ ਮਾਲਕ ਬੇਸ਼ੁਮਾਰ ਗੁਣਾਂ ਦਾ ਮਾਲਕ ਹੈ। ਇਸੇ ਕਰਕੇ ਗੁਰਦੇਵ ਜੀ ਸੰਬੰਧਿਤ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਨਿਧਾਨਾ ਦਾ ਭਾਵ ਵੀ ਖਜ਼ਾਨਾ ਭੰਡਾਰ ਹੈ। ਮਾਲਕ ਜੀ ਕਿਹੜੇ ਕਿਹੜੇ ਗੁਣ ਗਾਵਾਂਗੇ ਅਸੀਂ? ਤੁਹਾਡੇ ਗੁਣਾਂ ਦੇ ਤਾਂ ਭੰਡਾਰੇ ਨੇ, ਅਤੇ ਭੰਡਾਰੇ ਵੀ ਉਹ ਨੇ ਕਿ ਕਦੀ ਇਹ ਖਤਮ ਹੋਣ ਵਾਲੇ ਨਹੀਂ ਹੈ। ਜਦੋਂ ਅਸੀਂ ਬਚਨ ਪੜ੍ਹਦੇ ਹਾਂ ਸਤਿਗੁਰਾਂ ਦੇ, ਚਾਹੇ ਅਸੀਂ ਇਹਨੂੰ ਪੰਜਾਬ ਖਾਸ ਕਰਕੇ ਧਾਰਮਿਕ ਪਾਸੇ ਲਾ ਲਈਏ ਜਾਂ ਸੰਸਾਰਕ ਗੁਣਾਂ ਦੀ ਗੱਲ ਕਰ ਲਈਏ, ਕਿਸੇ ਪਾਸਿਓਂ ਵੀ ਪਰਮਾਤਮਾ ਦਾ ਪਾਰਾਵਾਰ ਨਹੀਂ ਹੈ। ਜੇ ਦੁਨੀਆਂ ਦੇ ਵਿੱਚ ਪ੍ਰਤਪਾਲਣਾ ਕਰਨ ਵਾਲੇ ਦੀ ਪਰਵਰਿਸ਼ ਦੀ ਗੱਲ ਵੇਖੀਏ, ਉਹ ਕਿੰਨਾ ਰਿਜਕ ਦੇ ਰਹੇ ਨੇ, ਕਿੰਨੇ ਜੀਵ ਪੈਦਾ ਕਰ ਰਹੇ ਨੇ, ਕਿੰਨਿਆਂ ਨੂੰ ਸੰਭਾਲ ਰਹੇ ਨੇ, ਸੰਘਾਰ ਰਹੇ ਨੇ, ਉਹਦੇ ਗੁਣਾਂ ਦਾ ਕਿਸੇ ਪਾਸਿਓਂ ਦੁਨੀਆਂ ਵਾਲੇ ਪਾਸਿਓਂ ਵੀ ਅਸੀਂ ਪਾਰਾਵਾਰ ਨਹੀਂ ਪਾ ਸਕਦੇ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸਮਝਾਉਂਦੇ ਨੇ, ਦੇਂਦਾ ਦੇ ਲੈਂਦੇ ਥੱਕ ਪਾਹੀ, ਜੁਗਾ ਜੁਗੰਤਰ ਖਾਹੀ ਖਾਹੀ। ਉਹਦੇ ਭੰਡਾਰੇ ਜੇ ਅਸੀਂ ਵਸਤੂਆਂ ਨਾਲ ਵੇਖੀਏ ਤਾਂ ਉਹ ਵੀ ਜੁਗਾਂ ਜੁਗੰਤਰਾਂ ਤੋਂ ਅਸੀਂ ਖਾਂਦੇ ਆ ਰਹੇ ਹਾਂ, ਪਰ ਕਿਸੇ ਪਾਸਿਓਂ ਵੀ ਅਸੀਂ ਉਹਨਾਂ ਦੀ ਤੋਟ ਨਹੀਂ ਵੇਖੀ। ਜੇ ਭਗਤੀ ਵਾਲੇ, ਨਾਮ ਵਾਲੇ, ਸਿਮਰਨ ਵਾਲੇ, ਬੰਦਗੀ ਵਾਲੇ ਪਾਸੇ ਤੋਂ ਦੇਖਦੇ ਹਾਂ ਤਾਂ ਸਤਿਗੁਰੂ ਜੀ ਉੱਥੇ ਵੀ ਸਮਝਾਉਂਦੇ ਨੇ ਕਿ ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਕਿ ਜੇ ਉਸ ਪਾਸੇ ਭਗਤੀ ਵਾਲੇ ਪਾਸੇ ਭਗਤੀ ਕਰਨ ਵਾਲੇ ਵੀ ਨਾਮ ਰੂਪੀ ਗੁਣਾਂ ਦੀ, ਭਗਤੀ ਰੂਪੀ ਸਿਮਰਨ ਬੰਦਗੀ ਰੂਪੀ ਗੁਣਾਂ ਨੂੰ ਵਿਹਾਜਦੇ ਨੇ, ਅਤੇ ਉਸ ਪਾਸੇ ਵੀ ਕੋਈ ਜਿਹੜਾ ਪਾਰਾਵਾਰ ਨਹੀਂ ਹੈ, ਕਿਉਂਕਿ ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਕਦੇ ਵੀ ਤੋਟ ਨਹੀਂ ਆਉਂਦੀ, ਕਦੇ ਵੀ ਘਾਟਾ ਨਹੀਂ ਆਉਂਦਾ, ਅਤੇ ਫਿਰ ਉਹ ਸਗੋਂ ਨਾਲ ਸਤਿਗੁਰੂ ਜੀ ਦੱਸਦੇ ਵੱਧਦੇ ਜਾਂਦੇ ਨੇ। ਅਤੇ ਗੁਰਦੇਵ ਜੀ ਨੇ ਇਸੇ ਕਰਕੇ ਕਿਹਾ ਹੈ ਕਿ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਏ। ਉਹਨਾਂ ਬੇਅੰਤ ਗੁਣਾਂ ਦੇ ਵਿੱਚੋਂ ਹੀ ਸਤਿਗੁਰੂ ਜੀ ਅੱਜ ਦੱਸਦੇ ਕਿ ਪਰਮਾਤਮਾ ਨੇ ਇੱਕ ਗੁਣ ਮੇਰੇ 'ਤੇ ਇਹ ਵੀ ਕੀਤਾ ਹੈ। ਵੈਸੇ ਤਾਂ ਜਦੋਂ ਗੁਣਾਂ ਦੀ ਗੱਲ ਚੱਲਦੀ ਹੈ, ਜਨਮ ਤੋਂ ਲੈ ਕੇ ਅੰਤ ਤੱਕ ਮਨੁੱਖ ਦੇ ਉੱਪਰ ਇੰਨੇ ਗੁਣ ਨੇ ਪਰਮਾਤਮਾ ਦੇ ਕੇ ਗਿਣਨ ਲੱਗ ਪਵੇ ਤਾਂ ਵੀ ਉਹ ਗਿਣੇ ਨਹੀਂ ਜਾ ਸਕਦੇ। ਕੀਮਤ ਚੁਕਾਉਣ ਲੱਗ ਪਏ ਤਾਂ ਕੀਮਤ ਵੀ ਨਹੀਂ ਚੁਕਾ ਸਕਦਾ। ਉਹਦਾ ਵੱਡਾ ਗੁਣ ਹੈ ਜੋ ਉਹਨਾਂ ਨੇ ਇਸ ਸੰਸਾਰ ਵਿੱਚ ਇਹ ਮਨੁੱਖਾ ਦੇ ਹੀ ਦਿੱਤੇ, ਕਿਉਂਕਿ ਜਦੋਂ ਬਾਣੀ ਦੇ ਬਚਨ ਅਸੀਂ ਪੜ੍ਹਦੇ ਹਾਂ ਤਾਂ ਗੁਰਦੇਵ ਜੀ ਸਮਝਾਉਂਦੇ ਨੇ ਇਹ ਦੇਹੀ ਨੂੰ ਤੇ ਦੇਵਤੇ ਵੀ ਤਰਸਦੇ ਰਹੇ ਨੇ ਮਨੁੱਖਾ ਜਨਮ। ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ। ਇਹ ਸਭ ਤੋਂ ਵੱਡੀ ਗੱਲ ਕਿ ਇਹ ਮਨੁੱਖਾ ਸਰੀਰ ਮਿਲ ਗਿਆ। ਦੂਸਰੀ ਵੱਡੀ ਗੱਲ ਉਹਦੇ ਤੋਂ ਇਹ ਹੈ ਕਿ ਇਹ ਮਨੁੱਖਾ ਜੇ ਸਰੀਰ ਦੇ ਵਿੱਚ ਤੰਦਰੁਸਤੀ ਦੀ ਦਾਤ ਬਖਸ਼ੀ, ਸਰੀਰ ਸੰਪੂਰਨ ਕੀਤਾ, ਕਿਸੇ ਵੀ ਪਾਸੇ ਤੋਂ ਕੋਈ ਘਾਟ ਨਹੀਂ ਰਹਿਣ ਦਿੱਤੀ। ਸੁਰਤ ਵੱਲੋਂ, ਸਰੀਰ ਦੇ ਅੰਗਾਂ ਵੱਲੋਂ, ਇਹ ਸਰੀਰ ਨੂੰ ਚੱਲਣ ਫਿਰਨ ਵੱਲੋਂ ਸਾਰਾ ਕੁਝ, ਸਰੀਰ ਜਿਹੜਾ ਸੋਹਣਾ ਇੱਕ ਕਲਬੂਤ ਬਣਾ ਕੇ ਉਹਦੇ ਅੰਦਰ ਆਪਣੀ ਜਿੰਦ ਟਿਕਾ ਕੇ ਅਤੇ ਸਾਨੂੰ ਸਤਿਗੁਰਾਂ ਨੇ ਇਸ ਸੰਸਾਰ ਵਿੱਚ ਭੇਜਿਆ। ਇਸੇ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਪਰਮਾਤਮਾ ਦੇ ਇਸ ਗੁਣ ਨੂੰ ਯਾਦ ਕਰਦਿਆਂ ਸਾਨੂੰ ਵੀ ਯਾਦ ਕਰਵਾਉਂਦੇ ਨੇ ਕਿ ਭਾਈ ਯਾਦ ਰੱਖਣਾ, ਇਹ ਤਨ ਤੁਹਾਡਾ ਨਹੀਂ, ਇਹ ਮਿਲਿਆ ਤੁਹਾਨੂੰ ਹੈ, ਪਰ ਇਹ ਹੈ ਪਰਮਾਤਮਾ ਦੀ ਦੇਣ, ਪਰਮਾਤਮਾ ਦੀ ਬਖਸ਼ਿਸ਼। ਇਸੇ ਕਰਕੇ ਉਹਨਾਂ ਸਮਝਾਇਆ ਹਰ ਜੀਓ ਗੁਫਾ ਅੰਦਰ ਰੱਖ ਕੇ ਕਿ ਉਸ ਪਰਮਾਤਮਾ ਅਕਾਲ ਪੁਰਖ ਨੇ ਇਸ ਸਰੀਰ ਰੂਪੀ ਗੁਫਾ ਬਣਾ ਕੇ ਇਹਦੇ ਅੰਦਰ ਜਿੰਦ ਰੱਖ ਕੇ ਇਸ ਸੰਸਾਰ ਦੇ ਵਿੱਚ ਤੈਨੂੰ ਭੇਜਿਆ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ,
ਅਤੇ ਨਾਲ ਆ ਸਵਾਸਾਂ ਦਾ ਵਾਜਾ ਵੀ ਜਿਹੜਾ ਵਜਾਉਣ ਦੀ ਇਹ ਪਰਮਾਤਮਾ ਦੀ ਹੀ ਬਖਸ਼ਿਸ਼ ਹੈ ਕਿ ਇਹ ਸਵਾਸ ਵੱਜਦੇ ਪਏ ਨੇ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸਮਝਾਉਂਦੇ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਬਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਣੀ ਪਾਏ, ਵਾਜੇ ਪਵਣ ਆਖਿਆ ਸਭ ਜਾਏ। ਉਹ ਅਕਾਲ ਪੁਰਖ ਵਾਹਿਗੁਰੂ ਦਾ ਏਡਾ ਵੱਡਾ ਗੁਣ ਹੈ ਕਿ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ, ਉਸ ਮਾਲਕ ਨੇ ਅੱਖ ਨੱਕ ਕੰਨ ਜ਼ੁਬਾਨ ਇਹ ਸਾਰਾ ਕੁਝ ਇਹ ਸਰੀਰ ਦੇ ਨਾਲ ਲਾ ਕੇ ਸੰਸਾਰ ਵਿੱਚ ਭੇਜਿਆ, ਫਿਰ ਉਹਦੇ ਤੋਂ ਨਾਲ ਵਾਜਾ ਜਿਹੜਾ ਸਵਾਸਾਂ ਦਾ ਵੱਜਦਾ ਏ ਉਹਦੇ ਨਾਲ ਅਸੀਂ ਬੋਲਦੇ ਪਏ ਹਾਂ। ਅਤੇ ਗੁਰਦੇਵ ਜੀ ਨੇ ਨਾਲ ਦੱਸਿਆ, ਜਿਨ ਜਿਹਬਾ ਦਿੱਤੀ ਬੋਲੇ ਤਾਤ, ਇਹ ਜ਼ੁਬਾਨ ਇਕੱਲੀ ਨਹੀਂ ਦਿੱਤੀ, ਜ਼ੁਬਾਨ ਦੇ ਵਿੱਚ ਸ਼ਬਦ ਵੀ ਦਿੱਤੇ ਜਿਹੜੇ ਬੜੀ ਜਲਦੀ ਜਲਦੀ ਦੇ ਨਾਲ ਬੋਲਦੀ ਪਈ ਹੈ। ਅਤੇ ਗੁਰਦੇਵ ਜੀ ਨੇ ਇਸ ਕਰਕੇ ਸਮਝਾਇਆ, ਇਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਇੱਕ ਵੱਡਾ ਗੁਣ ਹੈ ਕਿ ਉਸ ਮਾਲਕ ਨੇ ਤੈਨੂੰ ਕਹਿੰਦੇ ਸੰਸਾਰ ਦੇ ਵਿੱਚ ਏਡਾ ਸੋਹਣਾ ਸਰੀਰ, ਅਤੇ ਫਿਰ ਇਸ ਸਰੀਰ ਨੂੰ ਪਾਲਣ ਦੇ ਵਾਸਤੇ, ਇਹਨੂੰ ਪਲਣ ਦੇ ਵਾਸਤੇ, ਇਹਨੂੰ ਜਿਉਂਦਾ ਰਹਿਣ ਦੇ ਵਾਸਤੇ ਬਹੁਤ ਸਾਰੇ ਗੁਣ ਜਿਹੜੇ ਖੁਰਾਕ ਦੇ ਰੂਪ ਦੇ ਵਿੱਚ ਭੇਜੇ ਨੇ। ਉਹਦੇ ਵਿੱਚ ਸਮੇਂ ਜਿਹੜਾ ਇਹ ਮਾਤਾ ਦੇ ਉਧਰ ਤੋਂ ਲੈ ਕੇ ਅਤੇ ਵਡੇਪੇ ਤੱਕ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿੰਨਾ ਸੋਹਣਾ ਪ੍ਰਬੰਧ ਜਿਹੜਾ ਇਸ ਸੰਸਾਰ ਵਿੱਚ ਕਰਕੇ ਤੇਰੇ ਰਿਜਕ ਦਾ, ਪਹਿਲਾਂ ਮਾਤਾ ਦੇ ਉਧਰ ਵਿੱਚ ਮਾਤਾ ਦੀ ਖੁਰਾਕ ਦੇ ਵਿੱਚੋਂ ਤੈਨੂੰ ਖੁਰਾਕ ਦਿੱਤੀ, ਫਿਰ ਜਦੋਂ ਬਚਪਨ ਆ ਗਿਆ, ਜਨਮ ਹੋਇਆ, ਅਤੇ ਉਸ ਵੇਲੇ ਸੰਸਾਰ ਵਿੱਚ ਆ ਕੇ ਫਿਰ ਮਾਤਾ ਦੇ ਸਰੀਰ ਦੇ ਵਿੱਚੋਂ, ਸਰੀਰ ਦੇ ਵਿੱਚੋਂ, ਦੁੱਧ ਦੇ ਵਿੱਚੋਂ ਤੈਨੂੰ ਕਹਿੰਦੇ ਇਹ ਤਾਕਤ ਮਿਲ ਗਈ। ਉਸ ਤੋਂ ਅੱਗੇ ਆਇਓ, 36 ਪ੍ਰਕਾਰ ਦੇ ਭੋਜਨ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਦਿੱਤੇ, ਅਤੇ ਜਦੋਂ ਵਡੇਪਾ ਆ ਗਿਆ, ਮੰਜੇ 'ਤੇ ਲੇਟੇ ਨੂੰ ਵੀ ਪਰਿਵਾਰ ਜਿਹੜਾ ਉਹਦੇ ਮੂੰਹ ਦੇ ਵਿੱਚ ਕਹਿੰਦੇ ਕਿ ਖੁਰਾਕ ਪਾ ਕੇ ਉਹਦਾ ਪਾਲਣ ਕਰਦਾ। ਇਹ ਸਾਰਾ ਕੁਝ ਮਾਂ ਦੇ ਉਧਰ ਤੋਂ ਲੈ ਕੇ ਪਰਿਵਾਰ ਦੇ ਜੀਆਂ ਵੱਲੋਂ ਮੰਜੇ 'ਤੇ ਪਏ ਦੀ ਸੇਵਾ ਕਰਨੀ, ਇਹ ਸਾਰਾ ਕੁਝ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸੁਖਮਨੀ ਸਾਹਿਬ ਜੀ ਦੇ ਅੰਦਰ ਵੀ ਸਮਝਾਉਂਦੇ ਕਿ ਉਹ ਪਰਮਾਤਮਾ ਦਾ ਵੱਡਾ ਗੁਣ ਹੈ। ਜਿਨ੍ਹਾਂ ਦੇ ਉੱਪਰ ਇਹ ਗੁਣ ਨਹੀਂ ਹੁੰਦਾ ਪਰਮਾਤਮਾ ਦਾ, ਉਹਨਾਂ ਦਾ ਵਡੇਪਾ ਜਿਹੜਾ ਉਹ ਰੁਲ ਜਾਂਦਾ ਇਸ ਸੰਸਾਰ ਦੇ ਅੰਦਰ। ਅਤੇ ਸਤਿਗੁਰੂ ਜੀ ਨੇ ਸਮਝਾਇਆ, ਜਿਨ੍ਹਾਂ ਨੂੰ ਬਚਪਨ ਦੇ ਵਿੱਚ ਵੀ ਪਰਮਾਤਮਾ ਨੇ ਮਾਂ ਦੇ ਦੁੱਧ, ਮਾਂ ਦੇ ਸਰੀਰ ਦੇ, ਮਾਂ ਦੇ ਰੂਪ ਅੰਦਰ ਇਸ ਸੰਸਾਰ ਵਿੱਚ ਸੰਭਾਲਿਆ, ਬਚਪਨ ਦੇ ਵਿੱਚੋਂ ਜਵਾਨੀ ਵਿੱਚ ਵੀ ਅਨੇਕਾਂ ਪ੍ਰਕਾਰ ਦੀਆਂ ਸੁੱਖ ਸਹੂਲਤਾਂ ਦੇ ਕੇ ਧਨ ਜੋਬਨ ਦੇ ਵਿੱਚ ਵੀ ਇਹਦੇ ਜੀਵਨ ਨੂੰ ਤੇਰੇ ਪਹੁੰਚਾਇਆ, ਵਡੇਪੇ ਦੇ ਵਿੱਚ ਵੀ ਪਰਿਵਾਰ ਵੱਲੋਂ ਮਦਦਗਾਰ ਬਣ ਕੇ ਪਰਮਾਤਮਾ ਨੇ ਉਹ ਵੀ ਰੂਪ ਦੇ ਅੰਦਰ ਤੇਰੀ ਸੰਸਾਰ ਵਿੱਚ ਪਰਵਰਿਸ਼ ਕੀਤੀ ਹੈ। ਜਦੋਂ ਅਸੀਂ ਬਚਨ ਪੜ੍ਹਦੇ, ਬਾਰ ਬਿਵਸਥਾ ਤੁਜੈ ਪਿਆਰੇ ਦੂਧ, ਪਰ ਜੋਬਨ ਭੋਜਨ ਸੁੱਖ ਸੂਧ, ਬਿਰਧ ਪਿਆ ਉੱਪਰ ਸਾਖ ਸਹਿਣ, ਮੁੱਖ ਪਿਆਉ ਬੈਠ ਕਉ ਦੇਣ। ਹੁਣ ਉੱਥੇ ਵੀ ਸਤਿਗੁਰਾਂ ਨੇ ਇਹੀ ਸਮਝਾਇਆ, ਬਾਰ ਬਿਵਸਥਾ ਤੁਜੈ ਪਿਆਰੇ ਦੂਧ, ਕਿ ਇਹ ਗੁਣ ਜਿਹੜਾ ਦੁੱਧ ਦੇ ਨਾਲ ਪ੍ਰੀਤੀ ਪੈ ਗਈ, ਇਹ ਵੀ ਪਰਮਾਤਮਾ ਨੇ ਤੇਰੇ ਉੱਪਰ ਬੜੀ ਵੱਡੀ ਬਖਸ਼ਿਸ਼ ਕੀਤੀ ਕਿ ਤੈਨੂੰ ਦੁੱਧ ਦੀ ਖੁਰਾਕ ਵੀ ਮਿਲੀ ਅਤੇ ਉਹਨੂੰ ਪਚਾਉਣ ਵਾਸਤੇ ਸਰੀਰ ਵੀ ਤੈਨੂੰ ਨਰੋਵਾ ਦਿੱਤਾ। ਫਿਰ ਜੋਬਨ ਦੇ ਵਿੱਚ ਆ ਕੇ ਬਾਰ ਬਿਵਸਥਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁੱਖ ਸੂਧ, ਜਵਾਨੀ ਦੇ ਵਿੱਚ ਵੀ ਤੈਨੂੰ ਅਨੇਕਾਂ ਸੁੱਖ ਸਹੂਲਤਾਂ ਸੁਵਿਧਾਵਾਂ ਦਿੱਤੀਆਂ, ਚੰਗਾ ਖਾਣਾ, ਚੰਗਾ ਪਹਿਨਣਾ, ਚੰਗਾ ਰਹਿਣਾ ਸਹਿਣਾ, ਸਾਰਾ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਹਿੰਦੇ ਤੈਨੂੰ ਭਾਈ ਬਖਸ਼ਿਆ ਹੈ। ਫਿਰ ਬਾਰ ਵਿਵਸਥਾ ਤੋਂ ਅੱਗੇ ਜਦੋਂ ਜਵਾਨੀ ਦੀ ਗੱਲ, ਇਸ ਤੋਂ ਅੱਗੇ ਬਿਰਧ ਪਿਆ ਉੱਪਰ ਸਾਖ ਸਹਿਣ, ਜਦੋਂ ਬਿਰਧ ਅਵਸਥਾ ਆ ਗਈ ਉਦੋਂ ਵੀ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਤੈਨੂੰ ਮੰਜੇ ਦੇ ਉੱਪਰ ਲੇਟਿਆਂ ਸਰੀਰ ਨਕਾਰਾ ਹੋ ਗਿਆ, ਕਮਜ਼ੋਰ ਹੋ ਗਿਆ, ਬਿਮਾਰ ਰਹਿਣ ਲੱਗ ਪਿਆ, ਇੰਨੀ ਤਾਕਤ ਨਹੀਂ ਕਿ ਹੱਥ ਦੇ ਨਾਲ ਉੱਠ ਕੇ ਅਤੇ ਕੋਈ ਚੀਜ਼ ਫੜ ਕੇ ਵੀ ਖਾ ਸਕੇ। ਪਰ ਉਸ ਸਮੇਂ ਦੇ ਵਿੱਚ ਵੀ ਸਤਿਗੁਰੂ ਜੀ ਕਹਿੰਦੇ ਪਰਮਾਤਮਾ ਦਾ ਵੱਡਾ ਗੁਣ ਕਿ ਤੈਨੂੰ ਬਿਰਧ ਪਿਆ ਉੱਪਰ ਸਾਖ ਸਹਿਣ, ਜਿੰਨੇ ਤੇਰੇ ਪਰਿਵਾਰ ਸੰਬੰਧੀ ਨੇ ਉਹ ਵੀ ਤੇਰੇ ਮੂੰਹ ਦੇ ਵਿੱਚ ਮੁੱਖ ਪਿਆਉ ਬੈਠ ਕਉ ਦੇਣ, ਕਹਿੰਦੇ ਤੈਨੂੰ ਬੈਠੇ ਨੂੰ ਹੀ ਉੱਥੇ ਤੇਰੇ ਮੂੰਹ ਦੇ ਵਿੱਚ ਉਹ ਵਸਤੂਆਂ ਜਿਹੜੀਆਂ ਪਾ ਰਹੇ ਨੇ
ਇਹ ਪਰਿਵਾਰ ਦੇ ਰੂਪ ਅੰਦਰ ਵੀ ਪਰਮਾਤਮਾ ਦਾ ਬੜਾ ਵੱਡਾ ਗੁਣ ਹੈ ਤੇਰੇ 'ਤੇ, ਅਤੇ ਦੂਜੀ ਗੱਲ ਉਸ ਵੇਲੇ ਵੀ ਜਦੋਂ ਤੇਰੇ ਮੁੱਖ ਦੇ ਵਿੱਚ ਇਹ ਵਸਤੂਆਂ ਪੈਂਦੀਆਂ ਨੇ ਅਤੇ ਤੈਨੂੰ ਪਹੁੰਚਾਉਣ ਦੀ ਤਾਕਤ ਵੀ ਰੱਬ ਨੇ ਦਿੱਤੀ ਹੈ। ਇਸ ਕਰਕੇ ਗੁਰਦੇਵ ਜੀ ਸਮਝਾਉਂਦੇ ਇਹ ਗੁਣ ਵੀ ਮਨੁੱਖਾ ਜਨਮ ਨੂੰ ਇਸ ਸੰਸਾਰ ਵਿੱਚ ਦੇਣਾ, ਮਨੁੱਖ ਜਨਮ ਦੇ ਵਿੱਚ ਬੰਦੇ ਤੇਰਾ ਆਉਣਾ, ਇਹ ਸਹੂਲਤਾਂ ਤੈਨੂੰ ਮਿਲਣੀਆਂ, ਇਹ ਪਰਮਾਤਮਾ ਦਾ ਬੜਾ ਵੱਡਾ ਗੁਣ ਹੈ। ਪਰ ਜਿਸ ਗੁਣ ਦੀ ਅੱਜ ਸਤਿਗੁਰਾਂ ਨੇ ਗੱਲ ਕੀਤੀ ਹੈ ਉਹ ਹੈ ਵਿਕਾਰਾਂ ਦੇ ਵਿੱਚੋਂ ਕੱਢ ਕੇ, ਅਤੇ ਨਿਰੰਕਾਰ ਨੇ ਵਾਹਿਗੁਰੂ ਨੇ ਭਵਜਲ ਵਿੱਚੋਂ ਕੱਢ ਕੇ ਅਤੇ ਆਪਣੇ ਦਰ ਦੇ ਨਾਲ ਜੋੜਨਾ। ਕਿਉਂਕਿ ਪਰਉਪਕਾਰ ਕਈ ਤਰ੍ਹਾਂ ਦੇ ਹੁੰਦੇ ਨੇ, ਜਿਹੜੇ ਰੱਬ ਨੇ ਵੀ ਕੀਤੇ ਨੇ ਬੜੇ ਤਰ੍ਹਾਂ ਦੇ ਨੇ, ਪਰ ਇੱਥੇ ਜਿਹੜੀ ਗੁਣ ਦੀ ਗੱਲ ਚੱਲੀ ਇਹ ਵਿਕਾਰਾਂ ਵਿੱਚੋਂ ਬੁਰਿਆਈਆਂ ਵਿੱਚੋਂ ਕੱਢ ਕੇ ਅਤੇ ਚੰਗਿਆਈ ਵਾਲੇ ਰਸਤੇ 'ਤੇ ਤੋਰ ਕੇ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ। ਸਤਿਗੁਰੂ ਜੀ ਇਹਦੇ ਬਾਰੇ ਜੋ ਸਮਝਾ ਰਹੇ ਨੇ ਉਹ ਵਿਚਾਰਨ ਦਾ ਯਤਨ ਕਰੀਏ। ਟੋਡੀ ਮਹੱਲਾ ਪੰਜਵਾਂ, ਟੋਡੀ ਰਾਗ ਦਾ ਨਾਮ ਹੈ, ਮਹੱਲਾ ਪੰਜਵਾਂ ਤੋਂ ਭਾਵ ਹੈ ਕਿ ਇਹ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮੁਬਾਰਕ ਬਚਨ ਨੇ। ਘਰ ਪੰਜਵਾਂ ਦੋ ਪਦੇ, ਘਰ ਪੰਜਵਾਂ ਤੋਂ ਭਾਵ ਕਿ ਜਿਵੇਂ ਸੰਗੀਤ ਨਾਲ ਸੰਬੰਧਿਤ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਕਿ ਖਾਸ ਕਰਕੇ ਜਿਵੇਂ ਰਾਗ ਦੀ ਜਿਹੜੀ ਮਹਾਨਤਾ ਕਿ ਸ਼ਬਦ ਨੂੰ ਇਸ ਰਾਗ ਦੇ ਵਿੱਚ ਗਾਉਣਾ, ਜਿੱਥੇ ਟੋਡੀ ਰਾਗ ਵਿੱਚ ਗਾਉਣ ਦਾ ਜ਼ਿਕਰ ਹੈ ਉੱਥੇ ਘਰ ਪੰਜਵਾਂ ਤੋਂ ਕੁਝ ਵਿਦਵਾਨ ਕਹਿੰਦੇ ਕਿ ਸੰਗੀਤ ਵਿੱਚ ਤਬਲੇ ਦੀ ਜੋੜੀ ਦੀ ਲੈ ਤਾਲ ਦੇ ਨਾਲ ਇਹਨੂੰ ਪੰਜਵੇਂ ਘਰ ਵਿੱਚ ਗਾਉਣਾ, ਕਿਉਂਕਿ ਇਹ ਘਰ ਜਿਹੜਾ ਇਹ ਤਬਲੇ ਦੀ ਲੈ ਤਾਲ ਦੇ ਨਾਲ ਸੰਬੰਧਿਤ ਹੈ, ਵੀ ਫਲਾਣੇ ਘਰ ਵਿੱਚ ਇਸ ਤਾਲ ਵਿੱਚ ਇਸ ਲੈ ਦੇ ਵਿੱਚ ਇਹਨੂੰ ਗਾਉਣ ਦਾ ਜ਼ਿਕਰ ਕਿ ਇਹ ਪੰਜਵੇਂ ਘਰ ਦੇ ਵਿੱਚ ਗਾਇਨ ਕਰਨਾ ਹੈ। ਦੋ ਪਦੇ ਦਾ ਭਾਵ ਦੋ ਪਦਿਆਂ ਤੋਂ ਬਾਅਦ ਇੱਕ ਗਿਣਤੀ ਆਉਂਦੀ ਹੈ, ਜਿਵੇਂ ਤੇ ਪਦੇ ਚੌ ਪਦੇ, ਇਸ ਤਰ੍ਹਾਂ ਇਹਦਾ ਭਾਵ ਇਹ ਹੁੰਦਾ ਹੈ ਕਿ ਜਿਵੇਂ ਦੋ ਪਦੇ ਆ ਗਿਆ ਦੋ ਪੰਕਤੀਆਂ ਤੋਂ ਬਾਅਦ ਦੇ ਵਿੱਚ ਇੱਕ ਗਿਣਤੀ, ਚਾਰ ਪੰਕਤੀਆਂ ਤੋਂ ਬਾਅਦ ਦੇ ਵਿੱਚ ਦੋ ਗਿਣਤੀ, ਛੇ ਪੰਕਤੀਆਂ ਤੋਂ ਬਾਅਦ 'ਚ ਤਿੰਨ ਗਿਣਤੀ, ਅੱਠ ਪੰਕਤੀਆਂ ਤੋਂ ਬਾਅਦ ਦੇ ਵਿੱਚ ਜਿਹੜੀ ਆ ਚਾਰ ਗਿਣਤੀ। ਇਸੇ ਤਰ੍ਹਾਂ ਜਿਵੇਂ ਚੌਪਦੇ ਆਉਂਦਾ ਹੈ, ਅਸੀਂ ਚੌਪਈ ਸਾਹਿਬ ਵਿੱਚ ਪੜ੍ਹਦੇ ਹਾਂ ਚਾਰ ਪੰਕਤੀਆਂ ਤੋਂ ਬਾਅਦ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ, ਅੱਠਾਂ ਤੋਂ ਬਾਅਦ ਦੇ ਵਿੱਚ ਦੂਜੀ ਪੌੜੀ ਦੋ ਸ਼ਬਦ ਆਉਂਦਾ ਹੈ, ਬਾਰ੍ਹਾਂ ਤੋਂ ਬਾਅਦ ਦੇ ਵਿੱਚ ਤਿੰਨ ਆਉਂਦਾ, ਇਹਦਾ ਭਾਵ ਚੌਪਦੇ ਚਾਰ ਪਦਿਆਂ ਵਾਲੇ। ਇਹ ਸ਼ਬਦ ਜਿਹੜਾ ਦੋ ਪਦੇ, ਦੋ ਪਦੇ ਦਾ ਭਾਵ ਹੈ ਕਿ ਦੋ ਪੰਕਤੀਆਂ ਤੋਂ ਬਾਅਦ 'ਚ ਇੱਕ ਗਿਣਤੀ, ਚਾਰ ਤੋਂ ਬਾਅਦ 'ਚ ਦੋ ਗਿਣਤੀ ਹੈ। ਸਤਿਗੁਰੂ ਜੀ ਅੱਗੇ ਮੰਗਲਾਚਰਨ ਦਾ ਸੰਖੇਪ ਰੂਪ ਦਿੰਦੇ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਿ ਜਿਸ ਪਰਮਾਤਮਾ ਨੇ ਮੇਰੇ 'ਤੇ ਗੁਣ ਕੀਤਾ ਹੈ ਕਿ ਮੈਨੂੰ ਵਿਕਾਰਾਂ 'ਚੋਂ ਕੱਢਿਆ, ਉਹ ਪਰਮਾਤਮਾ ਕੋਈ ਬਹੁਤੇ ਨਹੀਂ ਹੈ, ਇੱਕ ਹੈ, ਇੱਕ ਓਅੰਕਾਰ, ਉਹ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਹੈ, ਦੋ ਨਹੀਂ ਹੈ। ਇਸੇ ਕਰਕੇ ਇੱਥੇ ਸ਼ਬਦ ਇੱਕ ਵਰਤ ਕੇ ਨਾਲ ਦੱਸਿਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣਾ, ਉਹਦੇ ਗੁਣਾਂ ਨੂੰ ਜੇ ਧਾਰਨ ਕਰਨਾ ਹੈ, ਉਹਦੇ ਗੁਣਾਂ ਨਾਲ ਆਪਣੇ ਆਪ ਨੂੰ ਜੋੜਨਾ ਹੈ, ਅਤੇ ਫਿਰ ਜੁੜਨ ਦਾ ਇੱਕ ਹੀ ਵਸੀਲਾ ਹੈ, ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ। ਪਰਮਾਤਮਾ ਨੂੰ ਗੁਰੂ ਦੇ ਮਿਲਾਪ ਤੋਂ ਬਿਨਾਂ ਅਸੀਂ ਨਹੀਂ ਮਿਲ ਸਕਦੇ। ਸਾਨੂੰ ਸਤਿਗੁਰਾਂ ਨੇ ਪਾਵਨ ਬਾਣੀ ਦੇ ਵਿੱਚ ਬਹੁਤ ਵਿਸਥਾਰ ਦੇ ਨਾਲ ਸਮਝਾਇਆ, ਜਿੱਥੇ ਮੂਲ ਮੰਤਰ ਵਿੱਚ ਵੀ ਸਮਝਾਇਆ ਹੈ, ਉੱਥੇ ਅਸੀਂ ਜਦੋਂ ਬਚਨ ਆਸਾ ਜੀ ਦੀ ਵਾਰ ਦੇ ਵੀ ਪੜ੍ਹਦੇ ਨੇ, ਹੁਣੇ ਰਾਗੀ ਸਿੰਘ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਵਾ ਕੇ ਗਏ ਨੇ, ਉੱਥੇ ਵੀ ਸਤਿਗੁਰਾਂ ਨੇ ਸਮਝਾਇਆ ਬਿਨ ਸਤਿਗੁਰ ਕਿੰਨੇ ਨਾ ਪਾਇਓ, ਬਿਨ ਸਤਿਗੁਰ ਕਿੰਨੇ ਨਾ ਪਾਇਆ, ਕਿ ਉਹ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਤਿਗੁਰੂ ਦੇ ਸਹਿਯੋਗ ਤੋਂ ਬਿਨਾਂ, ਸਤਿਗੁਰੂ ਦੀ ਕਿਰਪਾ ਤੋਂ, ਰਹਿਮਤ ਤੋਂ ਬਿਨਾਂ ਨਹੀਂ ਪਾ ਸਕਦੇ। ਕਿਉਂਕਿ ਸੰਸਾਰ ਵਿੱਚ ਹਰ ਇੱਕ ਦੇ ਜਿਹੜਾ ਢੰਗ ਤਰੀਕਾ ਹੈ ਕਿਸੇ ਚੀਜ਼ ਨੂੰ ਪਾਉਣ ਦਾ, ਜਿਵੇਂ ਕੁਝ ਹੁਨਰ ਨੇ ਉਹਨਾਂ ਨੂੰ ਉਸਤਾਦ ਤੋਂ ਬਿਨਾਂ ਸ਼ਾਗਿਰਦ ਬਣ ਕੇ ਨਹੀਂ ਪਾਇਆ ਜਾ ਸਕਦਾ। ਜਿਵੇਂ ਕੋਈ ਵੀ ਦਸਤਕਾਰੀ ਹੈ, ਅਸੀਂ ਚਾਹੇ ਸੰਗੀਤ ਦੀ ਗੱਲ ਕਰ ਲਈਏ, ਕਿਸੇ ਦਸਤਕਾਰੀ ਜਿਹੜਾ ਕਿੱਤਾ ਉਹਦੀ ਗੱਲ ਕਰ ਲਈਏ, ਕੋਈ ਵੀ ਜਿਹੜਾ ਉਹਦੇ ਵਿੱਚ ਉਸਤਾਦ ਤੋਂ ਬਿਨਾਂ, ਸਹਿਯੋਗ ਤੋਂ ਬਿਨਾਂ ਜਿਹੜਾ ਉਹ ਹੁਨਰ ਨੂੰ ਪ੍ਰਾਪਤ ਨਹੀਂ ਕੀਤਾ ਜਾਂਦਾ।
ਇਸੇ ਤਰ੍ਹਾਂ ਹੀ ਪਰਮਾਤਮਾ ਦੇ ਮਿਲਾਪ ਦੀ ਵੀ ਜਦੋਂ ਗੱਲ ਚੱਲਦੀ ਹੈ ਤੇ ਗੁਰਦੇਵ ਜੀ ਸਮਝਾਉਂਦੇ ਸਤਿਗੁਰੂ ਤੋਂ ਬਿਨਾਂ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਬਿਨ ਸਤਿਗੁਰ ਕਿੰਨੇ ਨਾ ਪਾਇਓ, ਬਿਨ ਸਤਿਗੁਰ ਕਿੰਨੇ ਨਾ ਪਾਇਆ। ਕਿਉਂ ਨਹੀਂ ਪਾਇਆ? ਕਿਉਂਕਿ ਪਰਮਾਤਮਾ ਨੂੰ ਜਾਣਨ ਵਾਲਾ ਹੀ ਸਾਨੂੰ ਜਾਣੂ ਕਰਵਾ ਸਕਦਾ ਹੈ, ਪਰਮਾਤਮਾ ਨਾਲ ਮਿਲਿਆ ਹੋਇਆ ਹੀ ਸਾਨੂੰ ਮਿਲਾ ਸਕਦਾ ਹੈ। ਜਿਵੇਂ ਜਿਹੜੇ ਕਿੱਤੇ ਨੂੰ ਅਸੀਂ ਸਿੱਖਣਾ ਹੈ ਉਹਦੇ ਵਿੱਚ ਜਿਹੜਾ ਪ੍ਰਵੀਨ ਹੋਵੇ ਉਹੀ ਉਸਤਾਦ ਸਾਨੂੰ ਉਸ ਕਿੱਤੇ ਦੇ ਨਾਲ ਜੋੜ ਸਕਦਾ ਹੈ। ਜਿਵੇਂ ਕੋਈ ਚੰਗਾ ਡਾਕਟਰ ਆਪ ਜਾਣੂ ਹੈ, ਹਿਕਮਤ ਤੋਂ ਵੈਦ ਜਾਣੂ ਹੈ, ਉਹੀ ਸਾਨੂੰ ਚੰਗਾ ਵੈਦ ਅਤੇ ਡਾਕਟਰ ਬਣਾ ਸਕਦਾ ਹੈ, ਉਸ ਹੁਨਰ ਨਾਲ ਜੋੜ ਸਕਦਾ ਹੈ। ਅਧੂਰਾ ਬੰਦਾ ਕਦੀ ਦੂਜੇ ਨੂੰ ਨਹੀਂ ਪੂਰੇ ਦੇ ਨਾਲ ਜੋੜ ਸਕਦਾ। ਇਸੇ ਕਰਕੇ ਜਦੋਂ ਪੂਰੇ ਦੀ ਗੱਲ ਚੱਲਦੀ ਹੈ, ਜਿਵੇਂ ਪਰਮਾਤਮਾ ਵੀ ਪੂਰੇ ਨੇ, ਜਦੋਂ ਸੁਖਮਨੀ ਸਾਹਿਬ ਜੀ ਦੇ ਅਸੀਂ ਸਲੋਕ ਪੜ੍ਹਦੇ ਪੂਰਾ ਪ੍ਰਭ ਆਰਾਧਿਆ, ਉੱਥੇ ਅਧੂਰੇ ਰੱਬ ਵੀ ਬੜੇ ਬਣੇ ਨੇ ਸੰਸਾਰ ਅੰਦਰ। ਅਧੂਰੇ ਨੂੰ ਰੱਬ ਨਹੀਂ ਮੰਨਣਾ, ਉੱਥੇ ਪੂਰਾ ਪ੍ਰਭ ਆਰਾਧਿਆ, ਪੂਰੇ ਪ੍ਰਭ ਦੇ ਪਰਮਾਤਮਾ ਦੇ ਮਿਲਾਪ ਦੀ ਗੱਲ ਚੱਲਦੀ ਹੈ। ਅਤੇ ਨਾਲ ਫਿਰ ਉਹਨੂੰ ਮਿਲਣ ਵਾਸਤੇ ਵੀ ਸਮਝਾਇਆ, ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਉਸ ਪਰਮਾਤਮਾ ਨੂੰ ਜਦੋਂ ਪੂਰੇ ਗੁਰੂ ਦੇ ਰਾਹੀਂ ਤੂੰ ਜਪੇਗਾ ਤੇ ਉਹ ਤੈਨੂੰ ਨੇੜੇ ਹੀ ਪ੍ਰਤੀਤ ਹੋਵੇਗਾ। ਰੱਬ ਜੀ ਨੂੰ ਗੁਰੂ ਸਾਹਿਬ ਜੀ ਕਣ ਕਣ ਵਿੱਚ ਵਸਦਾ ਵਿਖਾ ਦੇਣਗੇ। ਇਸੇ ਕਰਕੇ ਸਤਿਗੁਰੂ ਜੀ ਸਮਝਾਉਂਦੇ ਨੇ ਉਹ ਪਰਮਾਤਮਾ ਇੱਕ ਹੈ ਤੇ ਮਿਲਦਾ ਸਤਿਗੁਰਾਂ ਦੇ ਰਾਹੀਂ ਹੈ। ਅੱਗੇ ਸਤਿਗੁਰੂ ਜੀ ਸ਼ਬਦ ਅੰਦਰ ਸਮਝਾਉਂਦੇ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਕਿ ਜੋ ਪਰਮਾਤਮਾ ਜੀ ਇੱਕ ਨੇ ਸਤਿਗੁਰਾਂ ਦੁਆਰਾ ਮਿਲਦੇ ਨੇ, ਅੱਜ ਉਸ ਪਰਮਾਤਮਾ ਨੇ ਮੇਰੇ 'ਤੇ ਬਹੁਤ ਵੱਡਾ ਉਪਕਾਰ ਕੀਤਾ ਹੈ। ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਮੇਰੇ ਪ੍ਰਭੂ ਨੇ, ਮੇਰੇ ਮਾਲਕ ਅਕਾਲ ਪੁਰਖ ਨੇ ਮੇਰੇ 'ਤੇ ਇੱਕ ਗੁਣ, ਮੇਰੇ 'ਤੇ ਇੱਕ ਉਪਕਾਰ ਜਿਹੜਾ ਬਹੁਤ ਵੱਡਾ ਕੀਤਾ ਹੈ। ਕਿਹੜਾ ਜੀ? ਪੰਚ ਦੋਖ ਆਰ ਅਹੰ ਰੋਗ। ਪੰਜ ਦੋਖ ਜਿਹੜੇ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਵਿਕਾਰ, ਜਿਹਨੂੰ ਬੁਰਿਆਈਆਂ ਕਹਿ ਦਿੰਦੇ। ਸਤਿਗੁਰੂ ਜੀ ਕਹਿੰਦੇ ਵੱਡਾ ਪਰਉਪਕਾਰ ਇਹ ਕੀਤਾ ਵੀ ਇਹ ਪੰਜੇ ਦੋਖ ਅਤੇ ਹੰਕਾਰ ਹਉਮੈ ਜਿਹੜੀ ਹੈ ਇਹ ਤਨ ਅਤੇ ਸਗਲ ਦੂਰ ਕੀ ਨਾ, ਮੇਰਾ ਇਹ ਜਿਹੜਾ ਤਨ ਹੈ ਨਾ ਇਹਦੇ ਉੱਤੇ ਰੋਜ਼ ਹੀ ਹਮਲਾ ਕਰਦੇ ਸੀ ਇਹ ਵਿਕਾਰ ਬੁਰਿਆਈਆਂ, ਸੌਂਦਿਆਂ, ਜਾਗਦਿਆਂ, ਖਾਂਦਿਆਂ, ਪੀਂਦਿਆਂ, ਚੱਲਦਿਆਂ, ਕਦੀ ਇੱਕ ਇੱਕ ਵਿਕਾਰ ਮੇਰੇ 'ਤੇ ਹਮਲਾ ਕਰਦਾ ਹੈ, ਕਦੀ ਦੋ ਦੋ ਇਕੱਠੇ, ਕਦੀ ਤਿੰਨ ਅਤੇ ਕਦੀ ਪੰਜੇ ਦੇ ਪੰਜੇ ਆ ਕੇ ਹਮਲਾ ਕਰ ਦਿੰਦੇ ਨੇ। ਪਰ ਅੱਜ ਸ਼ੁਕਰਾਨਾ ਹੈ ਵਾਹਿਗੁਰੂ ਜੀ ਦਾ ਕਿ ਜਿਨ੍ਹਾਂ ਨੇ ਮੇਰੇ 'ਤੇ ਉਪਕਾਰ ਕਰਦਿਆਂ ਪੰਚ ਦੋਖ ਆਰ ਅੰਗ ਰੋਗ ਇਹ ਬੁਰਿਆਈਆਂ ਸਾਰੀਆਂ ਇਹ ਤਨ ਅਤੇ ਸਗਲ ਦੂਰ ਕੀ, ਜਿੰਨੀਆਂ ਬੁਰਿਆਈਆਂ, ਨਿੰਦਿਆ, ਬਖੀਲੀ, ਚੁਗਲੀ, ਦਵੈਤ, ਈਰਖਾ, ਸਾਰਾ ਕੁਝ ਹੀ ਜਿਹੜਾ ਇਹਨਾਂ ਦਾ ਬੜਾ ਵੱਡਾ ਕੋੜਮਾ ਇਹਨਾਂ ਦਾ। ਇਸੇ ਕਰਕੇ ਗੁਰਦੇਵ ਜੀ ਕਹਿੰਦੇ ਵੱਡੀ ਕੌਮ ਵਸ ਭਾਗੇ ਨਾਹੀਂ, ਇਹਨਾਂ ਦੀ ਜਿਹੜੀ ਕੌਮ ਬਹੁਤ ਵੱਡੀ ਇਹਨਾਂ ਵਿਕਾਰਾਂ ਦੀ, ਇਹ ਕਿਸੇ ਦੇ ਵਸ ਵਿੱਚ ਵੀ ਨਹੀਂ ਆਉਂਦੀ ਅਤੇ ਭਾਗੇ ਨਾਹੀਂ, ਕਹਿੰਦੇ ਭੱਜਦੀ ਵੀ ਨਹੀਂ ਹੈ। ਜੇ ਇਹਨਾਂ ਨੂੰ ਭਜਾਉਣ ਦਾ ਯਤਨ ਕਰੀਏ ਭੱਜਦੇ ਨਹੀਂ ਹੈ, ਬੜਾ ਯਤਨ ਕਰਦੇ ਵੀ ਅਸੀਂ ਵਿਕਾਰਾਂ ਨੂੰ ਭਜਾ ਦਈਏ, ਸਤਿਗੁਰੂ ਦੇ ਸਹਿਯੋਗ ਤੋਂ ਬਿਨਾਂ ਨਹੀਂ ਭੱਜਦੇ। ਅਤੇ ਸਤਿਗੁਰੂ ਜੀ ਸਮਝਾਉਂਦੇ, ਪਰ ਜਦੋਂ ਪਰਮਾਤਮਾ ਦੀ ਰਹਿਮਤ ਹੋ ਗਈ, ਪਰਮਾਤਮਾ ਨੇ ਸਾਰੀਆਂ ਬੁਰਿਆਈਆਂ ਮੇਰੇ ਵਿੱਚੋਂ ਕੱਢ ਦਿੱਤੀਆਂ, ਰਹਾਓ ਬੰਧਨ ਤੋਰ ਸ਼ੋਰ ਵਿਖਿਆ ਤੇ, ਕਿ ਸਾਰੇ ਬੰਧਨ ਜਿਹੜੇ ਮਾਇਆ ਨੇ, ਵਿਕਾਰਾਂ ਨੇ, ਇਹਨਾਂ ਨੇ ਪਾਏ ਸੀ, ਮੈਨੂੰ ਬੱਧਾ ਸੀ ਇਹਨਾਂ ਵਿਕਾਰਾਂ ਨੇ ਚੰਗੀ ਤਰ੍ਹਾਂ। ਹੁਣ ਪਰਮਾਤਮਾ ਨੇ ਜਦੋਂ ਗੁਣ ਮੇਰੇ 'ਤੇ ਕੀਤਾ, ਬੰਧਨ ਤੋਰ ਸ਼ੋਰ ਵਿਖਿਆ ਤੇ, ਇਹ ਬੰਧਨਾਂ ਦੀਆਂ ਰੱਸੀਆਂ ਜਿਹੜੀਆਂ ਜੰਜੀਰਾਂ ਸਨ ਇਹ ਤੋੜ ਦਿੱਤੀਆਂ, ਜ਼ਹਿਰ ਰੂਪੀ ਪਦਾਰਥਾਂ ਦੀਆਂ ਇਹ ਸਾਰੀਆਂ ਬੰਦਿਸ਼ਾਂ ਤੋੜ ਦਿੱਤੀਆਂ ਨੇ। ਗੁਰ ਕੋ ਸ਼ਬਦ ਮੇਰੇ ਹੀ ਅਰੈ ਦੀਨ, ਅਤੇ ਗੁਰੂ ਦਾ ਸ਼ਬਦ ਜਿਹਦੇ ਰਾਹੀਂ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ, ਪਰਮਾਤਮਾ ਨੇ ਆਪ ਹੀ ਉਹ ਗੁਰੂ ਦਾ ਸ਼ਬਦ ਗੁਰੂ ਦੇ ਰਾਹੀਂ ਮੇਰੇ ਹਿਰਦੇ 'ਚ ਟਿਕਾ ਕੇ ਮੇਰੇ ਮਾਇਆ ਵਿਕਾਰਾਂ ਰਸਾਂ ਦੇ ਬੰਧਨ ਜਿਹੜੇ ਨੇ ਤੋੜ ਦਿੱਤੇ ਨੇ। ਅਤੇ ਇਹ ਬਖਸ਼ਿਸ਼ ਕਰਦਿਆਂ ਗੁਰੂ ਜੀ ਕਹਿੰਦੇ ਵੀ ਪਰਮਾਤਮਾ ਨੇ ਵੱਡਾ ਦਿਲ ਕੀਤਾ, ਕਿਉਂਕਿ ਰੂਪ ਅਨਰੂਪ ਮੋਰੋ ਕੱਛ ਨਾ ਵਿਚਾਰਿਓ। ਰੂਪ ਦਾ ਭਾਵ ਸੁਹੱਪਣ, ਗੁਣਾਂ ਦੇ ਸੁਹੱਪਣ, ਅਨਰੂਪ ਦਾ ਭਾਵ ਹੈ ਕਿ ਵਿਕਾਰਾਂ ਦੀ ਕੁਰੂਪਤਾ।
ਕਹਿਣ ਲੱਗੀ ਉਦੋਂ ਮੇਰਾ ਗੁਣ ਅਵਗਣ ਨਹੀਂ ਵੇਖਿਆ ਸਤਿਗੁਰਾਂ ਨੇ ਕਿ ਵਾਹਿਗੁਰੂ ਨੇ ਕਿੰਨੇ ਕਹਿ, ਪਰ ਉਹਨਾਂ ਨੇ ਬਖਸ਼ਿਸ਼ਾਂ ਦੇ ਨਾਲ ਪ੍ਰੇਮ ਗਹਿਓ ਮੋਹੇ ਹਰ ਰੰਗ ਭੀਨ, ਉਹਨਾਂ ਨੇ ਮੇਰੇ 'ਤੇ ਇੰਨੀ ਬਖਸ਼ਿਸ਼ ਕੀਤੀ ਵੀ ਆਪਣੇ ਨਾਮ ਪ੍ਰੇਮ ਦੇ ਰੰਗ ਦੇ ਨਾਲ ਮੈਨੂੰ ਰੰਗ ਦਿੱਤਾ, ਭਿਉਂ ਦਿੱਤਾ, ਅਤੇ ਮੇਰੇ ਕੋਈ ਵੀ ਅਵਗਣ ਗੁਣ ਨਹੀਂ ਵੇਖੇ, ਆਪਣੀ ਦਿਆਲਤਾ ਦੇ ਨਾਲ ਪਿਆਰ ਨਾਲ ਬਖਸ਼ਿਆ ਹੈ। ਪੇਖਿਓ ਲਾਲਣ ਪਾਟ ਬੀਚ ਖੋਏ, ਅਣਦ ਚਿੱਤਾ ਹਰ ਖੇ ਪਤੀ ਨਾ। ਹੁਣ ਜਦੋਂ ਬੁਰਿਆਈਆਂ ਖਤਮ ਕਰ ਦਿੱਤੀਆਂ ਵਾਹਿਗੁਰੂ ਨੇ, ਅਤੇ ਸਤਿਗੁਰੂ ਜੀ ਕਹਿੰਦੇ ਪੇਖਿਓ ਲਾਲਣ ਪਾਟ ਬੀਚ ਖੋਏ, ਜਿਹੜੇ ਕਦੇ ਵਿਕਾਰਾਂ ਨੇ ਪਰਦੇ ਬਣਾਏ ਸੀ ਨਾ ਮੇਰੇ ਅਤੇ ਪਰਮਾਤਮਾ ਦੇ ਵਿਚਕਾਰ, ਉਹ ਹੁਣ ਮੈਂ ਸਾਰੇ ਪਰਦੇ ਦੂਰ ਕਰਕੇ ਜਦੋਂ ਪਰਮਾਤਮਾ ਨੂੰ ਵੇਖਿਆ ਅਤੇ ਪਰਮਾਤਮਾ ਦੇ ਦੀਦਾਰ ਹੋਣ ਨਾਲ ਆਨੰਦ ਚਿੱਤਾ ਹਰ ਖੇ ਪਤੀਨ, ਮੇਰੇ ਚਿੱਤ ਵਿੱਚ ਮੇਰੇ ਹੁਣ ਮਨ ਵਿੱਚ ਖੁਸ਼ੀ ਹਰਖ ਪੈਦਾ ਹੋ ਗਿਆ। ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਸੋ ਠਾਕੁਰੋ ਤਿਸ ਹੀ ਕੋ ਧੀਨ। ਗੁਰਦੇਵ ਜੀ ਕਹਿੰਦੇ ਹੁਣ ਇੰਨੀ ਕਿਰਪਾ ਹੋ ਗਈ ਕਿ ਇਹ ਜਿਹੜਾ ਮੇਰਾ ਹਿਰਦਾ ਰੂਪੀ ਸਰੀਰ ਰੂਪੀ ਵਿਕਾਰਾਂ ਦਾ ਘਰ ਬਣ ਗਿਆ ਸੀ ਨਾ, ਹੁਣ ਇਹ ਪਰਮਾਤਮਾ ਦਾ ਘਰ ਬਣ ਗਿਆ, ਹੁਣ ਪਰਮਾਤਮਾ ਦਾ ਨਾਮ ਇਹਦੇ ਵਿੱਚ ਟਿਕ ਗਿਆ। ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਇਹ ਘਰ ਹੁਣ ਪਰਮਾਤਮਾ ਦਾ ਘਰ ਬਣ ਗਿਆ, ਹਿਰਦੇ ਵਿੱਚ ਪਰਮਾਤਮਾ ਜੀ ਵੱਸ ਗਏ। ਸੋ ਠਾਕੁਰ, ਹੁਣ ਉਹੀ ਮੇਰੇ ਸਰੀਰ ਅਤੇ ਮਨ ਦਾ ਘਰ ਰੂਪੀ ਘਰ ਦਾ ਸਰੀਰ ਦਾ ਮਾਲਕ ਹੈ। ਤਿਸ ਹੀ ਕੋ ਧੀਨ, ਅਤੇ ਮੈਂ ਉਹਦੇ ਹੀ ਅਧੀਨ ਹੈ, ਉਹ ਮੇਰਾ ਮਾਲਕ ਹੈ ਅਤੇ ਮੈਂ ਉਹਦਾ ਸੇਵਕ ਹਾਂ, ਹੁਣ ਰੱਬ ਮੇਰਾ ਮਾਲਕ ਬਣ ਗਿਆ। ਅੱਗੇ ਮੈਂ ਕਹਿੰਦਾ ਸਾਂ ਵੀ ਇਹ ਮੇਰਾ ਘਰ ਹੈ, ਮੇਰਾ ਤਨ ਹੈ, ਮੇਰਾ ਹਿਰਦਾ ਹੈ, ਪਰ ਹੁਣ ਇਹ ਰੱਬ ਦਾ ਘਰ ਬਣ ਗਿਆ ਅਤੇ ਮੈਂ ਉਹਦਾ ਦਾਸ ਬਣ ਕੇ ਕਹਿੰਦਾ ਕਬੀਰ ਮੇਰਾ ਮੁਜਮੈ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਸੋ ਇਹ ਤਾਂ ਬੰਦਾ ਕਹਿੰਦਾ ਹੈ ਜਦੋਂ ਗੁਰੂ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਇਹੋ ਜਿਹਾ ਗੁਣ ਇਹੋ ਜਿਹੀ ਵਡਿਆਈ ਸਾਡੀ ਝੋਲੀ ਵਿੱਚ ਪੈ ਜਾਵੇ, ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਆਵਿਆ ਗਾਵਿਆ ਗੁਰੂ ਚਰਨਾਂ ਅੰਦਰ ਪ੍ਰਵਾਨ ਹੋ ਜਾਵੇ, ਇਹੋ ਜਿਹਾ ਉਪਕਾਰ ਸਾਡੇ ਉੱਪਰ ਵੀ ਵਾਹਿਗੁਰੂ ਦਾ ਹੋ ਜਾਵੇ, ਸਾਡਾ ਵੀ ਜੀਵਨ ਬੁਰਿਆਈਆਂ ਤੋਂ ਚੰਗਿਆਈਆਂ ਵਾਲੇ ਪਾਸੇ ਚੱਲੇ। ਉਹਦੇ ਲਈ ਉਚਾਰਨ ਕਰੀਏ ਜੀ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰਾ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰਾ

ਸ਼ਾਂਤ ਸੁਖ ਮਨਿ ਆਏ ਵਸਿਆ, ਜਿਨੀ ਸ਼ਾਨ ਸਭ ਪੂਜਾਈਆ, ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ, ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਉਤੇਤਾ, ਕਰ ਸੁਭਾਗ ਹੈ ਕਰ ਸੁਭਾਗ ਹੈ, ਸ਼ਬਦ ਵਾਜੇ ਕਲਾ ਜਿਤ ਘਰ ਤਹਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ,

ਨਾਨਕ ਦਾਸ ਸਦਾ ਕੁਰਬਾਨੀ ਬੁੱਲ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ

ਰਾਮ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨੋਂ ਦਿਆਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਵਾਹੀ ਦੇ ਕੇ ਨਿਟ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜਿਆਰਿਆਂ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰਾ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ

ਚੇਤੇ ਆਵੈ ਚਿਤੇ ਆਵਨ ਕਾ ਸਦਕਾ ਸਰਬ ਸੁਖ ਉਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸੀਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਮੂੰਗੇ, ਜੁਗਾਂ ਜੁਗਿਆ ਟਲ ਧਰਮ ਕਾ ਜੈਕਾਰ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਵਾਹਿਗੁਰੂ ਸਿੱਖਾਂ ਦਾ ਮੰਨੀ ਵਾਹ, ਮਾਤ ਉੱਚੀ ਮਾਤ ਪਾਤਾ ਰਾਖਾ, ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ। ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹੀ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ, ਗੁਰੂ ਗਰੀਬ ਨਵਾਬ ਪਾਤਸ਼ਾਹ ਜੀ ਆਪ ਜੀ ਨੇ ਪਾਰ ਕਿਰਪਾ ਕੀਤੀ। ਹਰ ਸਾਲ ਦੀ ਤਰ੍ਹਾਂ ਆਪ ਜੀ ਦੇ ਚਰਣਾ ਕਮਲਾਂ ਦੇ ਸੇਵਕ ਰਿਚਮਿੰਡ ਪਲਾਈਵੁੱਡ ਕੰਪਨੀ ਅਤੇ ਸਮੂਹ ਵਰਕਰਾਂ ਵੱਲੋਂ ਰਲ ਮਿਲ ਕੇ ਕੰਪਨੀ ਦੀ ਚੜ੍ਹਦੀ ਕਲਾ, ਸਮੂਹ ਵਰਕਰਾਂ ਦੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਵਾਸਤੇ ਆਪ ਜੀ ਦੇ ਪਾਵਨ ਚਰਨ ਪਰਸਦੇ ਹੋਏ ਪਾਵਨ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਹਰ ਸਾਲ ਦੀ ਤਰ੍ਹਾਂ ਕਰਵਾ ਰਹੇ ਨੇ। ਸਮੂਹ ਵਰਕਰ ਪਰਿਵਾਰਾਂ ਦੇ ਸਿਰ 'ਤੇ ਆਪਣਾ ਮੇਰ ਭਰਿਆ ਹੱਥ ਰੱਖਣਾ, ਚੜ੍ਹਦੀ ਕਲਾ ਪ੍ਰਦਾਨ ਕਰਨੀ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ, ਕੰਪਨੀ ਦੀ ਸਦਾ ਚੜ੍ਹਦੀ ਕਲਾ ਰੱਖਣੀ। ਸੱਚੇ ਪਾਤਸ਼ਾਹ ਜੀ, ਸਮੂਹ ਵਰਕਰਾਂ ਦੇ ਸਿਰ 'ਤੇ ਆਪਣਾ ਮਿਹਰ ਬਰਿਆਤ ਰੱਖਣਾ, ਤਿੰਨੋਂ ਦੇ ਰਲ ਮਿਲ ਕੇ ਸੇਵਾ ਨਿਭਾਉਣ ਦੇ ਬਲ ਬਖਸ਼ਣੇ, ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ, ਸਭ ਦਾ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ, ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਬਰਿਆਤ ਰੱਖਣਾ। ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਹੋਏ, ਅੱਖਰ ਵਾਧਾ ਘਾਟਾ ਪ੍ਰਤਿਗ ਮਾਫ ਕਰਨਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾਹ ਬਖਸ਼ ਕੇ ਕਿਰਤਾਰਥ ਕਰੋ ਜੀ। ਉਪਰੰਤ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ, ਪਾਠੀ ਸਿੰਘਾਂ ਨੂੰ ਸ਼ੁੱਧ ਬਾਣੀ ਪੜ੍ਹਨ ਦੇ ਬਾਲ ਬੁੱਧ ਬਖਸ਼ਿਸ਼ ਕਰਨੇ ਜੀ। ਸਹੀ ਪਿਆਰੇ ਮੇ ਜਿੰਨਾ ਮਿਲਿਆ ਤੇਰਾ ਨਾਮ, ਚੇਤਾਵੇ ਨਾਨਕ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਆਗਿਆ ਭਈ ਅਕਾਲ ਕੀ, ਤਬ ਚਲਾਇਓ ਪੰਥ,

ਨਾਲ ਕੇਵਲ ਸਚਿਆਰਾ ਹੋਈਐ ਕਿਉ ਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚਾ ਹੁਕਮ ਲਿਖ ਦੁੱਖ ਸੁਖ ਪਾਈ ਆਹ ਇੱਕ ਨਾ ਹੁਕਮੀ ਬਖਸ਼ੀ ਸਾਇ

ਜਾਇ ਤੀਰਥ ਨਾਵਾਂ ਜੇ ਤੇ ਸੁਭਾਵਾ ਬਿਨ ਭਾਣੇ ਕਹਿ ਨਾਇ ਕਰੀ ਜੇ ਤੀਸਰਠ ਉਪਾਈ ਵੇਖਾ ਬਿਨ ਕਰਮਾ ਕਹਿ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਕੁ ਗੁਰ ਕੀ ਸਿੱਖ ਸੁਣੀ।

ਵਾ ਖੰਡਾ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰ ਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣੈ ਸਿੱਧ ਪੀਰ ਸਰਨਾਥ ਸੁਣੈ ਧਰਤਵ ਆਕਾਸ ਸੁਣੈ ਦੀਪ ਲੋਹ ਪਾਤਾਲ ਸੁਣੈ ਪੋਹਿ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਬਰਮ ਇੰਦ ਸੁਣੈ ਮੁਖ ਸਾਲਾ ਹਨਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਬੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸਨਾਨ ਸੁਣੈ ਪੜ ਪੜ ਪਾਵਹਿ ਮਾਨ ਸੁਣੈ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾ ਗੁਣਾ ਕੇ ਗਾਹ ਸੁਣੈ ਸੇਖ ਪੀਰ ਪਾਤ ਸਾਹ ਸੁਣੈ ਅੰਦੇ ਪਾਵਹਿ ਰਾਹੋ ਸੁਣੈ ਹਾਥ ਹੋਵੈ ਅਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਗ ਨਾ ਪਾਏ ਮੰਨੈ ਪਾਸਿਓ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾ ਰੇ ਸਾਧਾਰ ਮੰਨੈ ਤਰੇ ਤਾਰੇ ਗੁਰ ਸਿੱਖ ਮੰਨੈ ਨਾਨਕ ਭਵਹਿ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੁਹਿ ਦਰ ਦਾ ਜਾਨ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਦਾਨ ਸਵਾਲਿਓ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਵਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾ ਤਾਰ ਅਸੰਖ ਸੂਰ ਮੋਹ ਪਕਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗਮ ਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੇ ਲਿਖਣ ਬੋਲਣ ਵਾਣ ਅੱਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਿਰ ਨਾਹੇ ਜੇ ਫਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਓ ਵਿਣ ਨਾਵੈ ਨਾਹੀ ਕੋ ਥਾਓ
ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੁਖੇਹ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਣ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨ ਹੋਏ, ਸਵਾਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਣ ਸੋ ਵੇਲਾ ਵਖਤ ਕਵਣ, ਕਵਣ ਤਿਥ ਵਾਰ ਕਵਣ, ਸਿਰ ਉੱਤੀ ਮੋਹ ਕਵਣ, ਜਿਤ ਹੋਆ ਆਕਾਰ, ਬੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਣ, ਤਿਥ ਵਾਰ ਨਾ ਜੋਗੀ ਜਾਣੈ ਰੁਤ ਮਹੋ ਨਾ ਕੋਈ, ਜਾ ਕਰਤਾ ਸਿੱਟੀ ਕੋ ਸਾਜੇ ਆਪੇ ਜਾਣੈ ਸੋਈ, ਕਿਵ ਕਰੇ ਆਖਾ ਕਿਵ ਸਾ ਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ, ਵੱਡੀ ਨਾਈ ਕੀਤਾ ਜਾ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆਨ ਸੋ ਹੈ ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਬਾਤ, ਸਹਸ ਅਠਾਰਾਂ ਕਹਿਣ ਕਤੇਬਾ, ਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲਿਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ, ਸਾਲਾ ਹੀ ਸਾਲਾ ਹੈ ਇਤੀ ਸੁਰਤ ਨਾ ਪਾਈਆ, ਨਦੀਆਂ ਅਤੈ ਬਹਾ ਪਵੈ ਸਮੁੰਦ ਨਾ ਜਾਣੀਐ, ਸਮੁੰਦ ਸਾਹ ਸੁਲਤਾਨ, ਗਿਰਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ, ਅੰਤ ਨ ਸਿਫਤੀ ਕਹਿਣ ਨਾ ਅੰਤ, ਅੰਤ ਨ ਕਰਨੈ ਦੇ ਨਾ ਅੰਤ, ਅੰਤ ਨ ਵੇਖਣ ਸੁਣਨ ਨਾ ਅੰਤ, ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ, ਅੰਤ ਕਾਰਨ ਕੀਤੇ ਵਿਲਾਹੇ, ਤਾਂ ਕਿ ਅੰਤ ਨ ਪਾਏ ਜਾਹੇ, ਇਹੋ ਅੰਤ ਨ ਜਾਣੈ ਕੋਏ, ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾਮ, ਏਵੜ ਉੱਚਾ ਹੋਵੈ ਕੋਏ, ਤੇ ਸੂਚੇ ਕਹੁ ਜਾਣੈ ਸੋਏ, ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗੈ ਜੋਦ ਅਪਾਰ, ਕਿਤਿਆ ਗਣਤ ਨਹੀਂ ਵਿਚਾਰ, ਕਿਤੇ ਖਪ ਟੁੱਟੈ ਵੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤਿਆ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੈ ਜੀਤੀਆ ਮੋਹ ਖਾਏ, ਆਪੇ ਜਾਣੈ ਆਪੇ ਦੇ, ਆਖੈ ਸੇ ਪੇ ਕੇ ਜਿਸਨੂੰ ਬਖਸੇ ਸਿਫਤ ਸਾ ਲਾਹ, ਨਾਨਕ ਪਾਤ ਸਾਹੀ ਪਾਤ ਸਾਹੋ, ਮੁੱਲ ਗੁਣ ਮੁੱਲਵਾ ਪਾਰ, ਮੁੱਲਵਾ ਪਾਰੀਏ ਮੁੱਲ ਭੰਡਾਰ, ਮੁੱਲ ਆਵੈ ਮੁੱਲ ਲੈ ਜਾਹੇ, ਮੁੱਲ ਪਾਏ ਮੁੱਲਾ ਸਮਾਹੇ, ਮੁੱਲ ਧਰਮ ਮੁੱਲ ਦੀਵਾਨ, ਮੁੱਲ ਤੁਲ ਮੁੱਲ ਪਰਵਾਨ, ਮੁੱਲ ਬਖਸੀਸ ਮੁੱਲ ਨਿਸ਼ਾਨ, ਮੁੱਲ ਕਰਮ ਮੁੱਲ ਫਰਮਾਨ, ਮੁੱਲੋ ਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰੇ ਵਖਿਆਣ, ਆਖੇ ਵਰਮੈ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਹੇ, ਇੱਤੇ ਕੀਤੇ ਹੋਰ ਕਰਹਿ ਤਾਂ ਆਖ ਨ ਸਕਹਿ ਕੇਈ ਕੇ, ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਹ ਵਾਰਾ ਗਾਹ ਵਾਰ, ਸੋ ਦਰ ਕਿਹਾ ਸੋ ਕਰ ਕਿਹਾ,
ਜਿਤ ਵਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੀ ਸਿਓ ਕਹੀਅਨ ਕੀਤੇ ਗਾਵਣ ਹਾਰੇ ਗਾਵਹਿ ਤੁਹਨ ਪੌਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿੱਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੁਹਨ ਸਦਾ ਸਵਾਰੇ ਗਾਵਹਿ ਇੰਦ ਇਦਾਸਣ ਬੈਠੇ ਦੇਵ ਤਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜ੍ਹਨ ਰੱਖੀ ਸੁਰ ਜੁਗ ਜੁਗ ਵਿਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਾਇਆਲੇ ਗਾਵਨ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਬਰਭੰਡਾ ਕਾਰ ਕਰ ਰੱਖੇ ਧਾਰੇ ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜੈਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੇਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਵਿਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾਸਾਦ ਸੰਜੋਗ ਬਿਜੋਗ ਦੁਇਕਾਰ ਚਲਾਵਹਿ ਲਿਖੈ ਲੇਖੇ ਆਵਹਿ ਭਾਗ ਆਦੇਸ਼ ਤਿਸੈ ਆਦੇਸ਼ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜੇਵ ਤਿਸ ਭਾਵੈ ਤਿਵੈ ਚਲਾਵੈ ਜੇਵ ਹੋਵੈ ਫੁਰਮਾਣ ਉਹ ਵੇਖੈ ਉਹ ਨਦਰ ਨਾ ਆਵੈ ਬਹੁਤਾ ਇਹੋ ਵਡਾਣ ਆਦੇਸ਼ ਤਿਸੈ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਭਉ ਲੱਖ ਹੋਹੈ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆ ਚੜੀਐ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾਂ ਆਇਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨ ਜੋਰ ਜੋਰ ਨਾ ਮੰਗਣ ਦੇ ਨ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਕਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੁੱਤੀ ਤਿੱਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵਹਿ ਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਤੂੰ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨਵ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀ ਆ ਖਾਣੀ ਕੀਤੀ ਆ ਬਾਣੀ ਕੀਤੇ ਪਾਤ ਨਰਿੰਦ ਕੀਤੀ ਆ ਸੁਰਤੀ ਸੇਵਕ ਕੀਤੇ ਨਾਨਕੇ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀ ਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੈ ਪਛਤਾਏ
ਤਿੱਥੈ ਘੜੀਏ ਸੁਰਤ ਮਤ ਮਨ ਬੁੱਧ, ਤਿੱਥੈ ਘੜੀਏ ਸੁਰਾ ਸਿੱਧਾ ਕੀ ਸੁੱਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਂਬਲ ਸੂਰ, ਤਿੰਨ ਮਹਿਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨ ਕਥਨੇ ਜਾਹੇ, ਨਾ ਉਹ ਮਰਹਿ ਨ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸਹਿ ਕੇ ਲੋ, ਕਰਹਿ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਬਰਭੰਡ, ਜੇ ਕੋ ਕਥੈ ਤਾਂ ਅੰਤ ਨ ਅੰਤ, ਤਿੱਥੈ ਲੋ ਲੋ ਆਕਾਰ, ਜੈਵ ਜੈਵ ਹੁਕਮ ਤਿਵੈ ਤਿਵਕਾਰ, ਵਿਖੈ ਵਿਖਸੈ ਕਰ ਵਿਚਾਰ, ਨਾਨਕ ਕਥਨ ਕਰੜਾ ਸਾਰ, ਜਤ ਪਾਹਾਰਾ ਧੀਰਜ ਸੁਨਿਆਰ, ਅਹਣ ਮਤ ਵੇਦ ਹਥਿਆਰ, ਪਾਉ ਖਲਾ ਅਗਨ ਤਪ ਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਏ ਸਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ, ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ, ਖਿਲੈ ਸਗਲ ਜਗਤ ਚੰਗਿਆਈਆ ਵਰਿਆਈਆ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੀ ਨੇੜੈ ਕੀ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ, ਸਤ ਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ, ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਸੰਖਾ, ਕੀਤੇ ਵਾਵਣ ਹਾਰੇ ਕੀਤੇ ਤੇਰੇ ਰਾਗ, ਪਰੀ ਸਿਉਂ ਕਹੀ ਐ ਕੀਤੇ ਤੇਰੇ ਗਾਵਣ ਹਾਰੇ, ਗਾਵਨ ਤੁਦਨੋ ਪਵਣ ਪਾਣੀ ਵੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਨ ਤੁਦਨੋ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ, ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ, ਗਾਵਨ ਤੁਦਨੋ ਇੰਦਰ ਇੰਦਰਾਸਣ ਬੈਠੇ ਦੇਵ ਤਿਆ ਦਰ ਨਾਲੇ, ਗਾਵਨ ਤੁਦਨੋ ਸਿੱਧ ਸਮਾਧੀ ਅੰਦਰ, ਗਾਵਨ ਤੁਦਨੋ ਸਾਧ ਵਿਚਾਰੇ, ਗਾਵਨ ਤੁਦਨੋ ਜਤੀ ਸਤੀ ਸੰਤੋਖੀ, ਗਾਵਨ ਤੁਦਨੋ ਵੀਰ ਕਰਾਰੇ, ਗਾਵਨ ਤੁਦਨੋ ਪੰਡਤ ਪੜਨ ਰੱਖੀ ਸੁਰ, ਜੁਗ ਜੁਗ ਵੇਦਾ ਨਾਲੇ, ਗਾਵਨ ਤੁਦਨੋ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਿਆਲੇ, ਗਾਵਨ ਤੁਦਨੋ ਰਤਨੋ ਪਾਏ ਤੇਰੇ ਆਠ ਸੱਠ ਤੀਰਥ ਨਾਲੇ, ਗਾਵਨ ਤੁਦਨੋ ਜੋਧ ਮਹਾਂਬਲ ਸੂਰਾ, ਗਾਵਨ ਤੁਦਨੋ ਖਾਣੀ ਚਾਰੇ, ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਧਾਰੇ, ਸੇਈ ਤੁਦਨੋ ਗਾਵਨ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੀਤੇ ਤੁਦਨੋ ਗਾਵਨ ਸੇ ਮੈਂ ਚਿਤਨਾਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੇ ਮਾਇਆ ਜਿਨ ਪਾਈ, ਕਰ ਕਰ ਦੇਖੈ ਕੀਤਾ ਆਪਣਾ, ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ, ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ, ਸੋ ਪਾਤ ਸਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ ਨਾਨਕ ਰਹਿਣ ਰਜਾਈ, ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ, ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਓ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ, ਤੁਦ ਵਿਣ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੇ ਨਾਹੀਂ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜੈਸ ਤੂੰ ਦੇਹ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ, ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚੱਲੀਏ ਦੁੱਖ, ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਓ, ਸਾਚੇ ਨਾਮ ਕੀ

ਹਰ ਕੀਰਤ ਹਮਰੀ ਰਹਿ ਰਾਸ ਰਹਾਉ, ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸੇ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤ ਗੁਰ ਸਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀ ਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਰਾਗ ਗੂਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿੱਤ ਵਹਿ ਉਦਮ ਚਾ, ਆਹਰ ਹਰ ਜੀਉ ਪਰਿਆ ਸੈਲ ਪੱਥਰ, ਮਹਿ ਜਨ ਤੋ ਪਾਏ ਤਾਕਾ ਰਿਜਕ ਆਗੈ ਕਰ ਧਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹੋ, ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ, ਊਡੈ ਊਡਾ ਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ, ਸਭ ਨਿਧਾਨ ਦਸ ਅਸਤ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਾਧ ਵੱਲ ਜਾਈਐ, ਤੀਰਾਂ ਅੰਤ ਨ ਪਾਰਾ ਵਰਿਆ, ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਅੰਕਾਰ ਸਤ ਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮਾ ਪਾਰਾ, ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਹਰ ਸੱਚੇ ਸਿਰਜਣ ਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀਆ ਕਾਦਾ ਤਾਰਾ, ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘੱਟ ਘੱਟ ਅੰਤਰ ਸਰਵ ਨਿਰੰਤਰ ਜੀ, ਹਰ ਇੱਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ, ਤੁਧ ਬਿਨ ਅਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵਹਿ ਤੁਧ ਜੀ, ਜਨ ਨਾਨਕ ਤਿੰਨ ਕੁਰਬਾਣਾ, ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮਹਿ ਸੁਖਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿੰਨ ਤੂਟੀ ਜਮਕੀ ਫਾਸੀ, ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿੰਨ ਵੱਲ ਜਾਸੀ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਕ ਅਨੇਕ ਅਨੰਤਾ, ਤੇਰੀ ਅਨਕ ਕਰੇ ਹਰ ਪੂਜਾ ਜੀ, ਤਾਪਹਿ ਜਪਹਿ ਬੇਅੰਤਾ, ਤੇਰੇ ਅਨੇਕ ਪੜੇ ਬਹੁ ਸਿਮਰਤ, ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੀਵੜ ਅਵਰ ਨ ਕੋਈ, ਤੂੰ ਜੁਗ ਜੁਗ ਏਕੋ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ, ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈਂ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹੋ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤੇ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਵਿਨ ਦੂਜਾ ਕੋਈ ਨਾ ਹੈ ਜੀ, ਜੰਤ ਸਭ ਤੇਰਾ ਖੇਲ, ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸ ਨੋ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਵਿਨ ਦੂਜਾ ਵਰ ਨ ਕੋਏ, ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ, ਤਿਤ ਸਰ ਵਰੜੇ ਭੇਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ ਪੰਕ, ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੈ, ਮਨ ਏਕ ਨਾ ਚੇਤਸ ਮੂੜ ਮਨਾ, ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ, ਨਾ ਹੋ

0: ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਾਣਵਤ ਨਾਨਕ ਤਿਨਕੀ ਸਰਨ ਜੇ ਤੂੰ ਨਾਹੀਂ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁੱਖ ਦਿਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਓ ਜਾਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਬੀਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰਹੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀਅੜੇ ਸਮਾਲੀਅਨ ਦੇਖੇ ਗਾ ਦੇ ਵਣਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਭਾਵੋ ਤੇਲ ਦੇਹੋ ਸੱਜਣ ਅਸੀਸੜੀਆ ਜੋ ਹੋਵੇ ਸਾਹਿਬ ਸਿਓ ਮੇਲ ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵੇਸ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਵਿਸੋਏ ਚਸਿਆ ਘੜੀਆ ਪਹਿਰਾ ਤਿਥੀ ਵਾਰੀ ਮੋਹ ਹੋਆ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਾਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ ਸਹਿਸ ਤਵ ਨੈਣ ਨਨ ਨੈਣ ਐਹ ਤੋਹੇ ਕਹੁ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮੁਕਰੰਦ ਲੋਭਿਤ ਮਨੋ ਅਨ ਦਿਨ ਮੋਹਿ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ ਜਾਤੇ ਤੀਰੈ ਨਾਏ ਬਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੀ ਰਹਾਓ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹਮੈ ਕੰਡਾ ਹੈ ਜਿਉ ਜਿਉ ਚੱਲਹਿ ਚੁੱਭੈ ਦੁੱਖ ਪਾਵਹਿ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾ ਖਾਟ ਚੱਲੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸੁਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀਆਵੈ ਇਹੋ ਰਸ ਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਉਸਰ ਹੈ ਰਤਨੀ ਤਾਂ ਹੋਹੇ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਦੀ ਲੀਪ ਆਵੈ ਚਾਓ ਮਤ ਦੇਖ ਭੂਲਾ ਵੀਸਰੈ ਤੇਰਾ ਚਿਤਨਾ ਆਵੈ ਨਾਓ ਹਰ ਬਿਨ ਜੀਉ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀਂ ਥਾਓ। ਰਹਾਓ ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ, ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਓ। ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨ ਆਵੈ ਨਾਓ। ਸਿੱਧ ਹੋਵਾ ਸਿੱਧ ਸਿੱਧ ਹੋਵਾ ਸਿੱਧ ਲਾਈ ਰਿੱਧ ਆਖਾ, ਸੋ ਆਓ ਗੁਪਤ ਪ੍ਰਗਟ ਹੋਏ ਬੈਸਾ। ਲੋਕ ਰਾਖੈ ਭਾਓ ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੈ ਨਾਓ। ਸੁਲਤਾਨ ਹੋਵਾ ਮੇਲ ਤਾ ਲਸਕਰ, ਤਖ਼ਤ ਰਾਖਾ ਭਾਓ ਹੁਕਮ ਹਾਸਲ ਕਰੀ ਬੈਠਾ। ਨਾਨਕਾ ਸਭ ਬਾਓ ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੈ ਨਾਓ। ਸ੍ਰੀ ਰਾਗ ਮਹੱਲਾ ਪਹਿਲਾ। ਕੋਟ ਕੋਟੀ ਮੇਰੀ ਆਰਜਾ, ਪਵਣ ਪੀਅਣ ਅਪਿਆਓ। ਚੰਦ ਸੂਰਜ ਦੋਏ ਗੁਫੈ ਨਾ ਦੇਖਾ, ਸੁਪਨੇ ਸੌਣ ਨਾ ਥਾਓ। ਪੀ ਤੇਰੀ ਕੀਮਤ ਨਾ ਪਵੈ, ਹੋ ਕੇਵੜ ਆਖਾ ਨਾਓ। ਸਾਚਾ ਨਿਰੰਕਾਰ ਨਿਜ ਥਾਇ, ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਤਮਾਏ। ਰਹਾਉ ਕੁੱਸਾ ਕੱਟਿਆ ਬਾਰ ਬਾਰ, ਪੀਸਣ ਪੀਸਾ ਪਾਏ ਅੱਗੀ ਸੇਤੀ ਜਾਲੀਆ। ਭਸਮ ਸੇਤੀ ਰਲ ਜਾਓ, ਪੀ ਤੇਰੀ ਕੀਮਤ ਨਾ ਪਵੈ, ਹੋ ਕੇਵੜ ਆਖਾ ਨਾਓ। ਪੰਖੀ ਹੋਏ ਕਹਿ ਜੇ ਪਵਾ, ਸਹਿ ਅਸਮਾਨੀ ਜਾਓ। ਨਦਰੀ ਕਿਸੇ ਨਾ ਆਵੋ, ਨਾ ਕਿਛ ਪੀਆ ਨਾ ਖਾਓ। ਪੀ ਤੇਰੀ ਕੀਮਤ ਨਾ ਪਵੈ, ਹੋ ਕੇਵੜ ਆਖਾ ਨਾਓ। ਨਾਨਕ ਕਾਗਦ ਲਖਮਣ, ਪੜ ਪੜ ਕੀਚੈ ਭਾਓ। ਮਸੂ ਤੋਟ ਨਾ ਆਵੇ, ਲੇਖਣ ਪੌਣ ਚਲਾਓ। ਪੀ ਤੇਰੀ ਕੀਮਤ ਨਾ ਪਵੈ, ਹੋ ਕੇਵੜ ਆਖਾ ਨਾਓ। ਸ੍ਰੀ ਰਾਗ ਮਹੱਲਾ ਪਹਿਲਾ। ਲਿਖੈ ਬੋਲਣ ਬੋਲਣਾ, ਲਿਖੈ ਖਾਣਾ ਖਾਓ। ਲਿਖੈ ਬਾਟ ਚਲਾਈਆ, ਲਿਖੈ ਸੁਣ ਵੇਖਾਓ। ਲਿਖੈ ਸਾਹ ਲਵਾਈ ਹੈ, ਪੜ੍ਹੇ ਕੇ ਪੁੱਛਣ ਜਾਓ। ਬਾਬਾ ਮਾਇਆ ਰਚਨਾ ਧੋਹ, ਅੰਧੇ ਨਾਮ ਵਿਸਾਰਿਆ। ਨਾ ਤਿਸ ਇਹ ਨਾ ਉਹ ਰਹਾਓ, ਜੀਵਨ ਮਰਨਾ ਜਾਏ ਕੈ ਇੱਥੈ ਖਾਜੈ ਕਾਲ। ਜਿੱਥੈ ਬਹਿ ਸਮਝਾਈਐ, ਤਿੱਥੈ ਕੋਈ ਨਾ ਚੱਲਿਓ ਨਾਲ। ਰੋਵਣ ਵਾਲੇ ਜੇਤੜੇ ਸਭ ਬੰਨੇ ਪੰਡ ਪਰਾਲ। ਸਭ ਕੋ ਆਖੈ ਬਹੁਤ ਬਹੁਤ, ਘੱਟ ਨਾ ਆਖੈ ਕੋਏ। ਕੀਮਤ ਕਿਨੈ ਨਾ ਪਾਈਆ, ਕਹਿਣ ਨਾ ਵੱਡਾ ਹੋਏ। ਸਾਚਾ ਸਾਹਿਬ ਏਕ ਤੂੰ ਹੋਰ ਜੀਆ, ਕਿਤੇ ਲੋ ਨੀਚਾ ਅੰਦਰ ਨੀਚ ਜਾਤ। ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ। ਵੱਡਿਆ ਸਿਓ ਕਿਆ ਰੀਸ, ਜਿੱਥੈ ਨੀਚ ਸੰਭਾਲੀਅਨ, ਤਿੱਥੈ ਨਦਰ ਤੇਰੀ ਬਖਸੀਸ। ਸ੍ਰੀ ਰਾਗ ਮਹੱਲਾ ਪਹਿਲਾ। ਲਭ ਕੁੱਤਾ ਕੂੜ ਚੂੜਾ, ਠੱਗ ਖਾਧਾ ਮੁਰਦਾਰ। ਪਰ ਨਿੰਦਾ ਪਰ ਮਲ, ਮੁਖ ਸੁੱਧੀ ਅਗਨ ਕ੍ਰੋਧ ਚੰਡਾਲ। ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ। ਬਾਬਾ ਬੋਲੀਏ ਪਤ ਹੋਏ, ਊਤਮ ਸੇ ਦਰ ਊਤਮ ਕਹੀ ਹੈ। ਨੀਚ ਕਰਮ ਬਹਿ ਰੋਏ ਰਹਾਓ, ਰਸ ਸੋਇਨਾ ਰਸ ਰੂਪਾ, ਕਾਮਣ ਰਸ ਪਰਮਲ ਕੀ ਬਾਸ। ਰਸ ਘੋੜੇ ਰਸ ਸੀਜਾ, ਮੰਦਰ ਰਸ ਮੀਠਾ ਰਸ ਮਾਸ। ਏਤੇ ਰਸ ਸਰੀਰ ਕਹਿ, ਘੱਟ ਨਾਮ ਨਿਵਾਸ। ਜਿਤ ਬੋਲੇ ਪਤ ਪਾਈਐ, ਸੋ ਬੋਲਿਆ ਪ੍ਰਮਾਣ। ਫਿੱਕਾ ਬੋਲ ਵਿਗੁਚਣਾ, ਸੁਣ ਮੂਰਖ ਮਨ ਜਾਣ। ਜੋ ਤਿਸ ਭਾਵ ਹੈ ਸੇ ਭਲੇ, ਹੋਰ ਕਹਿ ਕਹਿਣ ਬਖਾਣ। ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ, ਜਿਨ ਹਿਰਦੈ ਰਿਹਾ ਸਮਾਏ। ਤਿੰਨ ਕਾ ਕਿਆ ਸਾ ਲਾਹਣਾ, ਅਵਰ ਸਵਾਲਿਓ ਕਾਏ। ਨਾਨਕ ਨਦਰੀ ਬਾਹਰੇ, ਰਾਚਹਿ ਦਾਨ ਨਨਾਏ। ਸ੍ਰੀ ਰਾਗ ਮਹੱਲਾ ਪਹਿਲਾ। ਅਮਲ ਗਲੋਲਾ ਕੂੜ ਕਾ, ਦਿੱਤਾ ਦੇਵਨ ਹਾਰ। ਮਤੀ ਮਰਨ ਵਿਸਾਰਿਆ, ਖੁਸ਼ੀ ਕੀਤੀ ਦਿਨ ਚਾਰ। ਸੱਚ ਮਿਲਿਆ ਤਿੰਨ ਸੋਫੀਆ, ਰਾਖਣ ਕੋ ਦਰਬਾਰ। ਨਾਨਕ ਸਾਚੇ ਕੋ ਸੱਚ ਜਾਣ, ਜਿੱਤ ਸੇਵੈ ਸੁਖ ਪਾਈਐ। ਤੇਰੀ ਦਰਗਹਿ ਚੱਲੈ ਮਾਣ ਰਹਾਓ, ਸੱਚ ਸਰਾ ਗੁੜ ਬਾਹਰਾ। ਜਿਸ ਵਿੱਚ ਸੱਚਾ ਨਾਓ, ਸੁਣੇ ਵਖਾਣ ਹੈ ਜੇਤੜੇ। ਹੋ ਤਿੰਨ ਬਲਿਹਾਰੈ ਜਾਓ, ਤਾਂ ਮਨ ਖੀਵਾ ਜਾਣੀਐ। ਜਾ ਮਹਿਲੀ ਪਾਏ ਥਾਓ, ਨਾਓ ਨੀਰ ਚੰਗਿਆਈਆਂ। ਸਤ ਪਰਮਲ ਧਨ ਵਾਸ, ਤਾਂ ਮੁੱਖ ਹੋਵੇ ਉਜਲਾ ਲੱਖ ਦਾਤੀ ਇੱਕ ਦਾਤ ਦੁੱਖ ਤਿਸਹਿ ਪਹਿ ਆਖੀਐ ਸੁਖ ਜਿਸਹਿ ਹੀ ਪਾਸ ਸੋ ਕਿਉਂ ਮਨੋ ਵਿਸਾਰੀਐ ਜਾ ਕੇ ਜੀ ਪ੍ਰਾਣ ਤਿਸ ਬਿਣ ਸਭ ਅਪਵਿੱਤਰ ਹੈ ਜੇਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪਰਵਾਣ ਸ੍ਰੀ ਰਾਗ ਮਹੱਲ ਪਹਿਲਾ ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਾ ਲਾਹ ਲਿਖ ਲਿਖ ਅੰਤ ਨ ਪਾਰਾਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨਿਸ਼ਾਨ ਰਹਾਉ ਜਿੱਥੈ ਮਿਲਹਿ ਵਡਿਆਈਆ ਸਦ ਖੁਸ਼ੀਆ ਸਦ ਚਾਓ ਤਿੰਨ ਮੁੱਖ ਟਿਕੇ ਨਿਕਲੇ ਜਿਨ ਮਨ ਸੱਚਾ ਨਾਉ ਕਰਮ ਮਿਲੈ ਤਾਂ ਪਾਈਐ ਨਾਹੀ ਗੱਲੀ ਬਾਓ ਦੁਆਓ ਇੱਕ ਆਵਹਿ ਇੱਕ ਜਾਹੇ ਉੱਠ ਰੱਖੀਐ ਨਾਵ ਸਲਾਰ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਏ ਬਿਣ ਨਾਵੈ ਵਿਕਾਰ ਭੈ ਤੇਰੇ ਡਰ ਅਗਲਾ ਖਪ ਖਪ ਚੀਜੈ ਦੇ ਨਾਮ ਜਿਨ੍ਹਾਂ ਸੁਲਤਾਨ ਖਾਨ ਉਹਦੇ ਡਿੱਠੇ ਖੇਹ ਨਾਨਕ ਉੱਠੀ ਚੱਲਿਆ ਸਭ ਕੂੜੇ ਤੁੱਟੇ ਨੇ ਸ੍ਰੀ ਰਾਗ ਮਹੱਲਾ ਪਹਿਲਾ ਰਾ ਸਭ ਰਸ ਮਿੱਠੇ ਮੰਨਿਆ ਸੁਣੈ ਸਾ ਲੋਣੇ ਖੱਟ ਤੁਰਸੀ ਮੁਖ ਬੋਲਣਾ ਮਾਰਨ ਕਾਗਦ ਕੀਏ ਛੱਤੇ ਅੰਮ੍ਰਿਤ ਭਾਉ ਏਕ ਜਾਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿੱਤ ਖਾਧੈ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ ਰਾਹੋ ਰੱਤਾ ਪਹਿਨਣ ਮਨ ਰੱਤਾ ਸੁਪੇਦੀ ਸਤ ਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਕਰਮ ਕਮਰ ਬੰਦ ਸੰਤੋਖ ਕਾ ਧਨ ਜੋਵਨ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦੇ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ ਰਹਾਉ ਘੋੜੇ ਪਾਖਰ ਸੋਇਨੇ ਸਾਖਤ ਬੂਝਣ ਤੇਰੀ ਬਾਟ ਤਰਕਸ ਤੀਰ ਕਮਾਨ ਸੰਗ ਤੇਗ ਬੰਦ ਗੁਣ ਧਾਤ ਵਾਜਾ ਨੇਜਾ ਪਤ ਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ ਜਿੱਤ ਚੜ੍ਹੈ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ ਰਹਾਉ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਸੋਈ ਤੁਧ ਭਾਵ ਸੀ ਹੋਰ ਆਖਣ ਬਹੁਤ ਪਾਰ ਨਾਨਕ ਸੱਚਾ ਪਾਤ ਸਾਹੋ ਪੂਛ ਨ ਕਰੇ ਵਿਚਾਰ ਬਾਬਾ ਹੋਰ ਸੋਣਾ ਖੁਸ਼ੀ ਖੁਆਰ ਜਿੱਤ ਸੁੱਤੈ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ ਰਹਾਉ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਕਰਤਨਾ ਕੀ ਲਲਿਤਾ ਅਗਰ ਬਾਸ ਤਨ ਸਾਸ ਅਠਸਠ ਤੀਰਥ ਕਾ ਮੁਖ ਟਿੱਕਾ ਤਿਤ ਘਟ ਮਤ ਵਿਗਾਸ ਓਤ ਮਤੀ ਸਾ ਲਾਹਣਾ ਸੱਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੌ ਵੈਰ ਕਮਾਈਏ ਕੂੜੇ ਕੂੜਾ ਜੋਰ ਰਾਹ ਪੂਜ ਲੱਗੇ ਪੀਰ ਆਖੀਏ ਸਭ ਮਿਲੈ ਸੰਸਾਰ ਨਾ ਉਸ ਦਾਏ ਆਪਣਾ ਹੋਵੇ ਸਿੱਧ ਸਮਾਰ ਜਾ ਪਤ ਲਿਖੈ ਨਾ ਪਵੇ ਸਭਾ ਪੂਜ ਖੁਆਰ ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਏ ਉਨ੍ਹਾਂ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ ਨਾ ਉਹ ਪੂਜੀਏ ਨਾ ਉਹ ਮੰਨੀਏ ਅਖੰਡ ਸਦਾ ਸੱਚ ਸੋਏ ਖੇਹੂ ਖੇਹਰ ਲਾਈਏ ਤਾ ਜੀਓ ਕਿਹਾ ਹੋਏ ਜਲੀਆ ਸਭ ਸਿਆਣਪਾ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰੈ ਦਰ ਗਿਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਬੀਥਰੈ ਔਗਣਵੰਤੀ ਝੂਰ ਜੇ ਲੋੜਹਿ ਵਰ ਕਾਮਣੀ ਨਹਿ ਮਿਲੀਏ ਪਿਰ ਕੂਰ ਨਾ ਬੇੜੀ ਨਾ ਤੁਲੜਾ ਨਾ ਪਾਈਏ ਪਿਰ ਦੂਰ ਮੇਰੇ ਠਾਕੁਰ ਪੂਰੇ ਤਾਕਤ ਡੋਲ ਗੁਰਮੁਖ ਪੂਰਾ ਜੇ ਕਰੇ ਪਾਈਏ ਸਾਚ ਤੋਲ ਰਹਾਉ ਹਰ ਮੰਦਰ ਸੋਹ ਪ੍ਰਭ ਹਰ ਮੰਦਰ ਸੋਹਣਾ ਤਿਸ ਮਹਿ ਮਾਣਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ ਬਿਨ ਪੌੜੀ ਗੜ ਕਿਉਂ ਚੜੋ ਹਰ ਗਵਿਨ ਪੌੜੀ ਗੜ ਕਿਉਂ ਚੜੋ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ ਵੇੜੀ ਗੁਰੂ ਗੁਰ ਤੁਲਹਾ ਹਰ ਨਾਉ ਗੁਰ ਸਰ ਸਾਗਰ ਬੋਹਿ ਤੋ ਗੁਰ ਤੀਰਥ ਦਰੀਆ
1: ਪੂਰੋ ਪੂਰੋ ਆਖੀਐ ਪੂਰੇ ਤਖ਼ਤ ਨਿਵਾਸ ਪੂਰੇ ਥਾਨ ਸੁਹਾਵਣੈ ਪੂਰੇ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉਂ ਘਟੈ ਗੁਣ ਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵੋ ਭੈਣੇ ਗਲ ਮਿਲੈ ਅੰਕ ਸਹੇਲੜੀਆ, ਮਿਲਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ। ਸਾਚੇ ਸਾਹਿਬ ਸਭ ਗੁਣ ਔਗੁਣ ਸਭ ਅਸਾਹਾ, ਕਰਤਾ ਸਭ ਕੋ ਤੇਰਾ ਜੋਰ, ਏਕ ਸਭ ਵਿਚਾਰੀਐ ਜਾ ਤੂੰ ਤਾ ਕਿਆ ਹੋਰ ਰਹਾਉ। ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ, ਸਹਿਜ ਸੰਤੋਖ ਸਿਗਾਰੀਆ ਮਿੱਠਾ ਬੋਲਣੀ। ਫਿਰ ਰਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ, ਕੀਤੀਆਂ ਤੇਰੀਆਂ ਕੁਦਰਤੀ, ਕੇਵਲ ਤੇਰੀ ਦਾਤ, ਕਿਤੇ ਤੇਰੇ ਜੀ ਜੰਤ ਸਿਫਤ ਕਰੈ ਦਿਨ ਰਾਤ। ਕਿਤੇ ਤੇਰੇ ਰੂਪ ਰੰਗ, ਕਿਤੇ ਜਾਤ ਅਜਾਤ, ਸੱਚ ਮਿਲੈ ਸੱਚ ਉਪਜੈ, ਸੱਚ ਮਹਿ ਸੱਚ ਸਮਾਏ, ਸੁਰਤ ਹੋਵੈ ਪਤ ਉਗਵੈ ਗੁਰ ਬਚਨੀ ਭਉ ਖਾਏ। ਨਾਨਕ ਸੱਚਾ ਪਾਤਸ਼ਾਹ ਆਪੇ ਲਏ ਮਿਲਾਏ, ਸ੍ਰੀ ਰਾਗ ਮਹੱਲਾ ਪਹਿਲਾ, ਭਲੀ ਸਰੀ ਜੇ ਉਬਰੀ ਹੋਮੈ ਮੁਈ ਕਰਾਹੋ, ਦੂਤ ਲੱਗੈ ਫਿਰ ਚਾਕਰੀ ਸਤਿਗੁਰ ਕਾ ਵੇ ਸਾਹੋ, ਕਲਪ ਤਿਆਗੀ ਬਾਦ ਹੈ ਸੱਚਾ ਵੇ ਪ੍ਰਵਾਹੋ। ਮਨ ਰੇ ਸੱਚ ਮਿਲੈ ਭਉ ਜਾਏ, ਭੈ ਬਿਨ ਨਿਰਭਉ ਕਿਉ ਥੀਐ, ਗੁਰਮੁਖ ਸ਼ਬਦ ਸਮਾਏ ਰਹਾਉ। ਕਿਤਾ ਆਖਣ ਆਖੀਐ ਆਖਣ ਤੋਟ ਨਾ ਹੋਏ, ਮੰਗਣ ਵਾਲੇ ਕੇਤੜੈ ਦਾਤਾ ਏਕੋ ਸੋਏ, ਜਿਸਕੇ ਜੀ ਪਰਾਣ ਹੈ ਮਨ ਵਸੀਐ ਸੁਖ ਹੋਏ। ਜਗ ਸੁਪਨਾ ਬਾਜੀ ਬਨੀ, ਖਿਨ ਮੈਂ ਖੇਲ ਖਿਲਾਏ, ਸੰਜੋਗੀ ਮਿਲ ਏਕ ਸਹਿ ਵਿਜੋਗੀ ਉੱਠ ਜਾਏ, ਜੋ ਤਿਸ ਭਾਣਾ ਸੋਥੀਐ ਅਵਰ ਨਾ ਕਰਨਾ ਜਾਏ। ਗੁਰਮੁਖ ਵਸਤ ਵੇ ਸਾਹੀ ਹੈ ਸੱਚ ਵਖਰ ਸੱਚ ਰਾਸ, ਜਿਨੀ ਸੱਚ ਵਣੰਜਿਆ ਗੁਰਪੂਰੇ ਸਾਬਾਸ। ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ, ਸ੍ਰੀ ਰਾਗ ਮਹੱਲਾ ਪਹਿਲਾ। ਤਾਤ ਮਿਲੈ ਫੁਨ ਤਾਤ ਕਉ, ਸਿਫਤੀ ਸਿਫਤ ਸਮਾਏ, ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਉ, ਸੱਚ ਮਿਲੈ ਸੰਤੋਖੀਆ ਹਰ ਜਪ ਏਕੈ ਪਾਏ। ਪਾਈ ਰੇ ਸੰਤ ਜਨਾ ਕੀ ਰੇਣ, ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਣ ਰਹਾਉ। ਉਚੋ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ, ਸਚਕਰਣੀ ਦੇ ਪਾਈਐ ਦਰ ਘਰ ਮਹਿਲ ਪਿਆਰ, ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ। ਤ੍ਰਿਬਧ ਕਰਮ ਕਮਾਈਐ ਆਸ ਅੰਦੇਸਾ ਹੋਏ, ਕਿਉ ਗੁਰ ਬਿਨ ਤ੍ਰਿਪਤੀ ਛੁੱਟ ਸੀ ਸਹਿਜ ਮਿਲਿਐ ਸੁਖ ਹੋਏ। ਨਿਜ ਕਰ ਮਹਿਲ ਪਛਾਣੀਐ ਨਦਰ ਕਰੈ ਮਲ ਧੋਏ, ਬਿਨ ਗੁਰ ਮੈਲ ਨਾ ਉਤਰੈ ਬਿਨ ਹਰ ਕਿਉ ਘਰ ਵਾਸ, ਏਕੋ ਸ਼ਬਦ ਵਿਚਾਰੀਐ ਅਵਰ ਤਿਆਗੈ ਆਸ। ਨਾਨਕ ਦੇਖ ਦਿਖਾਈਐ ਹੋਂ ਸਦ ਬਲਹਾਰੈ ਜਾਸ, ਸ੍ਰੀ ਰਾਗ ਮਹੱਲਾ ਪਹਿਲਾ। ਤ੍ਰਿਗ ਜੀਵਨ ਦੋਹਾਗਣੀ ਮੁੱਠੀ ਦੂਜੈ ਪਾਏ, ਕਲਰ ਕੇਰੀ ਕੰਧ ਜਿਉ ਅਹਿਨਸ ਕਰ ਢਹਿ ਪਾਏ, ਬਿਨ ਸਬਦੇ ਸੁਖ ਨਾ ਧੀਐ ਫਿਰ ਬਿਨ ਦੁਖ ਨਾ ਜਾਏ। ਮੁੰਦੈ ਪਿਰ ਬਿਨ ਕਿਆ ਸੀ ਗਾਰ, ਦਰ ਕਰ ਢੋਈ ਨਾ ਲਹੈ ਦਰਗੈ ਝੂਠ ਖੁਆਰ ਰਹਾਉ। ਆਪ ਸੁਜਾਣ ਨਾ ਭੁੱਲਈ ਸੱਚਾ ਵਡ ਕਿਰਸਾਨ, ਪਹਿਲਾ ਧਰਤੀ ਸਾਧਕੈ ਸੱਚ ਨਾਮ ਦੇ ਦਾਨ, ਨੌਨਦ ਉਪਜੈ ਨਾਮ ਏਕ ਕਰਮ ਪਵੈ ਨਿਸਾਨ। ਗੁਰ ਕੋ ਜਾਣ ਨਾ ਜਾਣਈ ਕਿਆ ਤਿਸ ਚਜ ਅਚਾਰ, ਅੰਦਲੇ ਨਾਮ ਵਿਸਾਰਿਆ ਮਨ ਮੁਖ ਅੰਧ ਗੁਬਾਰ, ਆਵਣ ਜਾਣ ਨਾ ਚੁੱਕਈ ਮਰਜਨ ਮੈਂ ਹੋਏ ਖੁਆਰ। ਚੰਦਨ ਮੂਲ ਅਣਾਇਆ ਕੁੰਗੂ ਮਾਂਗ ਸੰਧੂਰ, ਚੋਆ ਚੰਦਨ ਬਹੁ ਕਣਾ ਪਾਨਾ ਨਾਲ ਕਪੂਰ, ਜੇ ਧਨ ਕੰਤ ਨਾ ਭਾਵਈ ਤਾਂ ਸਭ ਅਡੰਬਰ ਕੂੜ। ਸਭ ਰਸ ਭੋਗਣ ਬਾਦ ਹੈ ਸਭ ਸਿਗਾਰ ਵਿਕਾਰ, ਜਬ ਲਗ ਸ਼ਬਦ ਨਾ ਭੇਦੀਐ ਕਿਉ ਸੋ ਹੈ ਗੁਰਦੁਆਰ। ਨਾਨਕ ਧਨ ਸੁਹਾਗਣੀ ਜਿਨਸੈ ਨਾਲ ਪਿਆਰ, ਸ੍ਰੀ ਰਾਗ ਮਹੱਲਾ ਪਹਿਲਾ। ਸੁਣੀ ਦੇ ਡਰਾਵਣੀ ਜਾਂ ਜੀਉ ਵਿੱਚੋ ਜਾਏ, ਪਾਹੇ ਬੁਲੰਦੀ ਵਿੱਚ ਵਈ ਤੂੰ ਨਾਨਕ ਸਿਉ ਕਾਏ, ਪੰਚੈ ਰੁਨੈ ਦੁੱਖ ਭਰੈ ਬਿਨਸੈ ਦੂਜੇ ਪਾਏ।

ਸੇ ਉਬਰੈ ਹੋਰ ਮੁੱਠੀ ਧੰਦੈ ਠੱਗ ਮੁਈ ਪ੍ਰੀਤ ਪਿਆਰ ਗਿਆ ਮੁਆ ਵੈਰ ਵਿਰੋਧ ਧੰਦਾ ਥੱਕਾ ਹੋ ਮੁਈ ਮਮਤਾ ਮਾਇਆ ਕ੍ਰੋਧ ਕਰਮ ਮਿਲੈ ਸੱਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਾਰੈ ਸੱਚ ਮਿਲੈ ਗੁਰਮਤ ਪੱਲੈ ਪਾਏ ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰ ਕੈ ਪੈਦਾ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਤਨ ਜਲ ਬਲ ਮਾਟੀ ਪਇਆ ਮਨ ਮਾਇਆ ਮੋਹ ਮਨੂਰ ਔਗੁਣ ਫਿਰ ਲਾਗੂ ਪਏ ਕੁਰਬ ਜਾਵੇ ਤੂਰ ਬਿਨ ਸਬਦੈ ਪਰਮਾਈਐ ਦੁਬਧਾ ਡੋਬੈ ਪੂਰ ਮਨ ਰੇ ਸਬਦ ਧਰੋ ਚਿੱਤ ਲਾਏ ਜਿਨ ਗੁਰਮੁਖ ਨਾਮ ਨਾ ਬੁੱਝਿਆ ਮਰ ਜਨਮੈ ਆਵੈ ਜਾਏ ਰਹਾਉ ਤਨ ਸੂਚਾ ਸੋ ਆਖੀਐ ਜਿਸ ਮੈਂ ਸੱਚਾ ਨਾਉ ਭੈ ਸੱਚ ਰਾਤੀ ਦੇਹੋਰੀ ਜੇਵਾ ਸੱਚ ਸੁਆਉ ਸੱਚੀ ਨਦਰ ਨਿਹਾਲੀਐ ਬਹੁੜ ਨਾ ਪਾਵੈ ਤਾਉ ਸਾਚੇ ਤੇ ਪਵਨਾ ਪਇਆ ਪਵਨੇ ਤੇ ਜਲ ਹੋਏ ਜਲ ਤੇ ਤ੍ਰਿਪਵਨ ਸਾਚਿਆ ਘਟ ਘਟ ਜੋਤ ਸਮੋਏ ਨਿਰਮਲ ਮਹਿਲਾ ਨਾ ਥੀਐ ਸਬਦ ਰਤੈ ਪਤ ਹੋਏ ਇਹ ਮਨ ਸੱਚ ਸੰਤੋਖਿਆ ਨਦਰ ਕਰੈ ਤੇ ਸਮਾਹੇ ਪੰਚ ਭੂਤ ਸੱਚ ਭੈ ਰਤੈ ਜੋਤੀ ਜੋਤ ਪੰਚ ਭੂਤ ਸੱਚ ਭੈ ਰਤੈ ਜੋਤ ਸੱਚੀ ਮਨ ਮਾਹੇ ਨਾਨਕ ਔਗੁਣ ਵਿਸਰੈ ਗੁਰ ਰਾਖੈ ਪਤ ਤਾਹੇ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ ਇੱਕ ਆਵੈ ਇੱਕ ਜਾਵਈ ਭੂਰ ਪਰ ਅਹੰਕਾਰ ਮਨ ਹਠ ਮੱਤੀ ਬੁੱਢੀਐ ਗੁਰਮੁਖ ਸੱਚ ਸੋ ਤਾਰ ਗੁਰਬਿਨ ਕਿਉ ਤਰੀਐ ਸੁਖ ਹੋਏ ਜੋ ਭਾਵੈ ਤਿਉ ਰੱਖ ਤੂੰ ਮੈਂ ਅਵਰ ਨਾ ਦੂਜਾ ਕੋਏ ਰਹਾਉ ਆਗੈ ਦੇਖੋ ਡੋ ਜਲੈ ਪਾਛੇ ਹਰਿਓ ਅੰਗੂਰ ਜਿਸ ਤੈ ਉਪਜੈ ਤਿਸ ਤੈ ਬਿਨਸੈ ਘਟ ਘਟ ਸੱਚ ਭਰਪੂਰ ਆਪੇ ਮੇਲ ਮਿਲਾਵਈ ਸੱਚੇ ਮਹਿਲ ਹਦੂਰ ਸਾਹੇ ਸਾਹੇ ਤੁਝ ਸੰਭਲਾ ਕਦੇ ਨਾ ਵਿਸਾਰਿਓ ਏ ਜਿਉ ਜੋ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪੇਓ ਮਨ ਤਨ ਤੇਰਾ ਤੂੰ ਧਣੀ ਗਰਭ ਨਿਵਾਰ ਸਮੇਓ ਜਿਨੇ ਜਗਤ ਉਪਾਇਆ ਤ੍ਰਿਪਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਐ ਮਨ ਮੁਖ ਗੁਬ ਮੁਗਧ ਗੁਬਾਰ ਘਟ ਘਟ ਜੋਤ ਨਿਰੰਤਰੀ ਬੂਜੈ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀਚੇ ਸਾਬਾਸ ਸੱਚੇ ਸਿੱਤੀ ਰਲ ਮਿਲੈ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜਿਉ ਪਿੰਡ ਪ੍ਰਭਾਸ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਬ ਲਗ ਇਹੋ ਤੰਦੇ

ਸੁਖ ਨਾ ਪਾਈਐ ਗੁਰਮੁਖ ਸੁਖ ਸੁਭਾਨ। ਇੱਥੇ ਤੰਦ ਪਟਾਈਐ ਸੱਚ ਲਿਖਤ ਪ੍ਰਵਾਨ। ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪ੍ਰਧਾਨ। ਨਾਨਕ ਨਾਮ ਨਾ ਵਿਸਰੈ ਕਰਮ ਸੱਚੈ ਨਿਸਾਨ। ਸ੍ਰੀ ਰਾਗ ਮਹੱਲਾ ਪਹਿਲਾ। ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੈ। ਕਿਉ ਦਰਗੈ ਪਤ ਪਾਈਐ ਜਾ ਹਰ ਨਾ ਵਸੈ ਮਨ ਮਾਹੈ। ਗੁਰ ਮਿਲੀਐ ਸੁਖ ਪਾਈਐ ਅਗਨ ਮਰੈ ਗੁਣ ਮਾਹੇ। ਮਨ ਰੇ ਅਹਿਨਸ ਹਰ ਗੁਣਸਾਰ ਜੇਨ ਖੇਨ ਪਲ ਨਾਮ ਨਾ ਵਿਸਰੈ ਤੇ ਜਨ ਵਿਰਲੈ ਸੰਸਾਰ ਰਹਾਉ। ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਜੋਗ। ਹਿੰਸਾ ਹਮੈ ਗਤ ਗਏ ਨਾਹੀ ਸਹਿਸਾ ਸੋਗ। ਗੁਰਮੁਖ ਜਿਸ ਹਰ ਮਨ ਵਸੈ ਤਿਸ ਮਿਲੈ ਗੁਰ ਸੰਜੋਗ। ਕਾਇਆ ਕਾਮਣ ਜੇ ਕਰੀ ਭੋਗੈ ਭੋਗਣ ਹਾਰ ਤਿਸ ਸਿਓ ਨਿਹੁ ਨਾ ਕੀ।

ਆਪੇ ਵੇਖ ਵਿਗਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲਲ ਅਪਾਓ ਸਾਰੰਗ ਪਾਣੀ ਮਨ ਕਿਰਸਾਣ ਹਰ ਹਿਰਦੈ ਜਮਾਇ ਲੈ ਇਹੋ ਪਾਵਸ ਪਦ ਨਿਰਬਾਣੀ ਕਾਹੇ ਗਰਭ ਸਮੂੜੇ ਆਇਆ ਪਿਤ ਸੁਤੋ ਸਗਲ ਕਾਲਤਰ ਮਾਤਾ ਤੇਰੇ ਹੋਏ ਨਾ ਅੰਤ ਸਖਾਇਆ ਰਹਾਉ ਬਿਖੈ ਬੇਕਾਰ ਦੁਸ਼ਟ ਕਿਰਖਾ ਕਰੈ ਇਨ ਤਜਾਤ ਮੈਂ ਹੋਏ ਧਿਆਈ ਜਪ ਤਪ ਸੰਜਮ ਹੋਏ ਜਬ ਰਾਖੈ ਕਮਲ ਬਿਕਸੈ ਮਦਾਸਮਾਈ ਬੀਸ ਸਪਤਾਹ ਰੋ ਬਾਸਰੋ ਸੰਗ੍ਰਹਿ ਤੀਨ ਖੋੜਾ ਨਿਤ ਕਾਲ ਸਾਰੈ ਦਸ ਅਠਾਰ ਮੈਂ ਅਪਰੰਪਰੋ ਚਿੰਨੈ ਕਹਿ ਨਾਨਕ ਇਵ ਏਕ ਤਾਰੈ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਅਮਲ ਕਰ ਧਰਤੀ ਬੀਜ ਸਬਦੋ ਕਰ ਸਚ ਕੀ ਆਪ ਨਿਤ ਦੇ ਪਾਣੀ ਹੋਏ ਕਿਰਸਾਨ ਇਮਾਨ ਜਮਾਇ ਲੈ ਪਿਸਤ ਦੋਜਕ ਮੂੜੈ ਏਵ ਜਾਣੀ ਮਤ ਜਾਣ ਸਹਿ ਗੱਲੀ ਪਾਇਆ ਮਾਲਕੇ ਮਾਣੈ ਰੂਪ ਕੀ ਸੋਭਾ ਇਤ ਵਿਧੀ ਜਨਮ ਗਵਾਇਆ ਰਹਾਉ ਐਬ ਤਨ ਚਿਕੜੋ ਇਹ ਮਨ ਮੀਡਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਭੌਰ ਉਸਤਾਦ ਨਿਤ ਭਾਖਿਆ ਬੋਲੈ ਕਿਉਂ ਬੂਝੈ ਜਨ ਹੈ ਬੁਝਾਈ ਆਖਣ ਸੁਣਨਾ ਪੌਣ ਕੀ ਬਾਣੀ ਇਹ ਮਨ ਰੱਤਾ ਮਾਇਆ ਖਸਮ ਕੀ ਨਦਰ ਦਿਲੇ ਪਿਸੰਦੈ ਜਿੰਨੀ ਕਰ ਏਕ ਧਿਆਇਆ ਤੀਹੀ ਕਰ ਰੱਖੈ ਪੰਜ ਕਰ ਸਾਥੀ ਨਾਉ ਸੈਤਾਨ ਮਤ ਕਟ ਜਾਈ ਨਾਨਕ ਆਖੈ ਰਾਹੇ ਪੈ ਚੱਲਣਾ ਮਾਲ ਧਨ ਕਿਤਕੂ ਸੰਜਾਈ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਆਪ ਖਾਕ ਜਿਨ ਬੰਧ ਰਹਾਈ ਧਨ ਸਿਰਜਨਹਾਰੋ

ਕੋ ਰਹੇ ਨਾ ਭਰੀਐ ਪਾਈ। ਸੋਈ ਕਾ ਜੀ ਜਿਨ ਆਪ ਤਜਿਆ, ਇੱਕ ਨਾਮ ਕੀਆ ਆਧਾਰੋ, ਹੈ ਪੀ ਹੋਸੀ ਜਾਇ ਨਾ ਜਾਸੀ, ਸੱਚਾ ਸਿਰਜਨਹਾਰੋ। ਪੰਜ ਵਕਤ ਨੇ ਵਾਜ ਗੁਜਾਰੈ, ਪੜੇ ਕਿਤੇਬ ਕੁਰਾਣਾ, ਨਾਨਕ ਆਖੈ ਗੁਰਸ ਦੇਈ ਰਹਿਓ ਪੀਣਾ ਖਾਣਾ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ। ਏਕ ਸਵਾਨ ਦੋਏ ਸਵਾਨੀ ਨਾਲ, ਭਲਕੈ ਭੌਕੈ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾ ਕਰਤਾਰ।

ਕਰ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋ ਕਿਆ ਮੋਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹੇ ਵਿਚਾਰ। ਤਾਣਕ ਰੂਪ ਰਹਾਂ ਕਰਤਾਰ, ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ। ਏਕਾ

ਅਸੀਂ ਬੋਲ ਵਿਗਾੜ ਵਿਗਾੜੇ ਬੋਲ, ਤੂੰ ਨਦਰੀ ਅੰਦਰ ਤੋਲੈ ਤੋਲ, ਜੈ ਕਰਨੀ ਤੈ ਪੂਰੀ ਮਤ, ਕਰਨੀ ਬਾਝੋਂ ਘਟੈ ਘਟ। ਪ੍ਰਣਵਿਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੂਝੈ ਸੋਏ, ਗੁਰਪ੍ਰਸਾਦ ਕਰੇ ਵਿਚਾਰ, ਸੋ ਗਿਆਨੀ ਦਰਗੈ ਪ੍ਰਵਾਣ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤਲਾਹਾ, ਜੈ ਜੈ ਦੇਖਾਂ ਤੈ ਤੈ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ।

ਜੇਤਾ ਦੇ ਤੇਤਾ ਹੋ ਖਾਓ, ਬਿਆਦਰ ਨਾਹੀਂ ਕਹਿ ਦਰ ਜਾਓ। ਨਾਨਕ ਏਕ ਕਹੇ ਅਰਦਾਸ, ਜਿਉ ਪਿੰਡ ਸਭ ਤੇਰੇ ਪਾਸ। ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਮਿਆਨੋ, ਆਪੇ ਵੇਖੇ ਸੁਣੇ ਆਪੇ ਹੀ, ਕੁਦਰਤ ਕਰੇ ਜਹਾਨੋ। ਜੋ ਤਿਸ ਭਾਵੈ ਨਾਨਕਾ, ਹੁਕਮ ਸੋਈ ਪ੍ਰਵਾਨੋ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ। ਕੀਤਾ ਕਹਾ ਕਰੇ ਮਨਮਾਨ, ਦੇਵਣ ਹਾਰੈ ਕਹਿ ਹੱਥ ਦਾਨ। ਭਾਵੈ ਦੇ ਨਾ ਦੇਈ ਸੋਏ, ਕੀਤੇ ਕੇ ਕਹੀਏ ਕਿਆ ਹੋਏ। ਆਪੇ ਸੱਚ ਭਾਵੈ ਤਿਸ ਸੱਚ, ਅੰਧਾ ਕੱਚਾ ਕੱਚ ਨੇ ਕੱਚ ਰਹਾਓ। ਜਾ ਕੇ ਰੁੱਖ ਬਿਰਖ ਆਰਾਓ, ਜਿਹੀ ਧਾਤ ਤਿਹਾ ਤਿਰਨਾਓ। ਫੁੱਲ ਭਾਓ ਫਲ ਲਿਖਿਆ ਪਾਏ, ਆਪ ਬੀਜ ਆਪੇ ਹੀ ਖਾਏ। ਕੱਚੀ ਕੰਧ ਕੱਚਾ ਵਿਚਰਾਜ, ਮਤ ਅਲੂਣੀ ਫਿੱਕਾ ਸਾਧ। ਨਾਨਕ ਆਣੈ ਆਵੈ ਰਾਸ, ਵਿਣ ਨਾਵੈ ਨਾਹੀ ਸਾਬਾਸ। ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ। ਹਸ਼ਲ ਸ਼ਲਾਈ ਨਹਿ ਸ਼ਲੈ, ਨਹਿ ਘਾਉ ਕਟਾਰਾ ਕਰ ਸਕੈ। ਜੋ ਸਾਹਿਬ ਰਾਖੈ ਤਿਉ ਰਹੈ, ਇਸ ਲੋਭੀ ਕਾ ਜੀਉ ਟਲ ਪਲੈ। ਬਿਨ ਤੇਲ ਦੀਵਾ ਕਿਉ ਜਲੈ ਰਹਾਉ। ਉਥੀ ਪੁਰਾਣ ਕਮਾਈਐ, ਪਾਉ ਵੱਟੀ ਇਤ ਤਨ ਪਾਈਐ। ਸਚ ਬੂਝਣ ਆਣ ਜਲਾਈਐ, ਇਹੋ ਤੇਲ ਦੀਵਾ ਇਹੋ ਜਲੈ। ਕਰ ਚਾਨਣ ਸਾਹਿਬ ਤੋ ਮਿਲੈ ਰਹਾਉ। ਇਤ ਤਨ ਲਾਗੈ ਬਾਣੀਆਂ, ਸੁਖ ਹੋਵੈ ਸੇਵ ਕਮਾਣੀਆਂ। ਸਭ ਦੁਨੀਆਂ ਆਵਣ ਜਾਣੀਆਂ, ਵਿੱਚ ਦੁਨੀਆਂ ਸੇਵ ਕਮਾਈਐ। ਤਾਂ ਦਰਗੈ ਬੈਸਣ ਪਾਈਐ, ਕਹੁ ਨਾਨਕ ਬਾਹ ਲੁੜਾਈਐ। ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਇਕੋਂਕਾਰ। ਸਤਿਗੁਰ ਪ੍ਰਸਾਦ ਹੋ ਸਤਿਗੁਰ ਸੇਵੀ ਆਪਣਾ, ਇੱਕ ਮਨ ਇੱਕ ਚਿੱਤ ਪਾਏ। ਸਤਿਗੁਰ ਮਨ ਕਾਮਨਾ ਤੀਰਥ ਹੈ, ਜਿਸਨੂੰ ਦੇ ਬੁਝਾਏ। ਮਨ ਚਿੰਦਿਆ ਵਰ ਪਾਵਣਾ, ਜੋ ਇੱਛੈ ਸੋ ਫਲ ਪਾਏ। ਨਾ ਉਹ ਧਿਆਈਐ ਨਾ ਉਹ ਮੰਗੀਐ, ਨਾਮੇ ਸਹਿਜ ਸਮਾਏ। ਮਨ ਮੇਰੈ ਹਰ ਰਸ ਚਾਖ ਤਿਖ ਜਾਏ, ਜਿਨੀ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ ਰਹਾਓ। ਜਿਨੀ ਸਤਿਗੁਰ ਸੇਵਿਆ, ਤਿਨੀ ਪਾਇਆ ਨਾਮ ਨਿਧਾਨ। ਅੰਤਰ ਹਰ ਰਸ ਰਵ ਰਹਿਆ, ਚੁੱਕਾ ਮਨ ਅਭਿਮਾਨ। ਹਿਰਦੈ ਕਮਲ ਪ੍ਰਗਾਸਿਆ, ਲਾਗਾ ਸਹਿਜ ਧਿਆਨ। ਮਨ ਨਿਰਮਲ ਹਰ ਰਵ ਰਹਿਆ, ਪਾਇਆ ਦਰਗੈ ਮਾਨ। ਸਤਿਗੁਰ ਸੇਵਨ ਆਪਣਾ, ਤੇ ਵਿਰਲੇ ਸੰਸਾਰ। ਹੋ ਮੈਂ ਮਮਤਾ ਮਾਰ ਕੈ, ਹਰ ਰਾਖਿਆ ਉਰਤਾਰ। ਹੋ ਤਿਨ ਕੇ ਬਲ ਹਾਰਣੈ, ਜਿਨ੍ਹਾਂ ਨਾਮੇ ਲੱਗਾ ਪਿਆਰ। ਸੇਈ ਸੁਖੀਐ ਚੌਜੁਗੀ, ਜਿਨ੍ਹਾਂ ਨਾਮ ਅਖੁੱਟ ਅਪਾਰ। ਗੁਰ ਮਿਲੀਐ ਨਾਮ ਪਾਈਐ, ਚੁੱਕੈ ਮੋਹ ਪਿਆਸ। ਹਰ ਸੇਤੀ ਮਨ ਰਵ ਰਹਿਆ, ਘਰ ਹੀ ਮਾਹੇ ਉਦਾਸ। ਜਿਨ੍ਹਾਂ ਹਰ ਕਾ ਸਾਧ ਆਇਆ, ਹੋ ਤਿਨ ਬਲਹਾਰੈ ਜਾਸ। ਨਾਨਕ ਨਦਰੀ ਪਾਈਐ, ਸਚ ਨਾਮ ਗੁਣਤਾਸ। ਸ੍ਰੀ ਰਾਗ ਮਹੱਲਾ ਤੀਜਾ। ਬਹੁ ਭੇਖ ਕਰ ਪਰਮਾਈਐ, ਮਨ ਹਿਰਦੈ ਕਪਟ ਕਮਾਏ। ਹਰ ਕਾ ਮਹਿਲ ਨਾ ਪਾਵਈ, ਮਰ ਵਿਸਟਾ ਮਾਹੇ ਸਮਾਏ। ਮਨ ਰੇ ਗਿਰ ਹੀ ਮਾਹੇ ਉਦਾਸ, ਸਚ ਸੰਜਮ ਕਰਨੀ ਸੋ ਕਰੈ। ਗੁਰਮੁਖ ਹੋਏ ਪ੍ਰਗਾਸ ਰਹਾਓ। ਗੁਰ ਕੈ ਸ਼ਬਦ ਮਨ ਜੀਤਿਆ, ਗਤ ਮੁਕਤ ਘਰੈ ਮੈਂ ਪਾਏ। ਹਰ ਕਾ ਨਾਮ ਧਿਆਈਐ, ਸਤਸੰਗਤ ਮੇਲ ਮਿਲਾਏ। ਜੇ ਲਖ ਇਸਤਰੀਆਂ ਭੋਗ ਕਰੈ, ਨਵ ਖੰਡ ਰਾਜ ਕਮਾਏ। ਬਿਨ ਸਤਿਗੁਰ ਸੁਖ ਨਾ ਪਾਵਈ, ਫਿਰ ਜੋਨੀ ਪਾਹੇ। ਹਰ ਹਾਰ ਕੰਠ ਜਿਨੀ ਪਹਿਰਿਆ, ਗੁਰ ਚਰਣੀ ਚਿੱਤ ਲਾਏ। ਤਿੰਨਾਂ ਪਿੱਛੇ ਰਿੱਧ ਸਿੱਧ ਫਿਰੈ, ਉਹਨਾਂ ਤਿਲ ਨਾ ਤਮਾਏ।

ਨਾਮ ਲੈ ਹਰ ਦੇਵੋ ਸਹਿਜ ਸੁਭਾਏ। ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ। ਤਿਸ ਹੀ ਕੀ ਸਰਕਾਰ ਹੈ ਤਿਸ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਇ। ਗੁਰਮੁਖ ਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ। ਅੰਤਰ ਜਿਸ ਕਹਿ ਸੱਚ ਵਸੈ ਸੱਚੇ ਸੱਚੀ ਸੋਏ। ਸੱਚ ਮਿਲੈ ਸੇਨਾ ਵਿਛੜੈ ਤਿੰਨ ਨਿਜ ਘਰ ਵਾਸਾ ਹੋਏ। ਮੇਰੇ ਰਾਮ ਮੈਂ ਹਰ ਬਿਨ ਅਵਰ ਨਾ ਕੋਏ। ਸਤਿਗੁਰੂ ਸੱਚ ਪ੍ਰਭ ਨਿਰਮਲਾ ਸਭ ਮਿਲਾਵਾ ਹੋਏ ਰਹਾਉ। ਸ਼ਬਦ ਮਿਲੈ ਸੋ ਮਿਲ ਰਹੈ ਜਿਸਨੂੰ ਆਪੇ ਲਏ ਮਿਲਾਏ। ਦੂਜੇ ਭਾਏ ਕੋ ਨਾ ਮਿਲੈ ਫਿਰ ਆਵੈ ਜਾਏ। ਸਭ ਮੈਂ ਇੱਕ ਵਰਤਦਾ ਇੱਕੋ ਰਹਿਆ ਸਮਾਏ। ਜਿਸਨੂੰ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ। ਪੜ ਪੜ ਪੰਡਤ ਜੋਤ ਕੀ ਵਾਦ ਕਰੇ ਵਿਚਾਰ। ਮਤ ਬੁੱਧ ਭਵੀ ਨ ਬੁਝਈ ਅੰਤਰ ਲੋਭ ਵਿਕਾਰ। ਲੱਖ ਚੌਰਾਸੀ ਭਰਮ ਦੈ ਭਰਮ ਭਰਮ ਹੋਏ ਖੁਆਰ। ਪੁਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ। ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ। ਸ਼ਬਦ ਮਿਲੈ ਤਾਂ ਹਰ ਮਿਲੈ ਸੇਵਾ ਪਵੈ ਸਭ ਥਾਏ। ਪਾਰਸ ਪਰਸੀਐ ਪਾਰਸ ਹੋਏ ਜੋਤੀ ਜੋਤ ਸਮਾਏ। ਜਿਨ ਕੋ ਪੁਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ।

ਸਦਾ ਦਿਆਲ ਹੈ ਸਭਨਾ ਕਰਦਾ ਸਾਰ ਨਾਨਕ ਗੁਰਮੁਖ ਪੁੱਜੀਐ ਪਾਈਐ ਮੋਖ ਦੁਆਰ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਸੁਣ ਕੇ ਮੰਨਿਆ ਤਿੰਨਾਂ ਨਿਜ ਘਰ ਵਾਸ ਗੁਰਮਤੀ ਸਲਾਹ ਸੱਚ ਹਰ ਪਾਇਆ ਗੁਣਤਾਸ ਸ਼ਬਦ ਰਤੈ ਸੇ ਨਿਰਮਲੈ ਹੋ ਸਦ ਬਲਹਾਰੈ ਜਾਸ ਹਿਰਦੈ ਚਿਨ ਕੈ ਹਰ ਵਸੈ ਤਿਤ ਘਟ ਹੈ ਪ੍ਰਗਾਸ ਮਨ ਮੇਰੈ ਹਰ ਹਰ ਨਿਰਮਲ ਧਿਆਏ ਤੁਰਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵ ਲਾਏ ਰਹਾਉ ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੈ ਭਰਪੂਰ ਗੁਰਮਤ ਜਿਨੀ ਪਛਾਣਿਆ ਸੇ ਦੇਖੈ ਸਦਾ ਹਦੂਰ ਜਿਨ ਗੁਣ ਤਿਨ ਸਦ ਮਨ ਵਸੈ ਉਹ ਗੁਣਵੰਤਿਆ ਦੂਰ ਮਨ ਮੁਖ ਗੁਣ ਤੇ ਬਾਹਰੈ ਬਿਨ ਨਾਵੈ ਮਰਦੈ ਚੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇਆ ਹਰ ਸੋਏ ਅੰਦਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਕੁਸੰਭ ਕਾ ਬਿਨਸ ਜਾਏ ਦੁਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਇਹੋ ਜਨਮ ਪਦਾਰਥ ਪਾਇ ਕੈ ਹਰ ਨਾਮ ਨਾ ਚੇਤੈ ਲਿਵ ਲਾਏ ਪੱਗ ਖਿਸੀਏ ਰਹਿਣਾ ਨਹੀਂ ਆਗੇ ਠੌਰ ਨਾ ਪਾਏ ਉਹ ਵੇਲਾ ਹੱਥ ਨਾ ਆਵਈ ਅੰਤ ਗਿਆ ਪਛਤਾਏ ਜਿਸ ਨਦਰ ਕਰੈ ਸੋ ਉਬਰੈ ਹਰ ਸੇਤੀ ਲਿਵ ਲਾਏ ਦੇਖਾ ਦੇਖੀ ਸਭ ਕਰੈ ਮਨਮੁਖ ਬੂਝ ਨਾ ਪਾਏ ਜਿਨ ਗੁਰਮੁਖ ਹਿਰਦਾ ਸੁਧ ਹੈ ਸੇਵ ਪਈ ਤਿਨ ਥਾਏ ਹਰ ਗੁਣ ਗਾਵੈ ਹਰ ਨਿਤ ਪੜੈ ਹਰ ਗੁਣ ਗਾਏ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵ ਲਾਏ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿਨ ਕੈ ਮੁਖ ਸਦ ਉਜਲੈ ਤਿਤ ਸੱਚੈ ਦਰਬਾਰ ਓਏ ਅੰਮ੍ਰਿਤ ਪੀਵੈ ਸਦਾ ਸਦਾ ਸੱਚੈ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈਐ ਮਲਹੋਮੈ ਕੱਢੈ ਧੋਏ ਰਹਾਉ ਮਨਮੁਖ ਨਾਮ ਨਾ ਜਾਣਨੀ ਵਿਣ ਨਾਵੈ ਪਤ ਜਾਏ ਸਬਦੈ ਸਾਧਨਾ ਆਇਓ ਲਾਗੈ ਦੂਜੈ ਪਾਏ ਵਿਸਟਾ ਕੇ ਕੀੜੈ ਪਵੇ ਵਿੱਚ ਵਿਸਟਾ ਸੇ ਵਿਸਟਾ ਮਾਹੇ ਸਮਾਏ ਤਿਨਕਾ ਜਨਮ ਸਫਲ ਹੈ ਜੋ ਚੱਲੈ ਸਤਿਗੁਰ ਪਾਏ ਕੁਲ ਉਧਾਰੇ ਆਪਣਾ ਧਨ ਜਣੇਂਦੀ ਮਾਏ ਹਰ ਹਰ ਨਾਮ ਧਿਆਈਐ ਜਿਸਨੂੰ ਕਿਰਪਾ ਕਰੇ ਰਜਾਏ ਜਿਨੀ ਗੁਰਮੁਖ ਨਾਮ ਧਿਆਇਆ ਵਿੱਚੋਂ ਆਪ ਗਵਾਏ ਉਹ ਅੰਦਰੋਂ ਬਾਹਰੋਂ ਨਿਰਮਲੈ ਸੱਚੈ ਸੱਚ ਸਮਾਏ ਨਾਨਕ ਆਏ ਸੇ ਪ੍ਰਵਾਨ ਹੈ ਜਿਨ ਗੁਰਮਤੀ ਹਰ ਧਿਆਏ ਸ੍ਰੀ ਰਾਗ ਮਹੱਲਾ ਤੀਜਾ ਹਰ ਭਗਤਾਂ ਹਰ ਧਨ ਰਾਸ ਹੈ ਗੁਰਪੂਸ਼ ਕਰੇ ਵਾਪਾਰ ਹਰ ਨਾਮ ਸਲਾਹਨ ਸਦਾ ਸਦਾ ਵੱਖਰ ਹਰ ਨਾਮ ਆਧਾਰ ਗੁਰਪੂਰੈ ਹਰ ਨਾਮ ਦ੍ਰਿੜਾਇਆ ਹਰ ਭਗਤਾਂ ਅਤੁੱਟ ਭੰਡਾਰ ਭਾਈ ਰੇ ਇਸ ਮਨ ਕਉ ਸਮਝਾਏ ਇਹ ਮਨ ਆਲਸ ਕਿਆ ਕਰੈ ਗੁਰਮੁਖ ਨਾਮ ਧਿਆਏ ਰਹਾਉ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਾਖੰਡ ਭਗਤ ਨਾ ਹੋਵਈ ਦੁਬਦਾ ਬੋਲ ਖੁਆਰ ਸੋ ਜਨ ਰਲਾਇਆ ਨਾ ਰਲੈ ਜਿਸ ਅੰਤਰ ਵਿਵੇਕ ਵਿਚਾਰ ਸੋ ਸੇਵਕ ਹਰ ਆਖੀਐ ਜੋ ਹਰ ਰਾਖੈ ਉਰਧਾਰ ਮੰਤਨ ਸੋਪੈ ਆਗੈ ਧਰੈ ਹਮੈ ਵਿੱਚੋਂ ਮਾਰ ਧਨ ਗੁਰ

ਸੋ ਮਿਲੈ ਹਰਿਆਇ। ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ। ਅੰਦਰ ਨਾਮ ਧਿਆਈਐ ਸਹਿਜੇ ਨਾਮ ਸਮਾਏ। ਅੰਦਰ ਰਚੈ ਹਰ ਸਚ ਸਿਉ ਰਸਨਾ ਹਰ ਗੁਣ ਗਾਏ। ਭਾਈ ਰੇ ਜਗ ਦੁਖੀਆ ਦੂਜੈ ਪਾਏ ਗੁਰ ਸਰਣਾਈ ਸੁਖ ਲਹੈ ਅੰਦਰ ਨਾਮ ਧਿਆਏ ਰਹਾਉ। ਸਾਚੇ ਮੈਲ ਨਾ ਲਾਗਈ ਮਨ ਨਿਰਮਲ ਹਰ ਧਿਆਏ। ਗੁਰਮੁਖ ਸ਼ਬਦ ਪਛਾਣੀਐ ਹਰਿ ਅੰਮ੍ਰਿਤ ਨਾਮ ਸਮਾਏ। ਗੁਰ ਗਿਆਨ ਪ੍ਰਚੰਡ

ਰਹਾਉ। ਮਨ ਮੁਖ ਮਨ ਤਰ ਅੰਧ ਹੈ ਤਿਸ ਨੋ ਠੌਰ ਨਾ ਠਾਉ। ਬਹੁ ਜੋਨੀ ਭੌਂਦਾ ਫਿਰੈ ਸੁਨੇ ਘਰ ਚ ਜੋ ਸੁਨੇ ਘਰ ਖਾਉ। ਗੁਰਮਤੀ ਘਟ ਚਾਨਣਾ ਸ਼ਬਦ ਮਿਲੈ ਹਰ ਨਾਉ। ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ। ਲੋਭੀ ਅਨਕੋ ਸੇਵਦੈ ਪੜਵਿਦਾ ਕਰੇ ਪੁਕਾਰ।

ਚੇਤ ਹੈ ਸਬਦੀ ਜਮਕਾਲ। ਨਾਨਕ ਗੁਰਮਤ ਉਭਰੈ ਸੱਚਾ ਨਾਮ ਸਮਾਲ। ਸ੍ਰੀ ਰਾਗ ਮਹੱਲਾ ਤੀਜਾ। ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ। ਕਰ ਕਿਰਪਾ ਮੇਲਾਇਨ ਹਰ ਨਾਮ ਵਸਿਆ ਮਨ ਆਏ। ਪੋਤੈ ਜਿਨ ਕਹਿ ਪੁੰਨ ਹੈ ਤਿਨ ਸਤਸੰਗਤ ਮੇਲਾਏ। ਭਾਈ ਰੇ ਗੁਰਮਤ ਸਾਚ ਰਹਾਉ, ਸਾਚੋ ਸਾਚ ਕਮਾਵਣਾ ਸਾਚੇ ਸ਼ਬਦ ਮਿਲਾਓ ਰਹਾਉ। ਜਿਨੀ ਨਾਮ ਪਛਾਣਿਆ ਤਿਨ ਵਿਟੋ ਬਲ ਜਾਓ। ਆਪ ਛੋੜ ਚਰਣੀ ਲਗਾ ਚੱਲਾਂ ਤਿਨ ਕੈ ਪਾਏ। ਲਾਹਾ ਹਰ ਹਰ ਨਾਮ ਮਿਲੈ ਸਹਿਜੇ ਨਾਮ ਸਮਾਏ। ਬਿਨ ਗੁਰ ਮਹਿਲ ਨਾ ਪਾਈਐ ਨਾਮ ਨਾ ਪ੍ਰਾਪਤ ਹੋਏ। ਐਸਾ ਸਤਿਗੁਰ ਲੋੜ ਲਹੋ ਜਿੱਦੂ ਪਾਈਐ ਸੱਚ ਸੋਏ। ਅਸਰ ਸੰਘਾਰੈ ਸੁਖ ਵਸੈ ਜੋ ਤਿਸ ਭਾਵੈ ਸੋ ਹੋਏ। ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਸੁਖ ਹੋਏ। ਇਹੋ ਸਹਿਸਾ ਮੁੱਲੈ ਨਾਹੀ ਭਉ ਲਾਏ ਜਨ ਕੋਏ। ਨਾਨਕ ਏਕ ਜੋਤ ਦੋਇ ਮੂਰਤੀ ਸ਼ਬਦ ਮਿਲਾਵਾ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਅੰਮ੍ਰਿਤ ਛੋੜ ਵਿਖਿਆ ਲੋਭਾਣੈ ਸੇਵਾ ਕਰੇ ਵਿਡਾਣੀ। ਆਪਣਾ ਧਰਮ ਗਵਾਵੈ ਬੂਝੇ ਨਾਹੀ ਅੰਧਨ ਦੁੱਖ ਵਿਹਾਣੀ। ਮਨ ਮੁਖ ਅੰਧ ਨਾ ਚੇਤਈ ਡੁੱਬ ਮੋਏ ਬਿਨ ਪਾਣੀ। ਮਨ ਰੇ ਸਦਾ ਭਜੋ ਹਰ ਸਰਨਾਈ। ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰਣਾ ਜਾਈ ਰਹਾਉ। ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹੋ ਮੈਂ ਦੁਸ਼ਟੀ ਪਾਈ। ਆਵਣ ਜਾਣਾ ਜੰਮਣ ਮਰਨਾ ਮਨਮੁਖ ਪਤ ਗਵਾਈ। ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ। ਸਤਿਗੁਰ ਕੀ ਸੇਵਾ ਅਤ ਸੁਖਾਲੀ ਜੋ ਇੱਛੈ ਸੋ ਫਲ ਪਾਏ। ਜਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਏ। ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ। ਜੋ ਸਤਿਗੁਰ ਕੀ ਸਰਨਾਗਤੀ ਹੋ ਤਿਨ ਕੈ ਬਲ ਜਾਓ। ਦਰ ਸੱਚੈ ਸੱਚੀ ਵਡਿਆਈ ਸਹਿਜੇ ਸੱਚ ਸਮਾਓ। ਨਾਨਕ ਨਦਰੀ ਪਾਈਐ ਗੁਰਮੁਖ ਮੇਲ ਮਿਲਾਓ। ਸ੍ਰੀ ਰਾਗ ਮਹੱਲਾ ਤੀਜਾ।

ਦਿਸੇ ਘਰ ਬਾਰ। ਭਾਈ ਰੇ ਇੱਕ ਮਨ ਨਾਮ ਧਿਆਏ, ਸੰਤਾਂ ਸੰਗਤ ਮਿਲ ਰਹੇ, ਜਪ ਰਾਮ ਨਾਮ ਸੁਖ ਪਾਏ ਰਹਾਓ। ਗੁਰਮੁਖ ਸਦਾ ਸੁਹਾਗਣੀ, ਪਿਰ ਰਾਖਿਆ ਉਰਤਾਰ, ਮਿੱਠਾ ਬੋਲੇ ਨਿਵ ਚਲੈ, ਸਿਚੇ ਰਵੇ ਪਤਾਰ, ਸੁਭਾਵੰਤੀ ਸੁਹਾਗਣੀ, ਜਿਨ ਗੁਰ ਕਾ ਹਿਤ ਅਪਾਰ। ਪੂਰੇ ਭਾਗ ਸਤਿਗੁਰ ਮਿਲੈ, ਜਾਂ ਭਾਗੇ ਕਾ ਉਦੋ ਹੋਏ, ਅੰਤਰੋਂ ਦੁੱਖ ਭਰਮ ਕੱਟੀਐ, ਸੁਖ ਪ੍ਰਾਪਤ ਹੋਏ। ਗੁਰ ਕੈ ਭਾਣੈ ਜੋ ਚੱਲੈ, ਦੁੱਖ ਨਾ ਪਾਵੈ ਕੋਏ। ਗੁਰ ਕੈ ਭਾਣੇ ਵਿੱਚ ਅੰਮ੍ਰਿਤ ਹੈ, ਸਹਿਜੇ ਪਾਵੈ ਕੋਏ। ਜਿਨ੍ਹਾਂ ਪ੍ਰਾਪਤ ਤਿਨ ਪੀਆ, ਹੋਮੈ ਵਿੱਚੋ ਖੋਏ। ਨਾਨਕ ਗੁਰਮੁਖ ਨਾਮ ਧਿਆਈਐ, ਸੱਚ ਮਿਲਾਵਾ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਜਾ ਫਿਰ ਜਾਣੇ ਆਪਣਾ, ਤਨ ਮਨ ਅੱਗੇ ਧਰੇ, ਸੁਹਾਗਣੀ ਕਰਮ ਕਮਾਵਦੀਆਂ, ਸਹੀ ਕਰਮ ਕਰੇ। ਸਹਿਜੇ ਸਾਚ ਮਿਲਾਵੜਾ, ਸੱਚ

ਤੀਜਾ ਗੁਰਮੁਖ ਕਿਰਪਾ ਕਰੈ ਭਗਤ ਕੀ ਜੈ ਬਿਨ ਗੁਰ ਭਗਤ ਨਾ ਹੋਈ ਆਪੇ ਆਪ ਮਿਲਾਏ ਬੂਝੈ ਤਾਂ ਨਿਰਮਲ ਹੋਵੈ ਸੋਈ ਹਰ ਜੀਉ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ ਰੇ ਭਗਤਹੀਣ ਕਾਹੇ ਜਗਾਇਆ ਪੂਰੇ ਗੁਰ ਕੀ ਸੇਵਨਾ ਕਿੰਨੀ ਬਿਰਥਾ ਜਨਮ ਗਵਾਇਆ ਰਹਾਉ ਆਪੇ ਜਗ ਜੀਵਨ ਸੁਖਦਾਤਾ ਆਪੇ ਬਖਸ਼ ਮਿਲਾਏ ਜੀ ਜਨਤੇ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇ ਵਡਾਈ ਆਪੇ ਸੇਵ ਕਰਾਏ ਦੇਖ ਕੁਟੰਬ ਮੋਹਲ ਬਾਣਾ ਚਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਦੀ ਕੀਮ ਨਾ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੈ ਹੋਏ ਸਿਖਾਈ ਆਪਣੇ ਮਨ ਚਿੱਤ ਕਹੇ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜੀਉ ਦਾਤਾ ਭਗਤ ਵਸ਼ਲ ਹੈ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ ਸਤਿਗੁਰ ਸੇਵ ਸੁਖ ਪਾਇਆ ਵਿੱਚੋਂ ਗਿਆ ਗੁਮਾਨ ਦਰ ਸੇਵਨ ਸੰਤ ਜਨ ਖੜੈ ਪਾਇਨ ਗੁਣੀ ਨਿਧਾਨ ਮੇਰੇ ਮਨ ਗੁਰਮੁਖ ਧਿਆਏ ਹਰ ਸੋਏ ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਏ ਰਹਾਉ ਕਰ ਕਿਰਪਾ ਘਰ ਆਇਆ ਆਪੇ ਮਿਲਿਆ ਆਏ ਗੁਰਸਬਦੀ ਸਲਾਹੀਐ ਰੰਗੇ ਸਹਿਜ ਸੁਭਾਏ ਸੱਚੈ ਸੱਚ ਸਮਾਇਆ ਮਿਲ ਰਹੇ ਨ ਵਿਚੜ ਜਾਏ ਜੋ ਕਿਛ ਕਰਨਾ ਸੋ ਕਰ ਰਹਿਆ ਅਵਰਨਾ ਕਰਨਾ ਚਾਏ ਚਿਰੀ ਵਿਛੁਨੈ ਮੇਲੀਅਨ ਸਤਿਗੁਰ ਪੰਨੈ ਪਾਏ ਆਪੇ ਕਾਰ ਕਰਾਏ ਸੀ ਅਵਰਨਾ ਕਰਨਾ ਜਾਏ ਮਨ ਤਨ ਰੱਤਾ ਰੰਗ ਸਿਉ ਹਮੈ ਤਜ ਵਿਕਾਰ ਅਹਿਨਸ ਹਿਰਦੈ ਰਵ ਰਹੇ ਨਿਰਭਉ ਨਾਮ ਨਿਰੰਕਾਰ ਨਾਨਕ ਆਪ ਮਿਲਾਇਨ ਪੂਰੈ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਗੋਬਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ ਕਥਨੀ ਬਦਨੀ ਨਾ ਪਾਈਐ ਹਮੈ ਵਿੱਚੋ ਜਾਏ ਸਤਿਗੁਰ ਮਿਲੀਐ ਸਦ ਭੈ ਰਚੈ ਆਪ ਵਸੈ ਮਨ ਆਏ ਭਾਈ ਰੇ ਗੁਰਮੁਖ ਬੂਝੈ ਕੋਏ ਬਿਨ ਬੂਝੈ ਕਰਮ ਕਮਾਵਣੈ ਜਨਮ ਪਦਾਰਥ ਖੋਏ ਰਹਾਉ ਜਿਨੀ ਚਾਖਿਆ ਤਿਨੀ ਸਾਧ ਪਾਇਆ ਬਿਨ ਚਾਖੈ ਭਰਮ ਭੁਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਿਛੂ ਨਾ ਜਾਏ ਪੀਵਤ ਹੂ ਪ੍ਰਵਾਣ ਭਇਆ ਪੂਰੇ ਸ਼ਬਦ ਸਮਾਏ ਆਪੇ ਦੇ ਤਾ ਪਾਈਐ ਹੋਰ ਕਰਨਾ ਕਿਛੂ ਨਾ ਚਾਏ ਦੇਵਨ ਵਾਲੇ ਕਹਿ ਹੱਥ ਦਾਤ ਹੈ ਗੁਰੂ ਦੁਆਰੇ ਪਾਏ ਜਿਹਾ ਕੀਤੋ ਨੋ ਤਿਹਾ ਹੋਆ ਜਿਹੇ ਕਰਮ ਕਮਾਏ ਜਾਤ ਸਾਤ ਸੰਜਮ ਨਾਮ ਹੈ ਵਿਣ ਨਾਵੈ ਨਿਰਮਲ ਨਾ ਹੋਏ ਪੂਰੇ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਏ ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੈ ਸੋਏ ਸ੍ਰੀ ਰਾਗ ਮਹੱਲਾ ਤੀਜਾ ਕਾਇਆ ਸਾਧੈ ਉਰਦ ਤਪ ਕਰੈ ਵਿੱਚੋਂ ਹਉਮੈ ਨਾ ਜਾਏ ਅਧਿਆਤਮ ਕਰਮ ਜੇ ਕਰੈ ਨਾਮ ਨਾ ਕਭੀ ਪਾਏ ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਏ ਸੁਣ ਮਨ ਮੇਰੈ ਭਜ ਸਤਿਗੁਰ ਸਰਣਾ ਗੁਰਪ੍ਰਸਾਦੀ ਛੁੱਟੀ ਹੈ ਬਿਖ ਭਵਜਲ ਸ਼ਬਦ ਗੁਰ ਤਰਣਾ ਰਹਾਉ ਤ੍ਰੈ ਗੁਣ ਸਭਾ ਧਾਤ ਹੈ ਦੂਜਾ ਭਾਉ ਵੇਕਾਰ ਪੰਡਿਤ ਪੜੈ ਬੰਧਨ ਮੋਹ ਬਾਧਾ ਨੈ ਬੂਝੈ ਬਿਖਿਆ ਪਿਆਰ ਸਤਿਗੁਰ ਮਿਲੀਐ ਤ੍ਰਿਕਟੀ ਛੁਟੈ ਚੌਥੈ ਪਦ ਮੁਖ ਦੁਆਰ ਗੁਰ ਤੇ ਮਾਰਗ ਪਾਈਐ ਚੁੱਕੈ ਮੋਹ ਗੁਬਾਰ ਸ਼ਬਦ ਮਰੈ ਤਾ ਉਦਰੈ ਪਾਏ ਮੋਖ ਦੁਆਰ ਗੁਰਪ੍ਰਸਾਦੀ ਮਿਲ ਰਹੈ ਸਚਨਾਮ ਕਰਤਾਰ ਇਹ ਮਨੁਆ ਅਤ ਸਬਲ ਹੈ ਛੱਡੇ ਨਾ ਕਿਤੇ ਉਪਾਏ ਦੂਜੇ ਭਾਏ ਦੁਖ ਲਾਏ ਦਾ ਬਹੁਤੀ ਦੇ ਸਜਾਏ ਨਾਨਕ ਨਾਮ ਲੱਗੈ ਸੇ ਉਬਰੈ ਹਉਮੈ ਸ਼ਬਦ ਗਵਾਏ ਸ੍ਰੀ ਰਾਗ ਮਹੱਲਾ ਤੀਜਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋ ਦੇ ਦ੍ਰਿੜਾਏ ਬਿਨ ਗੁਰ ਕਿਨੇ ਨਾ ਪਾਇਓ ਬਿਰਥਾ ਜਨਮ ਗਵਾਏ ਮਨਮੁਖ ਕਰਮ ਕਮਾਵਣੈ ਦਰਗੈ ਮਿਲੇ ਸਜਾਏ ਮਨ ਰੇ ਦੂਜਾ ਭਾਉ ਚੁਕਾਏ ਅੰਤਰ ਤੇਰੈ ਹਰ ਵਸੈ ਗੁਰਸੇਵਾ ਸੁਖ ਪਾਏ ਰਹਾਉ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਧਰੇ ਪਿਆਰ ਹਰ ਕਾ ਨਾਮ ਮਨ ਵਸੈ ਹੋਮੈ ਕ੍ਰੋਧ ਨਿਵਾਰ ਮਨ ਨਿਰਮਲ ਨਾਮ ਧਿਆਈਐ ਤਾਂ ਪਾਏ

ਹਉਮੈ ਵਿੱਚ ਜਗ ਬਿਨ ਸਦਾ ਮਰ ਜੰਮੈ ਆਵੈ ਜਾਏ ਮਨਮੁਖ ਸ਼ਬਦ ਨਾ ਜਾਣਨੀ ਜਸਨ ਪਤ ਗਵਾਏ ਗੁਰ ਸੇਵਾ ਨਾਉ ਪਾਈਐ ਸੱਚੇ ਰਹੇ ਸਮਾਏ ਸ਼ਬਦ ਮੰਨੀਐ ਗੁਰ ਪਾਈਐ ਵਿੱਚੋ ਆਪ ਗਵਾਏ ਅੰਦਨ ਭਗਤ ਕਰੈ ਸਦਾ ਸਾਚੇ ਕੀ ਲਿਵ ਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਪੁਰਖੀ ਸਤਿਗੁਰ ਨਾ ਸੇਵਿਓ ਸੇ ਦੁਖੀਐ ਜੁਗ ਚਾਰ ਘਰ ਹੋਦਾ ਪੁਰਖ ਨਾ ਪਛਾਣਿਆ ਅਭਿਮਾਨ ਮੁੱਠੈ ਅਹੰਕਾਰ ਸਤਿਗੁਰੂ ਕਿਆ ਫਿਟਕਿਆ ਮੰਗ ਥੱਕੈ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਣ ਹਾਰ ਮਨ ਮੇਰੈ ਸਦਾ ਹਰ ਵੇਖ ਹਦੂਰ ਜਨਮ ਮਰਨ ਦੁੱਖ ਪਰ ਹਰੈ ਸ਼ਬਦ ਰਹਿਆ ਭਰਪੂਰ ਰਹਾਓ ਸੱਚ ਸਲਾਹਣ ਸੇ ਸੱਚੈ ਸੱਚਾ ਨਾਮ ਆਧਾਰ ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ ਸੱਚਾ ਸਾਹੋ ਵਰਤਦਾ ਕੋਈ ਨਾ ਮੇਟਣ ਹਾਰ ਮਨ ਮੁਖ ਮਹਿਲ ਨਾ ਪਾਇਨੀ ਕੂੜ ਮੁੱਠੈ ਕੂੜਿਆਰ ਹਉਮੈ ਕਰਤਾ ਜਗ ਮੁਆ ਗੁਰ ਬਿਨ ਘੋਰ ਅੰਧਾਰ ਮਾਇਆ ਮੋਹ ਵਿਸਾਰਿਆ ਸੁਖਦਾਤਾ ਦਾਤਾਰ ਸਤਿਗੁਰ ਸੇਵੈ ਤਾ ਉਬਰੈ ਸੱਚ ਰੱਖੇ ਉਰਧਾਰ ਕਿਰਪਾ ਤੇ ਹਰ ਪਾਈਐ ਸੱਚ ਸ਼ਬਦ ਵਿਚਾਰ ਸਤਿਗੁਰ ਸੇਵ ਮਨ ਨਿਰਮਲਾ ਹਉਮੈ ਤਜ ਬੇਕਾਰ ਆਪ ਛੋਟ ਜੀਵਤ ਮਰੈ ਗੁਰ ਕੈ ਸ਼ਬਦ ਵਿਚਾਰ ਧੰਦਾ ਧਾਵਤ ਰਹਿ ਗਏ ਲਾਗਾ ਸੱਚ ਪਿਆਰ ਸੱਚ ਰਤੈ ਮੁਖ ਉਜਲੈ ਤਿਤ ਸਾਚੈ ਦਰਬਾਰ ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲੱਗੋ ਪਿਆਰ ਇਸਨਾਨ ਦਾਨ ਚੇਤਾ ਕਰੈ ਦੂਜੇ ਭਾਈ ਖੁਆਰ ਹਰ ਜੀਓ ਆਪਣੀ ਕਿਰਪਾ ਕਰੇ ਤਾਂ ਲਾਗੇ ਨਾਮ ਪਿਆਰ ਨਾਨਕ ਨਾਮ ਸੰਭਾਲ ਤੂੰ ਗੁਰ ਕੈ ਹੇਤ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਕਿਸ ਹੋ ਸੇਵੀ ਕਿਆ ਜਪ ਕਰੀ ਸਤਿਗੁਰ ਪੁਛੋ ਜਾਏ

ਸੱਚੈ ਸਬਦ ਸੁਹਾਏ। ਮਨ ਮੇਰੇ ਅਨਦਨ ਜਾਗ ਹਰ ਚੇਤ, ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਰਹਾਉ। ਮਨ ਕੀ ਆਇਸ਼ਾ ਪੂਰੀ ਆ, ਸਬਦ ਰਹਿਆ ਭਰਪੂਰ, ਭੈ ਭਾਏ ਭਗਤ ਕਰੈ ਦਿਨ ਰਾਤੀ, ਹਰ ਜੀਉ ਵੇਖੈ ਸਦਾ ਦੂਰ। ਸੱਚੈ ਸਬਦ ਸਦਾ ਮਨ ਰਾਤਾ, ਭਰਮ ਗਿਆ ਸਰੀਰੋ ਦੂਰ, ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ। ਜੋ ਜਾਗੈ ਸੇ ਉਬਰੈ, ਸੂਤੇ ਗਏ ਮੁਹਾਏ, ਸੱਚਾ ਸਬਦ ਨਾ ਪਛਾਣਿਓ, ਸੁਪਨਾ ਗਿਆ ਵਿਹਾਏ। ਸੁਣੇ ਘਰ ਕਾ ਪਾਹੁਣਾ, ਜੋ ਆਇਆ ਤਿਉ ਜਾਏ, ਮਨਮੁਖ ਜਨਮ ਬਿਰਥਾ ਗਿਆ, ਕਿਆ ਮੋਹ ਦੇਸੀ ਜਾਏ। ਸਭ ਕਿਛ ਆਪੇ ਆਪ ਹੈ, ਹੋਮੈ ਵਿੱਚ ਕਹਿਣ ਨਾ ਜਾਏ, ਗੁਰ ਕੈ ਸਭ ਪਛਾਣੀਐ, ਦੁੱਖ ਹੋਮੈ ਵਿੱਚੋਂ ਗਵਾਏ। ਸਤਿਗੁਰ ਸੇਵਨ ਆਪਣਾ, ਹੋਂ ਤਿਨ ਕੈ ਲਾਗੋ ਪਾਏ, ਨਾਨਕ ਦਰ ਸੱਚੈ ਸਚਿਆਰ ਹੈ, ਹੋਂ ਤਿਨ ਬਲਹਾਰੈ ਜਾਓ। ਸ੍ਰੀ ਰਾਗ ਮਹੱਲਾ ਤੀਜਾ। ਜੇ ਵੇਲਾ ਵਕਤ ਵਿਚਾਰੀਐ, ਤਾਂ ਕਿਤ ਵੇਲਾ ਭਗਤ ਹੋਏ, ਅੰਧਨ ਨਾ ਮੈਂ ਰਤਿਆ, ਸੱਚੈ ਸੱਚੀ ਸੋਏ। ਇੱਕ ਤਿਲ ਪਿਆਰਾ ਵਿਸਰੈ, ਭਗਤ ਕਨੇਹੀ ਹੋਏ, ਮੰਤਨ ਸੀਤਲ ਸਾਚ ਸਿਉ, ਸਾਸ ਨਾ ਬਿਰਥਾ ਕੋਏ। ਮੇਰੇ ਮਨ ਹਰ ਕਾ ਨਾਮ ਧਿਆਏ, ਸਾਚੀ ਭਗਤ ਤਾਂ ਥੀ ਹੈ, ਜਾਂ ਹਰ ਵਸੈ ਮਨ ਆਏ ਰਹਾਉ। ਸਹਿਜੈ ਖੇਤੀ ਰਾਹੀ ਹੈ, ਸਚ ਨਾਮ ਬੀਜ ਪਾਏ, ਖੇਤੀ ਜੰਮੀ ਅਗਲੀ, ਮਨੁਆ ਰੱਜਾ ਸਹਿ ਸੁਭਾਏ। ਗੁਰ ਕਾ ਸਬਦ ਅੰਮ੍ਰਿਤ ਹੈ, ਜਿਤ ਪੀਤੈ ਤਿਖ ਜਾਏ, ਇਹ ਮਨ ਸਾਚਾ ਸਚ ਰਤਾ, ਸੱਚੇ ਰਹਿਆ ਸਮਾਏ। ਆਖਣ ਵੇਖਣ ਬੋਲਣਾ, ਸਬਦੇ ਰਹਿਆ ਸਮਾਏ, ਬਾਣੀ ਵੱਜੀ ਚੌਜੁਗੀ, ਸੱਚੋ ਸੱਚ ਸੁਣਾਏ। ਹੋਮੈ ਮੇਰਾ ਰਹਿ ਗਿਆ, ਸੱਚੇ ਲਿਆ ਮਿਲਾਏ, ਤਿਨਕੋ ਮਹਿਲ ਹਦੂਰ ਹੈ, ਜੋ ਸੱਚ ਰਹੇ ਲਿਵ ਲਾਏ। ਨਦਰੀ ਨਾਮ ਧਿਆਈਐ, ਵਿਣਕਰਮਾ ਪਾਇਆ ਨਾ ਜਾਏ, ਪੂਰੈ ਭਾਗ ਸਤਸੰਗਤ ਲਹੈ, ਸਤਿਗੁਰ ਭੇਟੈ ਜਿਸ ਆਏ। ਆਂਦਿਨ ਨਾ ਮੈਂ ਰਤਿਆ, ਦੁੱਖ ਭਿਖਿਆ ਵਿੱਚੋ ਜਾਏ, ਨਾਨਕ ਸ਼ਬਦ ਮਿਲਾਵੜਾ, ਨਾਮੇ ਨਾਮ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਆਪਣਾ ਭਉ ਤਿਨ ਪਾਇਓ ਨ, ਜਿਨ ਗੁਰ ਕਾ ਸ਼ਬਦ ਵਿਚਾਰ, ਸਤ ਸੰਗਤੀ ਸਦਾ ਮਿਲ ਰਹੇ, ਸੱਚੇ ਕੇ ਗੁਣਸਾਰ। ਦੁਬਦਾ ਮੈਲ ਚੁਕਾਇਨ, ਹਰ ਰਾਖਿਆ ਉਰਤਾ।

ਤੀ ਜੋਤ ਸਮਾਏ। ਜੋਤੀ ਹੂੰ ਪ੍ਰਭ ਜਪਦਾ ਬਿਨ ਸਤਿਗੁਰ ਬੂਝ ਨਾ ਪਾਏ, ਚਿਨ ਕੋ ਪੂਰਬ ਲਿਖਿਆ ਸਤਿਗੁਰ ਭੇਟਿਆ ਤਿਨ ਆਏ। ਵਿਣ ਨਾਵੈ ਸਭ ਡੁੰਮਣੀ ਦੂਜੈ ਭਾਏ ਖੁਆਏ, ਤਿਸ ਬਿਨ ਘੜੀ ਨਾ ਜੀਵਦੀ ਦੁਖੀ ਰਹਿਣ ਵਿਹਾਏ। ਭਰਮ ਭੁਲਾਣਾ ਅੰਦਲਾ ਫਿਰ ਫਿਰ ਆਵੈ ਜਾਏ, ਨਦਰ ਕਰੈ ਪ੍ਰਭ ਆਪਣੀ ਆਪੇ ਲਏ ਮਿਲਾਏ। ਸਭ ਕਿਛ ਸੁਣਦਾ ਵੇਖਦਾ ਕਿਉਂ ਮੁਕਰ ਪਾਇਆ ਜਾਏ, ਪਾਪੋ ਪਾਪ ਕਮਾਉਂਦੇ ਪਾਪੇ ਪਚੇ ਪਚਾਏ। ਸੋ ਪ੍ਰਭ ਨਦਰ ਨਾ ਆਵਈ ਮਨ ਮੁਖ ਬੂਝ ਨਾ ਪਾਏ, ਜਿਸ ਵੇਖਾ ਲੈ ਸੋਈ ਵੇਖੈ ਨਾਨਕ ਗੁਰਮੁਖ ਪਾਏ। ਸ੍ਰੀ ਰਾਗ ਮਹਲਾ ਤੀਜਾ। ਬਿਨ ਗੁਰ ਰੋਗ ਨਾ ਟੁੱਟਈ ਹੋਮੈ ਪੀੜ ਨਾ ਜਾਏ, ਗੁਰਪ੍ਰਸਾਦੀ ਮਨ ਵਸੈ ਨਾਮੈ ਰਹੇ ਸਮਾਏ। ਗੁਰ ਸਬਦੀ ਹਰ

ਹਰ ਇੱਕੋ ਦਾਤਾ ਵਰਤਦਾ ਦੂਜਾ ਅਵਰ ਨਾ ਕੋਏ ਸ਼ਬਦ ਸਲਾਹੀ ਮਨ ਵਸੈ ਸਹਿਜੇ ਹੀ ਸੁਖ ਹੋਏ ਸਭ ਨਦਰੀ

ਤੀਜਾ ਤਿਨਾ ਆਨੰਦ ਸਦਾ ਸੁਖ ਹੈ ਜਿਨ੍ਹਾਂ ਸਚਨਾਮ ਆਧਾਰ ਗੁਰਸਬਦੀ ਸੱਚ ਪਾਇਆ ਦੁੱਖ ਨਿਵਾਰਨ ਹਾਰ ਸਦਾ ਸਦਾ ਸਾਚੇ ਗੁਣ ਗਾਵੈ ਸਾਚੇ ਨਾਏ ਪਿਆਰ ਕਿਰਪਾ ਕਰਕੇ ਆਪਣੀ ਦਿੱਤੋਂ ਭਗਤ ਭੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਐ ਹਰਸਿਓ ਰਹੇ ਸਮਾਏ ਰਹਾਓ ਸੱਚੀ ਭਗਤੀ ਮਨ ਲਾਲ ਥੀਆ ਰੱਤਾ ਸਹਿਜ ਸੁਭਾਏ ਗੁਰਸਬਦੀ ਮਨ ਮੋਹਿਆ ਕਹਿਣਾ ਕਛੂ ਨਾ ਜਾਏ ਜਿਹਵਾ ਰਤੀ ਸਬਦ ਸੱਚੈ ਅੰਮ੍ਰਿਤ ਪੀਵੈ ਰਸ ਗੁਣ ਗਾਏ ਗੁਰਮੁਖ ਇਹ ਰੰਗ ਪਾਈਐ ਜਿਸਨੂੰ ਕਿਰਪਾ ਕਰੇ ਰਜਾਏ ਸੰਸਾ ਇਹੋ ਸੰਸਾਰ ਹੈ ਸੁੱਤਿਆ ਰਹਿਣ ਵਿਹਾਏ ਇੱਕ ਆਪਣੇ ਭਾਣੇ ਕੱਢ ਲੈਣ ਆਪੇ ਲਿਓਨ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ ਆਪ ਵਡਾਈ ਦਿੱਤੀਆਂ ਗੁਰਮੁਖ ਦੇ ਬੁਝਾਏ ਸਭਨਾ ਕਾ ਦਾਤਾ ਇੱਕ ਹੈ ਭੁੱਲਿਆ ਲਏ ਸਮਝਾਏ ਇੱਕ ਆਪੇ ਆਪ ਖੁਆਇਨ ਦੂਜੇ ਛੱਡਿਆਂ ਲਾਏ ਗੁਰਮਤੀ ਹਰ

ਤੀਜਾ ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਵਿਕਾਰ ਗੁਰਸਬ ਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਿਗੁਰ ਕਿਨੇ ਨਾ ਪਾਇਓ ਕਰ ਵੇਖੋ ਮਨ ਵਿਚਾਰ ਮਨ ਮੁਖ ਮੈਲ ਨਾ ਉਤਰੈ ਚਿੱਚਰ ਗੁਰਸ਼ਬਦ ਨਾ ਕਰੇ ਪਿਆਰ ਮਨ ਮੇਰੈ ਸਤਿਗੁਰ ਕੈ ਭਾਣੇ ਚੱਲ ਨਿਜ ਕਰ ਵਸੈ ਅੰਮ੍ਰਿਤ ਪੀਵੈ ਤਾਂ ਸੁਖ ਲਹੇ ਮਹਿਲ ਰਹਾਓ

0: ਦੂਰ ਜਿੰਨੀ ਸੱਚ ਪਛਾਣਿਆ ਸੱਚ ਰਤੈ ਭਰਪੂਰ ਗੁਰਸਬ ਦੀ ਮਨ ਵਿਦਿਆ ਪ੍ਰਭ ਮਿਲਿਆ ਆਪ ਹਦੂਰ ਆਪੇ ਰੰਗਣ ਰੰਗਿਉਣ ਸਬਦੇ ਲਿਉਣ ਮਿਲਾਏ ਸੱਚਾ ਰੰਗ ਨਾ ਉਤਰੈ ਜੋ ਸੱਚ ਰਤੈ ਲਿਵ ਲਾਏ ਚਾਰੇ ਕੁੰਡਾਂ ਭਵਤਕੈ ਮਨ ਮੁਖ ਬੂਝ ਨਾ ਪਾਏ ਜਿਸ ਸਤਿਗੁਰ ਮਿਲੈ ਸੋ ਮਿਲੈ ਸੱਚੇ ਸ਼ਬਦ ਸਮਾਏ ਮਿੱਤਰ ਕਨਹਿਰੈ ਕਰ ਥੱਕੀ ਮੇਰਾ ਦੁੱਖ ਕਟੈ ਕੋਏ ਮਿਲ ਪ੍ਰੀਤਮ ਦੁੱਖ ਕਟਿਆ ਸ਼ਬਦ ਮਿਲਾਵਾ ਹੋਏ ਸੱਚ ਖੱਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੈ ਸੇਨਾ ਵਿਛੜੈ ਨਾਨਕ ਗੁਰਮੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਆਪੇ ਕਾਰਨ ਕਰਤਾ ਕਰੈ ਸ੍ਰਿਸ਼ਟ ਦੇਖੇ ਆਪ ਉਪਾਏ ਸਭ ਇੱਕੋ ਇੱਕ ਵਰਤਦਾ ਅਲਖ ਨਾ ਲਖਿਆ ਜਾਏ ਆਪੇ ਪ੍ਰਭੂ ਦਿਆਲ ਹੈ ਆਪੇ ਦੇ ਬੁਝਾਏ ਗੁਰਮਤੀ ਸਦ ਮਨ ਵਸਿਆ ਸੱਚ ਰਹੇ ਲਿਵਲਾਏ ਮਨ ਮੇਰੈ ਗੁਰ ਕੀ ਮਨ ਲੈ ਰਜਾਏ ਮਨ ਤਨ ਸੀਤਲ ਸਭ ਥੀਐ ਨਾਮ ਵਸੈ ਮਨ ਆਏ ਰਹਾਉ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੈ ਸਬਦ ਪਛਾਣੀਐ ਜਾਂ ਆਪੇ ਨਦਰ ਕਰੈ ਸੇ ਜਨ ਸਬਦੈ ਸੋਹਣੈ ਤਿਤ ਸੱਚੇ ਦਰਬਾਰ ਗੁਰਮੁਖ ਸੱਚੈ ਸਬਦ ਰਤੈ ਵਸੈ ਹੋਮੇ ਕਰੇ ਵਿਚਾਰ ਗੁਰਸਬਦੀ ਸਲਾਹੀਐ ਹੋਮੈ ਵਿੱਚੋ ਖੋਏ ਸਾ ਧਨ ਨਾਵੈ ਬਾਹਰੀ ਅਵਗੁਣਵੰਤੀ ਧੋਏ ਆਪੇ ਮੇਲ ਮਿਲਾਇਦਾ ਫਿਰ ਵਿਛੋੜਾ ਨਾ ਹੋਏ ਨਾਨਕ ਗੁਰਸਲਾਹੀ ਆਪਣਾ ਜਿੱਦੂ ਪਾਈ ਸਭ ਪ੍ਰਭ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੁਣ ਸੁਣ ਕਾਮ
1: ਸੁਣ ਕਾਮ ਗਹਿਲੀਏ ਕਿਆ ਚੱਲੈ ਬਾਲ ਉਡਾਏ ਆਪਣਾ ਪਿਰ ਨਾ ਪਛਾਣਈ ਕਿਉਂ ਆਪਣਾ ਪਿਰ ਨਾ ਪਛਾਣਈ ਕਿਆ ਮੋਹ ਦਿਸੈ ਜਾਏ ਜਿਨੀ ਸਖੀ ਕੰਤ ਪਛਾਣਿਆ ਹੋ ਤਿਨ ਕਹਿ ਲਾਗੋ ਪਾਏ ਤਿਨ ਹੀ ਜੈਸੀ ਥੀ ਰਹਾ ਸਤ ਸੰਗਤ ਮੇਲ ਮਿਲਾਏ ਮੁੰਦੇ ਕੂੜ ਮੁੱਠੀ ਕੂੜਿਆਰ ਫਿਰ ਪ੍ਰਭ ਸੱਚਾ ਸੋਹਣਾ ਪਾਈਐ ਗੁਰਬੀਚਾਰ ਰਹਾਉ ਮਨਮੁਖ ਕੰਤ ਨਾ ਪਛਾਣਈ ਤਿਨ ਕੋ ਰਹਿਣ ਵਿਹਾਏ ਗਰਭ ਅਟਿਆ ਤ੍ਰਿਸ ਨਾ ਜਲੈ ਦੁੱਖ ਪਾਵੈ ਦੂਜੈ ਪਾਏ ਸ਼ਬਦ ਰਤੀਆ ਸੁਹਾਗਣੀ ਤਿਨ ਵਿੱਚੋਂ ਹੋਮੈ ਜਾਏ ਸਦਾ ਪਿਰ ਰਾਵ ਹੈ ਆਪਣਾ ਤਿੰਨਾ ਸੁੱਖੇ ਸੁੱਖ ਵਿਹਾਏ ਗਿਆਨ ਵਿਹੋਣੀ ਪਿਰ ਮੁਤੀਆ ਪਿਰਮ ਨ ਪਾਇਆ ਜਾਏ ਅਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੇ ਭੁੱਖ ਨ ਜਾਏ ਆਵੋ ਮਿਲੋ ਸਹੇਲੀਓ ਮੈਂ ਪਿਰ ਦੇਹੋ ਮਲਾਏ ਪੂਰੇ ਭਾਗ ਸਤਿਗੁਰ ਮਿਲੈ ਪਿਰ ਪਾਇਆ ਸੱਚ ਸਮਾਏ ਸੇ ਸਹੀਆ ਸੁਹਾਗਣੀ ਜਿਨ ਕੋ ਨਦਰ ਕਰੇ ਖਸਮ ਪਛਾਣੈ ਆਪਣਾ ਤਨ ਮਨ ਆਗੈ ਦੇ ਘਰ ਵਰ ਪਾਇਆ ਆਪਣਾ ਹੋਮੈ ਦੂਰ ਕਰੇ ਨਾਨਕ ਸੋਭਾਵੰਤੀਆ ਸੁਹਾਗਣੀ ਅੰਦਿਨ ਭਗਤ ਕਰੇ ਸ੍ਰੀ ਰਾਗ ਮਹੱਲਾ ਤੀਜਾ ਇੱਕ ਪਿਰ ਰਾਵੈ ਆਪਣਾ ਹੋ ਕੈ ਦਰ ਪੁੱਛੋ ਜਾਏ ਸਤਿਗੁਰ ਸੇਵੀ ਭਾਉ ਕਰ ਮੈਂ ਪਿਰ ਦੇਹੋ ਮਿਲਾਏ ਸਭ ਉਪਾਏ ਆਪੇ ਵੇਖੈ ਕਿਸ ਨੇੜੈ ਕਿਸ ਦੂਰ ਜਿਨ ਪਿਰ ਸੰਗੇ ਜਾਣਿਆ ਪਿਰ ਭਾਵੈ ਜਿਨ ਪਿਰ ਸੰਗੇ ਜਾਣਿਆ ਪਿਰ ਰਾਵੇ ਸਦਾ ਹਦੂਰ ਮੁੰਦੇ ਤੂੰ ਚੱਲ ਗੁਰ ਕੈ ਪਾਏ ਅੰਧਨ ਰਾਵ ਹੈ ਪਿਰ ਆਪਣਾ ਸਹਿਜੇ ਸੱਚ ਸਮਾਏ ਰਹਾਉ ਸ਼ਬਦ ਰਤੀਆ ਸੁਹਾਗਣੀ ਸੱਚੈ ਸ਼ਬਦ ਸਿਗਾਰ ਹਰ ਵਰ ਪਾਇਨ ਘਰ ਆਪਣੇ ਗੁਰ ਕੈ ਹੇਤ ਪਿਆਰ ਸੇਜ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਭੰਡਾਰ ਸੋ ਪ੍ਰਪ੍ਰੀਤਮ ਮਨ ਵਸੈ ਜੇ ਸਭ ਸਹਿ ਦੇ ਆਧਾਰ ਪਿਰ ਸਾ ਲਾਹੇ ਨੇ ਆਪਣਾ ਤਿਨ ਕਹਿ ਹੋ ਸਦ ਬਲਿਹਾਰੇ ਜਾਉ ਮਨ ਤਨ ਅਰਪੀ ਸਿਰ ਦੇਈ ਤਿਨ ਕਹਿ ਲਾਗਾ ਪਾਏ ਜਿਨੀ ਇੱਕ ਪਛਾਣਿਆ ਦੂਜਾ ਭਾਉ ਚੁਕਾਏ ਗੁਰਮੁਖ ਨਾਮ ਪਛਾਣਿਐ ਨਾਨਕ ਸੱਚ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਹਰ ਜੀ ਸੱਚਾ ਸੱਚ ਤੂੰ ਸਭ ਕਿਛ ਤੇਰੈ ਚੀਰੈ ਲੱਖ ਚੁਰਾਸੀ ਤਰਸਦੇ ਫਿਰੇ ਬਿਨ ਗੁਰ ਭੇਟੇ ਪੀਰੈ ਹਰ ਜੀਉ ਬਖਸੇ ਬਖਸ਼ ਲਏ ਸੂਖ ਸਦਾ ਸਰੀਰੈ ਗੁਰਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੈ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਹੀਐ ਦੂਜਾ ਅਵਰਨਾ ਕੋਇ ਰਹਾਉ ਧਰਮ ਰਾਏ ਨੋ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣ ਤਾਸ ਮਨ ਜਪੈ ਇਕ ਮੁਰਾਰ ਤਿਨਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਨ ਹਾਰ ਮਨ ਕੇ ਬਿਕਾਰ ਮਨਹਿ ਤਜੈ ਮਨ ਚੁਕੈ ਮੋਹ ਅਭਿਮਾਨ ਆਤਮ ਰਾਮ ਪਛਾਣਿਆ ਸਹਿਜੇ ਨਾਮ ਸਮਾਨ ਬਿਨ ਸਤਿਗੁਰ ਮੁਕਤ ਨ ਪਾਈਐ ਮਨ ਮੁਖ ਫਿਰੈ ਦਵਾਨ ਸ਼ਬਦ ਨ ਚੀਨੈ ਕਥਨੀ ਬਦਨੀ ਕਰੇ ਵਿਖਿਆ ਮਾਹਿ ਸਮਾਨ ਸਭ ਕਿਛ ਆਪੇ ਆਪ ਹੈ ਦੂਜਾ ਅਵਰ ਨ ਕੋਏ ਜੋ ਬੁਲਾਏ ਤੇ ਉਹ ਬੋਲੀਐ ਤਾਂ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਨਾਨਕ ਨਾਮ ਸੰਭਾਲ ਤੂੰ ਜਿਤ ਸੇਵਿਐ ਸੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਗ ਹਉਮੈ ਮੈਲ ਦੁੱਖ ਪਾਇਆ ਮਲ ਲਾਗੀ ਦੂਜੈ ਪਾਏ ਮਲ ਹਉਮੈ ਧੋਤੀ ਕਿਵੇ ਨਾ ਉਤਰੈ ਜੇ ਸੋ ਤੀਰਥ ਨਾਏ ਬਹੁ ਬਿਧ ਕਰਮ ਕਮਾਵਦੇ ਦੂਣੀ ਮਲ ਲਾਗੀ ਆਏ ਪੜਿਆ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ ਮਨ ਮੇਰੇ ਗੁਰ ਸਰਣ ਆਵੈ ਤਾਂ ਨਿਰਮਲ ਹੋਏ ਮਨ ਮੁਖ ਹਰਿ ਹਰਿ ਕਰ ਥਕੇ ਮੈਲ ਨ ਸਕੀ ਧੋਏ ਰਹਾਉ ਮਨ ਮੈਲੈ ਭਗਤ ਨਾ ਹੋਵੀ ਨਾਮ ਨਾ ਪਾਇਆ ਜਾਏ ਮਨ ਮੁਖ ਮੈਲੇ ਮੈਲੇ ਮੋਏ ਜਾਸਨ ਪਥ ਗਵਾਏ ਗੁਰਪ੍ਰਸਾਦੀ ਮਨ ਵਸੈ ਮਲ ਹਉਮੈ ਜਾਏ ਸਮਾਏ ਜਿਉਂ ਅੰਧੇਰੈ ਦੀਪਕ ਬਾਲੀਐ ਤਿਉ ਗੁਰ ਗਿਆਨ ਅਗਿਆਨ ਤਜਾਏ ਹਮ ਕੀਆ ਹਮ ਕਰੇਂਗੇ ਹਮ ਮੂਰਖ ਗਾਵਾਰ ਕਰਨੇ ਵਾਲਾ ਵਿਸਰਿਆ ਦੂਜੈ ਭਾਏ ਪਿਆਰ ਮਾਇਆ ਜੇਵੜ ਦੁੱਖ ਨਹੀਂ ਸਭ ਭਵ ਥੱਕੇ ਸੰਸਾਰ ਗੁਰਮਤੀ ਸੁਖ ਪਾਈਐ ਸਚ ਨਾਮ ਉਰਧਾਰ ਜਿਸਨੂੰ ਮੇਲੇ ਸੋ ਮਿਲੈ ਹਉ ਤਿਸ ਬਲਿਹਾਰੈ ਜਾਉ ਇਹ ਮਨ ਭਗਤੀ ਰਤਿਆ ਸਚ ਬਾਣੀ ਨਿਜਤਾਉ ਮਨ ਰਤੇ ਜੇ ਵਾਰਤੀ ਹਰ ਗੁਣ ਸੱਚੇ ਗਾਉ ਨਾਨਕ ਨਾਮ ਨ ਵਿਸਰੈ ਸੱਚੇ ਮਾਹਿ ਸਮਾਉ ਸ੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ ਮੈਂ ਮਨ ਤਨ ਬਿਰਹੋ ਅਤ ਅਗਲਾ ਕਿਉ ਪ੍ਰੀਤਮ ਮਿਲੈ ਘਰ ਆਏ ਜਾ ਦੇਖਾ ਪ੍ਰਭ ਆਪਣਾ ਪ੍ਰਭ ਦੇਖਿਆ ਦੁੱਖ ਜਾਏ ਜਾਏ ਪੁੱਛਿਆ ਤਿੰਨ ਸੱਜਣਾ ਪ੍ਰਭ ਕਿਤ ਬਿਧ ਮਿਲੈ ਮਿਲਾਏ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨ ਕੋਏ ਹਮ ਮੂਰਖ ਮੁਗਧ ਸਰਣਾਗਤੀ ਕਰ ਕਿਰਪਾ ਮੇਲੇ ਹਰ ਸੋਏ ਰਹਾਉ ਸਤਿਗੁਰ ਦਾਤਾ ਹਰ ਨਾਮਕਾ ਪ੍ਰਭ ਆਪ ਮਲਾਵੈ ਸੋਏ ਸਤਿਗੁਰ ਹਰ ਪ੍ਰਭ ਬੁੱਝਿਆ ਗੁਰ ਜੇਵੜ ਅਵਰ ਨ ਕੋਏ ਹਉ ਗੁਰ ਸਰਣ ਆਈ ਢਹਿ ਭਵਾ ਕਰ ਦਇਆ ਮੇਲੇ ਪ੍ਰਭ ਸੋਏ ਮਨ ਹਠ ਕਿਨੈ ਨਾ ਪਾਇਆ ਕਰ ਉਪਾਵ ਥੱਕੇ ਸਭ ਕੋਏ ਸਹਿ ਸਿਆਣਪ ਕਰ ਰਹੇ ਮਨ ਕੂੜੈ ਰੰਗ ਨਾ ਹੋਏ ਕੂੜ ਕਪਟ ਕਿਨੈ ਨਾ ਪਾਇਓ ਜੋ ਬੀਜੈ ਖਾਵੈ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ ਪ੍ਰਭ ਤੁਧੋ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸਾਬਾਸ ਬਿਕ ਭੌਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸ੍ਰੀ ਰਾਗ ਮਹੱਲਾ ਚੌਥਾ ਨਾ ਮਿਲੈ ਮਨ ਤ੍ਰਿਪਤੀ ਹੈ ਬਿਨ ਨਾਵੈ ਨਾਮ ਮਿਲੈ ਮਨ ਤ੍ਰਿਪਤੀ ਹੈ ਬਿਨ ਨਾਮੈ ਧ੍ਰਿਗ ਜੀਵਾਸ ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣਦਾਸ ਹਉ ਤਿਸ ਬਿਟੋ ਚੌਕੰਨੀਐ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਹਉ ਜੀਵਾ ਨਾਮ ਧਿਆਏ ਬਿਨ ਨਾਵੈ ਜੀਵਨ ਨਾ ਧਿਆਏ ਮੇਰੇ ਸਤਿਗੁਰ ਨਾਮ ਦਰੜਾਏ ਰਹਾਉ ਨਾਮ ਅਮੋਲਕ ਰਤਨ ਹੈ ਪੂਰੈ ਸਤਿਗੁਰ ਪਾਸ ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇਵੈ ਪ੍ਰਗਾਸ ਧਨ ਵਡਭਾਗੀ ਵਡਭਾਗੀ ਆ ਜਿਉ ਆਏ ਮਿਲੇ ਗੁਰਪਾਸ ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗਹੀਣ ਵਸਕਾਲ ਓਏ ਫਿਰ ਜੋਨ ਪਵਾਈਐ ਵਿੱਚ ਵਿਸ਼ਟਾ ਕਰ ਵਿਕਰਾਲ ਉਹਨਾਂ ਪਾਸ ਦੁਆਸ ਨਾ ਭਿੱਟੀਐ ਜਿਨ ਅੰਤਰ ਕ੍ਰੋਧ ਚੰਡਾਲ ਸਤਿਗੁਰ ਪੁਰਖ ਅੰਮ੍ਰਿਤਸਰ ਵਡਭਾਗੀ ਨਾਵੈ ਆਏ ਉਨ ਜਨਮ ਜਨਮ ਕੀ ਮਹਿਲ ਉਤਰੈ ਨਿਰਮਲ ਨਾਮ ਦਰੜਾਏ ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਲਿਵਲਾਏ ਸ੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾਂ ਗੁਣ ਬਿੱਤਰਾਂ ਗੁਣ ਬੋਲੀ ਮੇਰੀ ਮਾਏ ਗੁਣ ਸੱਜਣ ਗੁਣ ਕਾਰੀਆ ਮਿਲ ਸੱਜਣ ਹਰ ਗੁਣ ਗਾਏ ਹੀਰੈ ਹੀਰ ਮਿਲ ਬੇਧਿਆ ਰੰਗ ਚਲੂਲੈ ਨਾਏ ਮੇਰੇ ਗੋਵਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਲਾਵੈ ਸੋਏ ਰਹਾਉ ਮਨ ਰੰਗੋ ਵਡਭਾਗੀਓ ਗੁਰ ਤੁੱਠਾ ਕਰੇ ਪਸਾਉ ਗੁਰ ਨਾਮ ਦਰੜਾਏ ਰੰਗ ਸਿਉ ਹੋ ਸਤਿਗੁਰ ਕੈ ਬਲ ਜਾਉ ਬਿਨ ਸਤਿਗੁਰ ਹਰ ਨਾਮ ਨ ਲੱਭਈ ਲੱਖ ਕੋਟੀ ਕਰਮ ਕਰਮ ਕਮਾਉ ਬਿਨ ਭਾਗਾ ਸਤਿਗੁਰ ਨਾ ਮਿਲੈ ਕਰ ਬੈਠਿਆ ਨਿਕਟ ਨਿਤ ਪਾਸ ਅੰਤਰ ਅਗਿਆਨ ਦੁੱਖ ਭਰਮ ਹੈ ਵਿੱਚ ਪੜਦਾ ਦੂਰ ਪਈਆਸ ਬਿਨ ਸਤਿਗੁਰ ਭੇਟੇ ਕੰਚਨ ਨਾ ਧੀਐ ਮਨਮੁਖ ਲੋਹ ਬੂਡਾ ਬੇੜੀ ਪਾਸ ਸਤਿਗੁਰ ਬੋਹਿਤ ਹਰ ਨਾਮ ਹੈ ਕਿਤ ਬਿਧ ਚੜਿਆ ਜਾਏ ਸਤਿਗੁਰ ਕਹਿ ਭਾਣੈ ਜੋ ਚੱਲੈ ਵਿੱਚ ਬਹਿਤ ਬੋਹਿਤ ਬੈਠਾ ਆਏ ਸਤਿਗੁਰ ਕਹਿ ਭਾਣੈ ਜੋ ਚੱਲੈ ਵਿੱਚ ਬੋਹਿਤ ਬੈਠਾ ਆਏ ਧੰਨ ਧੰਨ ਵਡਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲਏ ਮਿਲਾਏ ਸ੍ਰੀ ਰਾਗ ਮਹੱਲਾ ਚੌਥਾ ਹੋ ਪੰਥ ਦਸਾਈ ਨਿਤ ਘੜੀ ਕੋਈ ਪ੍ਰਭ ਦੱਸੇ ਤਿਨ ਜਾਓ ਜਿੰਨੀ ਮੇਰਾ ਪਿਆਰਾ ਰਾਵਿਆ ਤਿਨ ਪੀਛੈ ਲਾਗ ਫਰਾਉ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੈ ਕਾ ਚਾਓ ਮੇਰੇ ਭਾਈ ਜਨਾ ਕੋਈ ਮੋਹ ਕੋ ਹਰ ਪ੍ਰਭ ਮੇਲ ਮਿਲਾਏ ਹੋ ਸਤਿਗੁਰ ਬਿੱਟੋ ਵਾਰਿਆ ਜਿਨ ਹਰ ਪ੍ਰਭ ਦੀ ਯਾਦ ਕਾਏ ਰਹਾਉ ਹੋਏ ਨਿਮਾਣੀ ਢਹਿ ਪਵਾ ਪੂਰੇ ਸਤਿਗੁਰ ਪਾਸ, ਨਿਮਾਣਿਆ ਗੁਰਮਾਣ ਹੈ ਗੁਰ ਸਤਿਗੁਰ ਕਰੇ ਸਾਬਾਸ, ਹੋ ਗੁਰ ਸਲਾਹੇ ਨਾ ਰਾਜਾਉ ਮੈਂ ਮੇਲੇ ਹਰ ਪ੍ਰਪਾਸ, ਸਤਿਗੁਰ ਨੋ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ, ਬਿਨ ਭਾਗਾ ਦਰਸ਼ਨ ਨਾ ਧੀਐ ਭਾਗਹੀਣ ਬੈ ਰੋਏ, ਜੋ ਹਰ ਪ੍ਰਭਾਣਾ ਸੋਥੀਆ ਤੁਰ ਲਿਖਿਆ ਨਾ ਮੇਟੈ ਕੋਏ, ਆਪੇ ਸਤਿਗੁਰੇ ਆਪ ਹਰ ਆਪੇ ਮੇਲ ਮਿਲਾਏ, ਆਪ ਦਇਆ ਕਰ ਮੇਲ ਸੀ ਗੁਰ ਸਤਿਗੁਰ ਪੀਚੈ ਪਾਏ, ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲੈ ਸਮਾਏ, ਸ੍ਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਬਿਧ ਮਿਲੈ ਰਸ ਖਾਏ, ਜਾਇ ਪੁਸਾ ਸੁਹਾਗਣੀ ਤੁਸਾ ਕਿਉ ਕਰ ਮਿਲਿਆ ਪ੍ਰਭ ਆਏ, ਓਏ ਵੇ ਪ੍ਰਵਾਹ ਨ ਬੋਲਣੀ, ਹੋ ਮਲ ਮਲ ਧੋਵਾ ਤਿਨ ਪਾਏ, ਭਾਈ ਰੇ ਮਿਲ ਸੱਜਣ ਹਰ ਗੁਣ ਸਾਰ, ਸੱਜਣ ਸਤਿਗੁਰ ਪੁਰਖ ਹੈ ਦੁੱਖ ਕੱਢੈ ਹੋਮੈ ਮਾਰ, ਰਹਾਉ ਗੁਰਮੁਖੀਆ ਸੁਹਾਗਣੀ ਤਿਨ ਦਇਆ ਪਈ ਮਨ ਆਏ, ਸਤਿਗੁਰ ਬਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ, ਸੇ ਬੜਭਾਗੀ ਵਡ ਜਾਣੀਐ ਜਿਨ ਹਰ ਰਸ ਖਾਧਾ ਗੁਰ ਪਾਏ, ਇਹੋ ਹਰ ਰਸ ਵਣ ਤਿਨ ਸਭ ਤ ਹੈ ਭਾਗਹੀਣ ਨਹੀਂ ਖਾਏ, ਬਿਨ ਸਤਿਗੁਰ ਪੱਲੈ ਨਾ ਪਵੈ ਮਨਮੁਖ ਰਹੇ ਬਿਲ ਲਾਏ, ਓਏ ਸਤਿਗੁਰ ਆਗੈ ਨਾਨਵੈ ਉਹਨਾਂ ਅੰਤਰ ਕ੍ਰੋਧ ਬੁਲਾਏ, ਹਰ ਹਰ ਹਰ ਰਸ ਆਪ ਹੈ ਆਪੇ ਹਰ ਰਸ ਹੋਏ, ਆਪ ਦਇਆ ਕਰ ਦੇਵਸੀ ਗੁਰਮੁਖ ਅੰਮ੍ਰਿਤ ਚੋਏ, ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ, ਸ੍ਰੀ ਰਾਗ ਮਹੱਲਾ ਚੌਥਾ ਦਿਨ ਸ ਚੜ੍ਹੈ ਫਿਰ ਆਥਵੈ ਰਹਿਣ ਸਬਾਈ ਜਾਏ, ਆਪ ਘਟੈ ਨਰ ਨਾ ਬੁਝੈ ਨਿਤ ਮੂਸਾ ਲਾਜ ਟੁਕਾਏ, ਗੁੜ ਮਿੱਠਾ ਮਾਇਆ ਪਸਰਿਆ ਮਨਮੁਖ ਲਗ ਮਾਖੀ ਪਚੈ ਪਚਾਏ, ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ, ਪੁੱਤ ਕਲਤ ਮੋਹ ਬੇਖੈ ਅੰਤ ਬੇਲੀ ਕੋਏ ਨਾ ਹੋਏ, ਰਹਾਉ ਗੁਰਮਤਿ ਹਰ ਲਿਵ ਉਭਰੇ ਅਲਿਪਤ ਰਹੇ ਸਰਣਾਏ, ਉਨੀ ਚੱਲਣ ਸਦਾ ਨਿਹਾਲਿਆ ਹਰ ਖਰਚ ਲਿਆ ਪਤ ਪਾਏ, ਗੁਰਮੁਖ ਦੁਰਗਹਿ ਮੰਨਿਆ ਹਰ ਆਪ ਲਏ ਗੱਲ ਲਾਏ, ਗੁਰਮੁਖਾਂ ਨੂੰ ਪੰਥ ਪ੍ਰਗਟਾ ਦਰ ਠਾਕ ਨ ਕੋਈ ਪਾਏ, ਹਰ ਨਾਮ ਸਲਾਹਨ ਨਾਮ ਮਨ ਨਾਮ ਰਹਿਣ ਲਿਵ ਲਾਏ, ਹਨ ਹਦ ਤਾਂ ਧੁਨੀ ਦਰ ਬੱਜਦੇ ਦਰ ਸੱਚੈ ਸੋਭਾ ਪਾਏ, ਜਿਨੀ ਗੁਰਮੁਖ ਨਾਮ ਸਲਾਹਿਆ ਤਿਨਾਂ ਸਭ ਕੋ ਕਹੈ ਸਾਬਾਸ, ਤਿਨਕੀ ਸੰਗਤ ਦੇਹ ਪ੍ਰਭ ਮੈਂ ਜਾਚਕ ਕੀ ਅਰਦਾਸ, ਨਾਨਕ ਭਾਗ ਵੱਡੇ ਤਿਨਾਂ ਗੁਰਮੁਖਾਂ ਜਿਨ ਅੰਤਰ ਨਾਮ ਪ੍ਰਗਾਸ, ਸ੍ਰੀ ਰਾਗ ਮਹੱਲਾ ਪੰਜਵਾ ਘਰ ਪਹਿਲਾ ਕਿਆ ਤੂੰ ਰੱਤਾ ਦੇਖ ਕੇ ਪੁੱਤਰ ਕਲੱਤਰ ਸੀਗਾਰ, ਰਸ ਭੋਗੈ ਖੁਸ਼ੀਆ ਕਰੈ ਮਾਣੈ ਰੰਗ ਅਪਾਰ, ਬਹੁਤ ਕਰੈ ਪਰਮਾਇਸੀ ਵਰਤੈ ਹੋਏ ਅਪਾਰ, ਕਰਤਾ ਚਿੱਤ ਨਾ ਆਵੇ ਮਨਮੁਖ ਅੰਧ ਗਵਾਰ, ਮੇਰੇ ਮਨ ਸੁਖਦਾਤਾ ਹਰ ਸੋਏ ਗੁਰਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ, ਰਹਾਉ ਕੱਪੜ ਭੋਗ ਲਿਪਟਾਇਆ ਸੋਨਾ ਰੂਪਾ ਖਾਕ, ਹੈਬਰ ਗੈਬਰ ਬਹੁ ਰੰਗੇ ਕੀਏ ਰਤ ਆਤਾਕ, ਕਿਸੀ ਚਿੱਤ ਨਾ ਪਾਵਈ ਬਿਸਰਿਆ ਸਭ ਸਾਕ, ਸਿਰਜਣਹਾਰ ਭੁਲਾਇਆ ਬਿਨ ਨਾ ਵਹਿ ਨਾ ਪਾਕ, ਲੈਦਾ ਬਦ ਦੁਆਏ ਤੂੰ ਮਾਇਆ ਕਰੇ ਇਕੱਤ, ਜਿਸਨੋ ਤੂੰ ਪਤੀ ਆਏ ਦਾ ਸੋ ਸਣ ਤੁਜੈ ਅਨਿਤ, ਅੰਕਾਰ ਕਰੈ ਅੰਕਾਰੀਆ ਵਿਆਪਿਆ ਮਨ ਕੀ ਮਤ, ਤਿਨ ਪ੍ਰਭ ਆਪ ਭੁਲਾਇਆ ਨਾ ਤਿਸ ਜਾਤ ਨ ਪਤ, ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ, ਹਰ ਜਨ ਕਾ ਰਾਖਾ ਏਕ ਹੈ ਕਿਆ ਮਾਨਸ ਹੋਮੈ ਰੋਏ, ਜੋ ਹਰ ਜਨ ਭਾਵੈ ਸੋ ਕਰੇ ਦਰ ਫੇਰ ਨਾ ਪਾਵੈ ਕੋਏ, ਨਾਨਕ ਰੱਤਾ ਰੰਗ ਹਰ ਸਭ ਜਗ ਮਹਿ ਚਾਨਣ ਹੋਏ, ਸ੍ਰੀ ਰਾਗ ਮਹੱਲਾ ਪੰਜਵਾ ਮਨ ਬਿਲਾਸ ਬਹੁ ਰੰਗ ਘਣਾ, ਦ੍ਰਿਸ਼ਟ ਭੂਲ ਖੁਸ਼ੀਆ ਸਤਰ ਧਾਰ ਬਾਦਸ਼ਾਹੀਆ ਵਿੱਚ ਸਹਿਸੇ ਪਰੀਆ, ਭਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਿਨ ਪੁਰਖ ਵਧਾਤੈ, ਦੁੱਖ ਸਹਿਸਾ ਮਿਟ ਗਿਆ ਰਹਾਉ, ਜੇਤੇ ਥਾਨ ਤਨੰਤਰਾ ਤੇਤੇ ਭਵ ਆਇਆ ਧਨ ਪਾਤੀ ਵੱਡ ਭੂਮੀਆ, ਮੇਰੀ ਮੇਰੀ ਕਰ ਪਰਿਆ ਹੁਕਮ ਚਲਾਏ ਨਸੰਗ ਹੋਏ, ਵਰਤੈ ਅਫਰਿਆ ਸਾਭ ਕੋ ਵਸਗਤ ਕਰ ਲਿਓਨ, ਬਿਨ ਗਨਾਵੈ ਕਾਕਰ ਲਿਆ ਕੋਟ ਤੇਤੀ ਸੇਵਕਾ, ਸਿੱਧ ਸਾਧਕ ਦਰ ਖਰਿਆ ਗਰਮ ਬਾਰੀ ਵੱਡ ਸਾਹਬੀ ਸੰ ਸਭ ਨਾਨਕ ਸੁਪੰਥੀਆ, ਸ੍ਰੀ ਰਾਗ ਮਹੱਲਾ ਪੰਜਵਾਂ ਭਲਕੇ ਉੱਟ ਪਪੋਲੀਐ ਬਿਨ ਬੁੱਝੇ ਮੁਗਧ ਅਜਾਣ, ਸੋ ਪ੍ਰਭ ਚਿੱਤ ਨਾ ਆਇਓ ਚੁੱਟੈ ਗੀਬੇ ਬਾਣ, ਸਤਿਗੁਰ ਸੇਤੀ ਚਿੱਤ ਲਾਏ ਸਦਾ ਸਦਾ ਰੰਗ ਮਾਣ, ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿੱਤ ਕੁਫੜੇ ਸਭ ਮੁਕਦੀ ਚੱਲੀ ਰਹਿਣ, ਰਹਾਓ ਕੁਦਮ ਕਰੇ ਪਸ ਪੰਖੀਆ ਦਿਸੈ ਨਾਹੀ ਕਾਲ, ਉੱਤੇ ਸਤ ਮਨੁੱਖੈ ਪਾਥਾ ਮਾਇਆ ਜਾਲ, ਮੁਕਤੇ ਸੇਈ ਭਾਲੀਐ ਜੇ ਸੱਚਾ ਨਾਮ ਸਮਾਲ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੇ, ਫਿਰ ਫਾਤੇ ਸੇਈ ਨਿਕਲੇ ਜੇ ਗੁਰ ਕੀ ਪੈਰੀ ਪਾਹੇ, ਕੋਈ ਰੱਖ ਨਾ ਸਕਈ ਦੂਜਾ ਕੋ ਨਾ ਦਕਾਏ ਚਾਰੇ ਕੁੰਡਾ ਭਾਲ ਕੈ ਆਏ ਪਿਆ ਸਰਣਾਏ ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ ਸ੍ਰੀ ਰਾਗ ਮਹੱਲਾ ਪੰਜਵਾ ਘੜੀ ਮੋਹਤ ਕਾ ਪਾਹੁਣਾ ਕਾਜ ਸਵਾਰਨ ਹਾਰ ਮਾਇਆ ਕਾਮ ਵਿਆਪਿਆ ਸਮਝੈ ਨਹਿੰਗਾ ਵਾਰ ਉੱਠ ਚੱਲਿਆ ਪੁੱਛਤਾਇਆ ਪਰਿਆ ਵਸ ਜੰਦਾਰ ਅੰਧੇ ਤੂੰ ਬੈਠਾ ਕੰਧੀ ਪਾਹੇ ਜੇ ਹੋਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ ਰਹਾਉ ਹਰੀ ਨਾਹੀ ਨਹਿ ਡਡਰੀ ਪੱਕੀ ਵੱਡਣ ਹਾਰ ਲੈ ਲੈ ਦਾਤ ਪਹੁਤਿਆ ਲਾਵੇ ਕਰ ਤਿਆਰ ਜਾ ਹੋਆ ਹੁਕਮ ਕਿਰਸਾਨ ਦਾ ਤਾਂ ਲੁਣ ਮਿਣਿਆ ਕੇ ਤਾਰ ਪਹਿਲਾ ਪਹਿਰ ਧੰਦੇ ਗਿਆ ਦੂਜੇ ਭਰ ਸੋਇਆ ਤੀਜੇ ਝਾਕ ਚੁਕਾਇਆ ਚੌਥੇ ਭੋਰ ਪਿਆ ਕਦੀ ਚਿੱਤ ਨਾ ਆਇਓ ਜਿਨ ਜੀਓ ਪਿੰਡ ਦੀਆ ਸਾਧ ਸੰਗਤ ਕੋ ਵਾਰਿਆ ਜੀਓ ਕੀਆ ਕੁਰਬਾਨ ਜਿਸ ਤੇ ਸੋ ਜੀ ਮਨ ਪਈ ਪੁਰ ਮਿਲਿਆ ਪੁਰਖ ਸਜਾਣ ਨਾਨਕ ਡਿੱਟਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾ ਸਭੇ ਗੱਲਾਂ ਬਿਸਰਨ ਇੱਕੋ ਬਿਸਰ ਨਾ ਜਾਉ ਧੰਦਾ ਸਭ ਜਲਾਇ ਕੈ ਗੁਰ ਨਾਮ ਦੀਆ ਸੱਚ ਸਵਾਉ ਆਸਾ ਸਭੇ ਲਾਹਿ ਕੈ ਇੱਕਾ ਆਸ ਕਮਾਉ ਜਿੰਨੀ ਸਤਿਗੁਰ ਸੇਵਿਆ ਤਿਨ ਅੱਗੇ ਮਿਲਿਆ ਤਾਉ ਮਨ ਮੇਰੇ ਕਰਤੇ ਨੂੰ ਸਲਾਹੇ ਸਭੇ ਛੱਡ ਸਿਆਣਪਾਂ ਗੁਰ ਕੀ ਪੈਰੀ ਪਾਹੇ ਰਹਾਉ ਦੁੱਖ ਭੁੱਖ ਨਹਿ ਵਿਆਪਈ ਜੇ ਸੁਖਦਾਤਾ ਮਨ ਹੋਏ ਕਿਤ ਹੀ ਕੰਮ ਨ ਸਿੱਜੀਐ ਜਾਂ ਹਿਰਦੈ ਸੱਚਾ ਸੋਏ ਜਿਸ ਤੂੰ ਰੱਖੈ ਹੱਥ ਦੇ ਤਿਸ ਮਾਰ ਨਾ ਸਕੈ ਕੋਏ ਸੁਖਦਾਤਾ ਗੁਰ ਸੇਵੀਐ ਸਭ ਅਵਗਣ ਕੱਢੈ ਤੋਏ ਸੇਵਾ ਮੰਗੈ ਸੇਵਕੋ ਲਾਈਆਂ ਆਪਣੀ ਸੇਵ ਸਾਧੂ ਸੰਗ ਮਸਕਤੇ ਤੂਠੈ ਪਾਵਾ ਦੇਵ ਸਭ ਕਿਸ ਵਸਗਤ ਸਾਹਿਬੈ ਆਪੇ ਕਰਨ ਕਰੇਵ ਸਤਿਗੁਰ ਕੈ ਬਲਿਹਾਰਣੈ ਮਨਸਾ ਸਭ ਪੂਰੇਵ ਇੱਕੋ ਦਿਸੈ ਸੱਜਣੋ ਇੱਕੋ ਭਾਈ ਮੀਤ ਇੱਕ ਸਹਿਦੀ ਸਾਮਗਰੀ ਇੱਕ ਸਹਿਦੀ ਹੈ ਰੀਤ ਇੱਕ ਸਿਸਿਓ ਮਨ ਮਾਨਿਆ ਤਾਂ ਹੋਆ ਨਿਹਚਲ ਚੀਤ ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ ਸ੍ਰੀ ਰਾਗ ਮਹੱਲਾ ਪੰਜਵਾ ਸਭੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕੱਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮੱਥ ਮਨ ਮੇਰੇ ਏਕਸ ਸਿਉ ਚਿਤ ਲਾਏ ਏਕਸ ਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਇ ਰਹਾਉ ਲੱਖ ਖੁਸ਼ੀਆ ਪਾਤਸ਼ਾਹੀਆ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿਨ ਸਤਿਗੁਰ ਚਰਨ ਗਹੇ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨ ਲੱਗੇ ਜਿਸ ਹਰ ਕਾ ਨਾਮ ਆਧਾਰ ਬਾਹਾਂ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤਰ ਜਿੱਥੈ ਸੰਤ ਸਭਾ ਢੋਈ ਤਿਸ ਹੀ ਨੂੰ ਮਿਲੈ ਜਿਨ ਪੂਰਾ ਗੁਰੂ ਲੱਭਾ ਨਾਨਕ ਬੱਧਾ ਘਰ ਤਹਾਂ ਜਿੱਥੈ ਮ੍ਰਿਤ ਨਾ ਜਨਮ ਜਰਾ ਸ੍ਰੀ ਰਾਗ ਮਹੱਲਾ ਪੰਜਵਾ ਸੋਈ ਧਿਆਈਐ ਜੀ ਅੜੇ ਸਿਰਸਾਹਾਂ ਪਾਤਸ਼ਾਹੋ ਤਿਸ ਹੀ ਕੀ ਕਰ ਆਸਮਨ ਜਿਸ ਕਾ ਸਭ ਸਵਿਸਾਹੋ ਸਭ ਸਿਆਣਪਾਂ ਛੱਡ ਕੈ ਗੁਰ ਕੀ ਚਰਣੀ ਪਾਹੋ ਮਨ ਮੇਰੇ ਸੁੱਖ ਸਹਿਜ ਜੀ ਸੇਤੀ ਜਪਨਾਓ ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਇੰਦ ਨਿਤ ਗਾਉ ਰਹਾਉ ਤਿਸ ਕੀ ਸਰਨੀ ਪਰਮਨਾ ਜਿਸ ਜੀਵੜ ਅਵਰ ਨ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁੱਖ ਦਰਦ ਨ ਮੂਲੇ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕੱਟੀਐ ਜਮਕੀ ਫਾਸ ਸੁਖਦਾਤਾ ਪੈ ਭੰਜਨੋ ਤਿਸ ਆਗੈ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੈ ਰਾਸ ਬਹੁਤੋ ਬਹੁਤ ਵਖਾਣੀਐ ਉੱਚੋ ਉੱਚਾ ਥਾਉ ਵਰਨਾ ਚਿਹਨਾ ਬਾਹਰਾ ਕੀਮਤ ਕਹੇ ਨਾ ਸਕਾਉ ਨਾਨਕ ਕਉ ਪ੍ਰਭ ਮਇਆ ਕਰ ਸਚ ਦੇਵੋ ਆਪਣਾ ਨਾਉ ਸ੍ਰੀ ਰਾਗ ਮਹੱਲਾ ਪੰਜਵਾ ਨਾਮ ਤਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਧ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਤਿਆਏ ਨਾਮ ਸਹਾਈ ਸਦਾ ਸੰਗ ਆਗੈ ਲੈ ਚੜਾਏ ਰਹਾਉ ਦੁਨੀਆ ਕੀਆ ਵਡਿਆਈਆ ਕਬਨੈ ਆਵੈ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨਸ ਨਿਦਾਨ ਜਾ ਕੈ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਹੋ ਰੇਣੁਕਾ ਆਪਣਾ ਆਪ ਤਿਆਗ ਉਪਾਵ ਸਿਆਣਪ ਸਗਲ ਛੱਡ ਗੁਰ ਕੀ ਚਰਣੀ ਲਾਗ ਤਿਸੈ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਵੈ ਭਾਗ ਤਿਸੈ ਪ੍ਰਾਪਤ ਭਾਈਓ ਜਿਸ ਦੇਵੈ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੈ ਹੋਮੈ ਤਾਪ ਨਾਨਕ ਗੌ ਗੁਰ ਭੇਟਿਆ ਬਿਨਸੇ ਸਗਲ ਸੰਤਾਪ ਸ੍ਰੀ ਰਾਗ ਮਹੱਲਾ ਪੰਜਵਾ ਇੱਕ ਪਛਾਣੂ ਜੀ ਕਾ ਇੱਕੋ ਰੱਖਣ ਹਾਰ ਇੱਕ ਸਕਾ ਮਨ ਆਸਰਾ ਇੱਕੋ ਪ੍ਰਾਣ ਆਧਾਰ ਤੇ ਸਰਣ ਆਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲ ਉਪਾਵ ਤਿਆਗ ਗੁਰਪੂਰਾ ਅਰਾਧ ਨਿਤ ਇੱਕ ਸਕੀਲੇ ਬਲਾਗ ਰਹਾਉ ਇੱਕੋ ਭਾਈ ਮਿਤਕ ਇੱਕੋ ਮਾਤ ਪਿਤਾ ਇੱਕ ਸੀ ਮਨ ਟੇਕ ਹੈ ਜਿਨ ਜੀਓ ਪਿੰਡ ਦਿੱਤਾ ਸੋ ਭਰਮ ਮਨੋ ਨਾ ਵਿਸਰੈ ਜਿਨ ਸਭ ਕਿਸ ਵਸ ਕੀਤਾ ਘਰ ਇੱਕੋ ਬਾਹਰ ਇੱਕੋ ਥਾਨ ਥਨੰਤਰ ਆਪ ਜੀ ਜੰਤ ਸਭ ਜਿਨ ਕੀਏ ਆਠ ਪਹਿਰ ਤਿਸ ਜਾਪ ਇੱਕ ਸਸੇਤੀ ਰੱਤਿਆ ਨਾ ਹੋਵੀ ਸੋਗ ਸੰਤਾਪ ਪਾਰ ਬ੍ਰਹਮ ਪ੍ਰਭੇ ਕਹਿ ਦੂਜਾ ਨਾਹੀ ਕੋਏ ਜੀਓ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਏ ਗੁਰਪੂਰੈ ਪੂਰਾ ਭਇਆ ਜਪ ਨਾਨਕ ਸੱਚਾ ਸੋਏ ਸ੍ਰੀ ਰਾਗ ਮਹੱਲਾ ਪੰਜਵਾ ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕੋ ਆਪ ਦਿਆਲ ਹੋਏ ਤਿਨ ਉਪਜੈ ਮਨ ਗਿਆਨ ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਇੱਕੋ ਨਾਮ ਤੇ ਆਏ ਸਰਬ ਸੁਖਾ ਸੁਖ ਉਪਜੇ ਦਰਗਹਿ ਪੈਦਾ ਜਾਏ ਰਹਾਉ ਜਨਮ ਮਰਨ ਕਾ ਭਉ ਗਿਆ ਭਉ ਭਗਤ ਗੋਪਾਲ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ ਜਨਮ ਮਰਨ ਕੀ ਮਲ ਕੱਟੀ ਹੈ ਗੁਰ ਤਰਸਨ ਦੇਖ ਨਿਹਾਲ ਥਾਨ ਥਨੰਤਰ ਰਵ ਰਹਿਆ ਪਾਰ ਬ੍ਰਹਮ ਪ੍ਰਭ ਸੋਏ ਸਭਨਾ ਦਾਤਾ ਏਕ ਹੈ ਦੂਜਾ ਨਾਹੀ ਕੋਏ ਤੈ ਸਰਣ ਆਈ ਛੁੱਟੀ ਹੈ ਕੀਤਾ ਲੋੜੇ ਸੋ ਹੋਏ ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ ਤਿਨ ਕੀ ਸੋਭਾ ਨਿਰਮਲੀ ਪ੍ਰਗਟ ਪਈ ਜਹਾਨ ਜਿਨੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾ ਮਿਲ ਸਤਿਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ ਅੰਤਰ ਜੋਤ ਪਰਗਾਸੀਆ ਇੱਕ ਸਿਓ ਲਿਵਲਾਏ ਮਿਲ ਸਾਧੂ ਮੁਖ ਉਜਲਾ ਪੂਰਬ ਲਿਖਿਆ ਪਾਏ ਗੁਣ ਗੋਬਿੰਦ ਨਿਤ ਗਾਵਣੇ ਨਿਰਮਲ ਸਚੈ ਨਾਏ ਮੇਰੇ ਮਨ ਗੁਰਸਭ ਦੀ ਸੁਖ ਹੋਏ ਗੁਰਪੂਰੇ ਕੀ ਚਾਕਰੀ ਬਿਰਤਾ ਜਾਏ ਨਾ ਕੋਈ ਰਹਾਉ ਮਨ ਕੀ ਇੱਛਾ ਪੂਰੀਆਂ ਪਾਇਆ ਨਾਮ ਨਿਧਾਨ ਅੰਤਰ ਜਾਬੇ ਅੰਤਰ ਜਾਮੀ ਸਦਾ ਸੰਗ ਕਰਣਾ ਹਰ ਪਛਾਣ ਗੁਰਪ੍ਰਸਾਦੀ ਮੁਖ ਉਜਲਾ ਜਪ ਨਾਮ ਦਾਨ ਇਸਨਾਨ ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਅਭਮਾਨ ਪਾਇਆ ਲਾਹਾ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮੇਲਿਆ ਦੀਆ ਆਪਣਾ ਨਾਮ ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਬਾਨ ਸੱਚ ਮਹਿਲ ਘਰ ਪਾਇਆ ਗੁਰ ਕਾ ਸ਼ਬਦ ਪਛਾਣ ਭਗਤ ਜਨਾ ਕੋ ਰੱਖਦਾ ਆਪਣੀ ਕਿਰਪਾ ਧਾਰ ਹਲਤ ਪਲਤ ਮੁਖ ਉਜਲੇ ਸੱਚੇ ਕੇ ਗੁਣਸਾਰ ਆਠ ਪਹਿਰ ਗੁਣਸਾਰ ਦੇ ਰੱਤੇ ਰੰਗ ਅਪਾਰ ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਤ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾ ਪੂਰਾ ਸਤਿਗੁਰ ਜੇ ਮਿਲੈ ਪਾਈਐ ਸਬਦ ਨਿਧਾਨ ਕਰ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮ ਜਨਮ ਮਰਨ ਦੁੱਖ ਕਾਟੀਐ ਲਾਗੈ ਸਹਿ ਧਿਆਨ ਮੇਰੇ ਮਨ ਪ੍ਰਭ ਸਰਣ ਆਈ ਪਾਏ ਹਰ ਬਿਨ ਦੂਜਾ ਕੋ ਨਹੀਂ ਇੱਕੋ ਨਾਮ ਧਿਆਏ ਰਹਾਉ ਕੀਮਤ ਕਹਿਣ ਨ ਜਾਈਐ ਸਾਗਰ ਗੁਣੀ ਅਥਾਹੁ ਬੜਭਾਗੀ ਮਿਲ ਸੰਗਤੀ ਸੱਚਾ ਸਬਦ ਵਿਸਾਹੁ ਕਰ ਸੇਵਾ ਸੁਖ ਸਾਗਰੈ ਸਿਰ ਸਾਹਾ ਪਾਤਸ਼ਾਹੁ ਚਰਨ ਕਮਲ ਕਾ ਆਸਰਾ ਦੂਜਾ ਨਾਹੀ ਠਾਉ ਮੈਂ ਧਰ ਤੇਰੀ ਪਾਰ ਬ੍ਰਹਮ ਤੇਰੇ ਤਣ ਰਹਾਉ ਨਮਾਣਿਆ ਪ੍ਰਮਾਣ ਤੂੰ ਤੇਰੇ ਸੰਗ ਸਮਾਉ ਹਰ ਜਪੀਐ ਆਰਾਧਿਐ ਅਠ ਪਹਿਰ ਗੋਬਿੰਦ ਜੀ ਪ੍ਰਾਣ ਤਨ ਧਨ ਰੱਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੁੱਖ ਉਤਾਰਿਆਨ ਪ੍ਰਭ ਪਾਰ ਬ੍ਰਹਮ ਬਖਸਿੰਦ ਸ੍ਰੀ ਰਾਗ ਮਹੱਲਾ ਪੰਜਵਾ ਪ੍ਰੀਤ ਲੱਗੀ ਸੇ ਤਿਸ ਸੱਚ ਸਿਓ ਮਰੈ ਨਾ ਆਵੈ ਜਾਏ ਨਾ ਵਿਛੋੜਿਆ ਵਿਚੜੈ ਸਮੈ ਰਹਿਆ ਸਮਾਏ ਦੀਨ ਦਰਦ ਦੁੱਖ ਭੰਜਨਾ ਸੇਵਕ ਕੈ ਸਤ ਪਾਏ ਅਚਰਜ ਰੂਪ ਨਿਰੰਜਨੋ ਗੁਰਮੇ ਲਾਇਆ ਮਾਏ ਭਾਈ ਰੇ ਮੀਤ ਕਰੋ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਧ੍ਰਿਗ ਸੁਖੀ ਨਾ ਦੀਸੈ ਕੋਈ ਰਹਾਉ ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਖਾ ਸਹਾਈ ਅਤ ਵੱਡਾ ਉੱਚਾ ਵੱਡਾ ਅਪਾਰ ਬਾਲਕ ਬਿਰਧ ਨ ਜਾਣੀਐ ਨਿਹਚਲ ਤਿਸ ਦਰਬਾਰ ਜੋ ਮੰਗੀਐ ਸੋਈ ਪਾਈਐ ਨੇਧਾਰਾ ਆਧਾਰ ਜਿਸ ਪੇਖਤ ਕਿਲ ਵਿਖ ਰਹਿ ਮਨ ਤਨ ਹੋਵੈ ਸਾਂਤ ਇੱਕ ਮਨ ਏਕ ਧਿਆਈਐ ਮਨ ਕੀ ਲਾਹੇ ਭਰਾਂਤ ਗੁਣ ਨਿਦਾਨ ਨਪਤਨ ਸਦਾ ਪੂਰਨ ਜਾ ਕੀ ਦਾਤ ਸਦਾ ਸਦਾ ਆਰਾਧਿਐ ਦਿਨ ਬਿਸਰੋ ਨਹੀਂ ਰਾਤ ਜਿਨ ਕੋ ਪੂਰਵ ਲਿਖਿਆ ਤਿਨ ਕਾ ਸਖਾ ਗੋਬਿੰਦ ਤਨ ਮਨ ਧਨ ਅਰਪੀ ਸਭੋ ਸਗਲ ਵਾਰੀਐ ਇਹ ਜਿੰਦ ਦੇਖੈ ਸੁਣੈ ਹਦੂਰ ਸਦ ਘਟ ਘਟ ਬ੍ਰਹਮ ਰਵਿੰਦ ਅਕਿਰਤ ਕਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸਿੰਦ ਸ੍ਰੀ ਰਾਗ ਮਹੱਲਾ ਪੰਜਵਾ ਮਨ ਤਨ ਧਨ ਜਿਨ ਪ੍ਰਭ ਦੀਆ ਰੱਖਿਆ ਸਹਿਜ ਸਵਾਰ ਸਰਬਸ ਕਲਾ ਕਰ ਤਾਪਿਆ ਅੰਤਰ ਜੋਤ ਅਪਾਰ ਸਦਾ ਸਦਾ ਪ੍ਰਭ ਸਿਮਰੀ ਹੈ ਅੰਤਰ ਰੱਖ ਉਰ ਤਾਰ ਮੇਰੇ ਮਨ ਹਰ ਬਿਨ ਅਵਰ ਨਾ ਕੋਏ ਪ੍ਰਭ ਸਰਣ ਆਈ ਸਦਾ ਰਹੋ ਦੁੱਖ ਨਾ ਵਿਆਪੈ ਕੋਈ ਰਹਾਓ ਰਤਨ ਪਦਾਰਥ ਮਾਣਕਾ ਸੋਨਾ ਰੂਪਾ ਖਾਕ ਮਾਤ ਪਿਤਾ ਸੁੱਤ ਬੰਧ ਪਾ ਕੂੜੇ ਸੱਭੇ ਸਾਕ ਜਿਨ ਕੀਤਾ ਤਿਸੇ ਨਾ ਜਾਣਈ ਮਨਮੁਖ ਪਸ ਨਾ ਪਾਕ ਅੰਤਰ ਬਾਹਰ ਰਵ ਰਹਿਆ ਤਿਸ ਨੂੰ ਜਾਣੈ ਦੂਰ ਤ੍ਰਿਸ਼ਨਾ ਲਾਗੀ ਰਚ ਰਹਿਆ ਅੰਤਰ ਹੋਮੈ ਕੂਰ ਭਗਤੀ ਨਾਮ ਵਿਹੂਣਿਆ ਆਵੈ ਵੰਜੈ ਪੂਰ ਰਾਖ ਲਿਹੋ ਪ੍ਰਭ ਕਰਨ ਹਾਰ ਜੀ ਜੰਤ ਕਰ ਦਇਆ

ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ ਸੁਤ ਦਾਰਾ ਬਨਤਾਨੇਕ ਬਹੁਤ ਰੰਗ ਅਰਵੇਸ ਹਰ ਨਾਮ ਹਿਰਦੈ ਨਾ ਵਸਈ ਕਾਰਜ ਕਿਤੇ ਨਾ ਲੇਖ ਮੇਰੇ ਮਨ ਹਰ ਹਰ ਨਾਮ ਤੇ ਆਏ ਕਰ ਸੰਗਤ ਨਿਤ ਸਾਧਕੀ ਗੁਰਚਰਣੀ ਚਿਤ ਲਾਏ ਰਹਾਉ ਨਾਮ ਨਿਧਾਨ ਧਿਆਈ ਹੈ ਮਸਤਕ ਹੋਵੈ ਭਾਗ ਕਾਰਜ ਸਭ ਸਵਾਰੀ ਹੈ ਗੁਰ ਕੀ ਚਰਣੀ ਲਾਗ ਹੋਮੈ ਰੋਗ ਭ੍ਰਮ ਕੱਟੀਐ ਨਾ ਆਵੈ ਨਾ ਜਾਗ ਕਰ ਸੰਗਤ ਤੂੰ ਸਾਧਕੀ ਅਠਸਠ ਤੀਰਥ ਨਾਓ ਜੀਓ ਪ੍ਰਾਣ ਮਨ ਤਨ ਹਰੇ ਸਾਚਾ ਇਹੋ ਸੋ ਆਓ ਇੱਥੇ ਮਿਲੇ ਵਡਾਈਆ ਦਰਗਹਿ ਪਾਵੈ ਥਾਓ ਕਰੇ ਕਰਾਏ ਆਪ ਪ੍ਰਭ ਸਭ ਕਿਛ ਤਿਸ ਹੀ ਹਾਥ ਮਾਰ ਆਪੇ ਜੀਵਾਲ ਦਾ ਅੰਤਰ ਬਾਹਰ ਸਾਥ ਨਾਨਕ ਪ੍ਰਭ ਸਰਣਾਗਤੀ ਸਰਬ ਕਟਾਕੇ ਨਾਥ ਸ੍ਰੀ ਰਾਗ ਮਹੱਲਾ ਪੰਜਵਾ ਸਰਣ ਪਏ ਪ੍ਰਭ ਆਪਣੇ ਗੁਰੂ ਹੋਆ ਕਿਰਪਾਲ ਸਤਿਗੁਰ ਕਹਿ ਉਪਦੇਸਿਆ ਬਿਨਸੇ ਸਰਬ ਜੰਜਾਲ ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ ਮਨ ਮੇਰੇ ਸਤਿਗੁਰ ਸੇਵਾ ਸਾਰ ਕਰੇ ਦਇਆ ਪ੍ਰਭ ਆਪਣੀ ਇੱਕ ਨਿਮਖ ਨਾ ਮਨਹੋ ਵਿਸਾਰ ਰਹਾਉ ਗੁਣ ਗੋਬਿੰਦ ਨਿਤ ਗਾਵੀ ਹੈ ਅਵਗੁਣ ਕੱਟਣ ਹਾਰ ਬਿਨ ਹਰ ਨਾਮ ਨ ਸੁਖ ਹੋਏ ਕਰ ਡਿੱਠੇ ਵਿਸਥਾਰ ਸਹਿਜੇ ਸਿਫਤੀ ਰੱਤਿਆ ਭਵਜਲ ਉਤਰੇ ਪਾਰ ਤੀਰਥ ਵਰਤ ਲੱਖ ਸੰਜਮਾ ਪਾਈਐ ਸਾਧੂ ਧੂਰ ਲੂਕ ਕੁਮਾਵੈ ਕਿਸਤੇ ਜਾਂ ਵੇਖੈ ਸਦਾ ਹਦੂਰ ਥਨ ਥਨੰਤਰ ਰਵ ਰਹਿਆ ਪ੍ਰਭ ਮੇਰਾ ਭਰਪੂਰ ਸੱਚ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰੀਅਨ ਸੱਚ ਸਿਰ ਜਿਉਣ ਜਹਾਨ ਨਾਨਕ ਜਪੀਐ ਸੱਚ ਨਾਮ ਹਉ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾ ਉਦਮ ਕਰ ਹਰ ਜਪਣਾ ਬੜਭਾਗੀ ਤਨਖਾਟ ਸੰਤ ਸੰਗ ਹਰ ਸਿਮਰਣਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ ਨਾਮ ਨਾਮ ਜਪ ਜਾਪ ਮਨ ਇੱਛੇ ਫਲ ਪੁੰਚ ਤੂੰ ਸਭ ਚੂਕੇ ਸੋਗ ਸੰਤਾਪ ਰਹਾਉ ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿੱਠਾ ਨਾਲ ਜਲ ਥਲ ਮਹੀਅਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸੱਚ ਪ੍ਰੀਤ ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਿਨ ਹੀ ਕੀਤ ਰਤਨ ਜਵੇ ਹਿਰ ਮਾਣਕਾ ਅੰਮ੍ਰਿਤ ਹਰ ਕਾ ਨਾਉ ਸੂਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਉ ਸ੍ਰੀ ਰਾਗ ਮਹੱਲਾ ਪੰਜਵਾ ਸੋਈ ਸਾਸਤ ਸੌਣ ਸੋਏ ਜਿਤ ਜਪੀਐ ਹਰ ਨਾਉ ਚਰਨ ਕਮਲ ਗੁਰ ਧਨ ਦੀਆ ਮਿਲਿਆ ਨਤਾਵੇ ਤਾਉ ਸਾਚੀ ਪੂੰਜੀ ਸੱਚ ਸੰਜਮ ਆਠ ਪਹਿਰ ਗੁਣ ਗਾਉ ਕਰ ਕਿਰਪਾ ਪ੍ਰਭ ਭੇਟਿਆ ਮਰਨ ਨਾ ਆਵਣ ਜਾਉ ਮੇਰੇ ਮਨ ਹਰ ਭਜ ਸਦਾ ਇੱਕ ਰੰਗ ਘਟ ਘਟ ਅੰਤਰ ਰਵ ਰਹਿਆ ਸਦਾ ਸਹਾਈ ਸੰਗ ਰਹਾਉ ਸੋਖਾ ਕੀ ਮਿਤ ਕਿਆ ਗਣੀ ਜਾ ਸਿਮਰੀ ਗੋਬਿੰਦ ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸ ਜਾਣੈ ਜਿੰਦ ਸੰਤਾਂ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖਸਿੰਦ ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ ਅਵਸਰ ਹਰ ਜਸ ਗੁਣ ਰਮਣ ਜਿਤ ਕੋਟ ਮੱਜਣ ਇਸਨਾਨ ਰਸਨਾ ਉਚਰੈ ਗੁਣਬਤੀ ਕੋਇ ਨ ਪੁੱਜੈ ਦਾਨ ਦ੍ਰਿਸ਼ਟ ਧਾਰ ਮਨ ਧਨ ਵਸੈ ਦਿਆਲ ਪੁਰਖ ਮਿਹਰਬਾਨ ਜੀਓ ਪਿੰਡ ਧਨ ਤਿਸਦਾ ਹੋ ਸਦਾ ਸਦਾ ਕੁਰਬਾਨ ਮਿਲਿਆ ਕਦੇ ਨ ਵਿਛੜੈ ਜੋ ਮਿਲਿਆ ਕਰਤਾਰ ਦਾਸਾ ਕੇ ਬੰਧਨ ਕੱਟਿਆ ਸੱਚੈ ਸਿਰਜਣ ਹਾਰ ਭੂਲਾ ਮਾਰਗ ਪਾਇਓਨ ਗੁਣ ਅਵਗੁਣ ਨਾ ਵਿਚਾਰ ਨਾਨਕ ਤੇ ਸਰਣਾਗਤੀ ਜੇ ਸਗਲ ਘਟਾ ਆਧਾਰ ਸ੍ਰੀ ਰਾਗ ਮਹੱਲਾ ਪੰਜਵਾ ਰਸਨਾ ਸੱਚਾ ਸਿਮਰੀਐ ਤਨ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਕ ਅਗਲੇ ਤਿਸ ਬਿਨ ਅਵਰ ਨ ਕੋਏ ਮਿਹਰ ਕਰੇ ਜੇ ਆਪਣੀ ਚਸਨ ਵਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬਿਨਾਸ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰਾ ਮਨ ਤਨ ਭੁੱਖ ਅਤ ਅਗਲੀ ਕੋਈ ਆਣ ਮਲਾਵੈ ਮਾਏ ਚਾਰੇ ਕੁੰਡਾ ਭਾਲੀਆ ਸਹਿਬਿਨ ਅਵਰ ਨਾ ਜਾਏ ਤਿਸ ਆਗੈ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀਐ ਅੰਤ ਨਾ ਪਾਰਾ ਵਾਰ ਪਰਵਦਗਾਰ ਸਲਾਹੀਐ ਜਿਸ ਦੇ ਚਲਤ ਅਨੇਕ ਸਦਾ ਸਦਾ ਆਰਾਧੀਐ ਇਹਾ ਮਤ ਵਸੇਖ ਮਨ ਤਨ ਮਿੱਟਾ ਤਿਸ ਲਗੈ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾ ਸੰਤ ਜਨੋ ਮਿਲ ਭਾਈਓ ਸੱਚਾ ਨਾਮ ਸੰਭਾਲ ਤੋਸਾ ਬੰਦੋ ਜੀ ਕਾ ਇੱਥੈ ਉੱਥੈ ਨਾਲ ਗੁਰਪੂਰੇ ਤੇ ਪਾਈਐ ਆਪਣੀ ਨਦਰ ਨਿਹਾਲ ਕਰਮ ਪ੍ਰਾਪਤ ਤਿਸ ਹੋਵੈ ਜਿਸਨੂੰ ਹੋਏ ਦਇਆਲ ਮੇਰੇ ਮਨ ਗੁਰਜੇਵੜ ਅਵਰ ਨ ਕੋਏ ਦੂਜਾ ਤਾਉ ਨਾ ਕੋ ਸੁਜੈ ਗੁਰ ਮੇਲੇ ਸੱਚ ਸੋਏ ਰਹਾਉ ਸਗਲ ਪਦਾਰਥ ਇਸ ਮਿਲੇ ਜਿਨ ਗੁਰ ਡਿੱਟਾ ਜਾਏ ਗੁਰਚਰਣੀ ਜਿਨ ਮਨ ਲਗਾ ਸੇ ਬੜਭਾਗੀ ਮਾਏ
ਗੁਰਦਾਤਾ ਸਮਰੱਥ ਗੁਰ ਗੁਰ ਸਮੈ ਰਹਿਆ ਸਮਾਏ ਗੁਰ ਪਰਮੇਸ਼ਰ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁੱਬਦਾ ਲਏ ਤਰਾਏ ਕਿਤ ਮੁੱਖ ਗੁਰ ਸਲਾਹੀ ਆਏ ਕਰਨ ਕਾਰਨ ਸਮਰੱਥ ਸੇ ਮੱਥੇ ਨਿਚਲ ਰਹੇ ਜਿਨ ਗੁਰ ਧਾਰਿਆ ਹੱਥ ਗੁਰੇ ਅੰਮ੍ਰਿਤ ਨਾਮ ਪੀ ਆਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਪੈ ਪੰਜਨ ਦੁੱਖ ਲੱਤ ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗ ਖੰਡ ਜਿਨ ਗੁਰ ਸੇਵਿਆ ਆਪਣਾ ਜਮ ਦੂਤ ਨ ਲਾਗੈ ਡੰਡ ਗੁਰ ਨਾਲ ਤੁਲ ਨ ਲੱਗੈ ਖੋਜ ਡਿੱਠਾ ਬ੍ਰਹਿਮੰਡ ਨਾਮ ਨਿਧਾਨ ਸਤਿਗੁਰ ਦੀਆ ਸੁਖ ਨਾਨਕ ਮਨ ਮਹਿਮੰਡ ਸ੍ਰੀ ਰਾਗ ਮਹੱਲਾ ਪੰਜਵਾਂ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ ਭਾਈ ਮੀਤ ਸੋਹਰੇ ਦਿਕੀਏ ਵਿਖਿਆ ਰਚਿਆ ਬਾਦ ਜਾਂਦੇ ਬਿਲਮ ਨਾ ਹੋਵੇ ਬਿਣ ਨਾ ਵੈ ਬਿਸਮਾਦ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਦੀਸੈ ਸੋ ਬਿਣਸਣਾ ਮਨ ਕੀ ਮਤ ਤਿਆਗ ਰਹਾਓ ਜੋ ਕੁੱਕਰ ਹਰ ਕਾਇਆ ਧਾਵੈ ਦਹਿ ਦਿਸ ਜਾਏ ਲੋਭੀ ਜੰਤ ਨ ਜਾਣੀ ਭਕ ਅਭਕ ਸਭ ਖਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋਨੀ ਪਾਏ ਮਾਇਆ ਜਾਲ ਪਿਸਾਰਿਆ ਭੀਤਰ ਚੋਗ ਬਣਾਏ ਤ੍ਰਿਸ਼ਨਾ ਪੰਖੀ ਫਸਿਆ ਨਿਕਸ ਨ ਪਾਏ ਮਾਏ ਜਿਨ ਕੀਤਾ ਤਿਸੇ ਨ ਜਾਣੀ ਫਿਰ ਫਿਰ ਆਵੈ ਜਾਏ ਅਨਕ ਪ੍ਰਕਾਰੀ ਮੋਹਿਆ ਬਹੁ ਬਿਦ ਇਹੋ ਸੰਸਾਰ ਜਿਸਨੂੰ ਰੱਖੈ ਸੋ ਰਹਿ ਸਮਰੱਥ ਪੁਰਖ ਅਪਾਰ ਹਰ ਜਨ ਹਰ ਲਿਵ ਉਦਰੇ ਨਾਨਕ ਸਦ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਦੂਜਾ ਗੋਇ ਲਾਇਆ ਗੋਇਲੀ ਕਿਆ ਤਿਸ ਡੰਫ ਪਸਾਰ ਮੁਹਲਤ ਪੁੰਨੀ ਚੱਲਣਾ ਤੂੰ ਸੰਮਲ ਕਰ ਬਾਰ ਹਰ ਗੁਣ ਗਾਉ ਮਨਾ ਸਤਿਗੁਰ ਸੇਵ ਪਿਆਰ ਕਿਆ ਥੋੜੜੀ ਬਾਤ ਗੋਮਾਨ ਰਹਾਓ ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ ਕਿਆ ਥੋੜੜੀ ਬਾਤ ਗੁਮਾਨ ਰਹਾਓ ਜੈਸੇ ਰਹਿਣ ਪਰ ਹੁਣੇ ਉੱਠ ਚਲ ਚੱਲ ਸਹਿ ਪ੍ਰਭਾਤ ਕਿਆ ਤੂੰ ਰੱਤਾ ਗ੍ਰਸਤ ਸਿਓ ਸਭ ਫੁੱਲਾ ਕੀ ਬਾਗਾਤ ਮੇਰੀ ਮੇਰੀ ਕਿਆ ਕਰੈ ਜਿਨ ਦੀਆ ਸੋ ਪ੍ਰਭ ਲੋੜ ਸਰ ਪਰ ਉੱਠੀ ਚੱਲਣਾ ਸੜਜਾਸੀ ਲੱਖ ਕਰੋੜ ਲੱਖ ਚੁਰਾਸੀ ਭਰਮ ਤਿਆ ਦੋ ਲੱਭ ਜਨਮ ਪਾਇਓ ਏ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਏ ਸ੍ਰੀ ਰਾਗ ਮਹੱਲਾ ਪੰਜਵਾਂ ਤਿੱਚਰ ਵਸੈ ਸੁਹੇਲੜੀ ਚਿੱਚਰ ਸਾਥੀ ਨਾਲ ਜਾਂ ਸਾਥੀ ਉੱਠ ਚੱਲਿਆ ਤਾਂ ਤਨਖਾ ਕੁਰਾਲ ਮਨ ਬੈਰਾਗ ਭਇਆ ਦਰਸ਼ਨ ਦੇਖਣਾ ਕਾ ਜਾਓ ਧਨ ਸੋ ਤੇਰਾ ਥਾਨ ਰਹਾਓ ਜਿੱਚਰ ਵਸਿਆ ਕੰਤ ਘਰ ਜਿਉ ਜਿਉ ਸਭ ਕਹਾਤ ਜਾਂ ਉੱਠੀ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛਿਆ ਤੇਰੀ ਬਾਤ ਪਈ ਐੜੈ ਸੋ ਸੇਵ ਤੂੰ ਸੋਹਰੜੈ ਸੁਖ ਵਸ ਗੁਰਮਿਲ ਚੱਜ ਅਚਾਰ ਸਿੱਖ ਤੁਦ ਕਦੇ ਨਾ ਲੱਗੈ ਦੁੱਖ ਸਭਨਾ ਸੋਹਰੈ ਵੰਜਣਾ ਸਭ ਮੁਕਲਾਵਣ ਹਾਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਛੇਵਾਂ ਕਰਨ ਕਾਰਨ ਏ ਕੋਹੀ ਜਿਨ ਕੀ ਆਕਾਰ ਤਿਸੈ ਧਿਆਵੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮਹਿ ਧਿਆਏ ਝੂਟ ਸਕਲ ਸਿਆਣਪਾਂ ਸੱਚ ਸ਼ਬਦ ਲਿਵ ਲਾਏ ਰਹਾਓ ਦੁੱਖ ਕਲੇਸ਼ ਨਾ ਭਉ ਵਿਆਪੈ ਗੁਰਮੰਤਰ ਹਿਰਦੈ ਹੋਏ ਕੂਟ ਯਤਨਾ ਕਰ ਰਹੇ ਗੁਰਬਿਨ ਤਰਿਓ ਨਾ ਕੋਏ ਦੇਖ ਦਰਸ਼ਨ ਮਨ ਸਾਧਾਰੈ ਪਾਪ ਸਗਲੇ ਜਾਇਓ ਤਨ ਕੈ ਬਲਿਆਰਣੈ ਜੇ ਗੁਰ ਕੀ ਪੈਰੀ ਪਾਹੇ ਸਾਧ ਸੰਗਤ ਮਨ ਵਸੈ ਸਾਚ ਹਰਿ ਕਾ ਨਾਉ ਸੇਵੜ ਭਾਗੀ ਨਾਨਕਾ ਜਿਨ੍ਹਾਂ ਮਨ ਇਹੋ ਭਾਉ ਸ੍ਰੀ ਰਾਗ ਮਹੱਲਾ ਪੰਜਵਾਂ ਸੰਚ ਹਰਿ ਧਨ ਪੂਜ ਸਤਿਗੁਰ ਸੋੜ ਸਗਲ ਵਿਕਾਰ ਜੰਤੂ ਸਾਜ ਸਵਾਰਿਆ ਹਰਿ ਸਿਮਰ ਹੋਏ ਉਦਾਰ ਜਪ ਮਨ ਨਾਮ ਇਕ ਅਪਾਰ ਪ੍ਰਾਨ ਮੰਤਨ ਜਿਨੇ ਦੀ ਹਿਰਦੇ ਕਾ ਆਧਾਰ ਰਹਾਓ ਕਾਮ ਕ੍ਰੋਧ ਅਹੰਕਾਰ ਮਤੇ ਵਿਆਪਿਆ ਸੰਸਾਰ ਭਉ ਸੰਤ ਸਰਣੀ ਲਾਗ ਚਰਣੀ ਮਿਟੈ ਦੁਕਾਨਦਾਰ ਸਤ ਸੰਤੋਖ ਦਾਇਆ ਕਮਾਵੈ ਇਹ ਕਰਨੀ ਸਾਰ ਆਪ ਚੋੜ ਸਭ ਹੋਏ ਰਹਿਣਾ ਜਿਸ ਦੇਹ ਪ੍ਰਭ ਨਿਰੰਕਾਰ ਜੋ ਦਿਸੈ ਸੋ ਸਗਲ ਤੂੰ ਹੈ ਪਸਰੇ ਆਪਾਸਾਰ ਕਹੋ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ ਸ੍ਰੀ ਰਾਗ ਮਹੱਲਾ ਪੰਜਵਾਂ ਦੋ ਕ੍ਰਿਤ ਸੋ ਕ੍ਰਿਤ ਮੰਦੇ ਸੰਸਾਰ ਸਗਲਾਣਾ ਦੋਹੂੰ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ ਠਾਕੁਰ ਸਰਬੇ ਸਮਾਣਾ ਕਿਆ ਕਹੋ ਸੁਣੋ ਸੁਆਮੀ ਤੂੰ ਵੱਡ ਪੁਰਖ ਸੋ ਜਾਣਾ ਰਹਾਓ ਮਾਨ ਅਭਮਾਨ ਮੰਦੇ ਸੋ ਸੇਵਕ ਨਾਹੀ ਤਤ ਸਮਦਰਸੀ ਸੰਤੋਹ ਕੋਈ ਕੋਟ ਮੰਦਾਹੀ ਕਹਿਣ ਕਹਾਵਨ ਇਹੋ ਕੀਰਤ ਕਰਲਾ ਕਥਨ ਕਹਿਣ ਤੇ ਮੁਖ ਮੁਕਤਾ ਗੁਰਮੁਖ ਕੋਈ ਵਿਰਲਾ ਗਤ ਅਵਗਤ ਕੱਛ ਨਦਰ ਨਾ ਆਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਸੱਤਵਾਂ ਤੇਰਾ ਭਰੋਸੇ ਪਿਆਰੇ ਮੈਂ ਲਾਡ ਲੁਡਾਇਆ ਭੂਲੈ ਚੁੱਕੈ ਬਾਰਕ ਤੂੰ ਹਰ ਪਿਤਾ ਮਾਇਆ ਸੁਹੇਲਾ ਕਹਿਣ ਕਹਾਵਨ ਤੇਰਾ ਬਿਖਮ ਭਾਵਨ ਰਹਾਓ ਹੋ ਮਾਣ ਤਾਣ ਕਰੋ ਤੇਰਾ ਹੋ ਜਾਨੋ ਆਪਾ ਸਭ ਹੀ ਮੱਧ ਸਬਹਿ ਤੇ ਬਾਹਰ ਬਿਹਿ ਮੋਤਾਜ ਬਾਪਾ ਪਿਤਾ ਹੋ ਜਾਨੋ ਨਾਹੀ ਤੇਰੀ ਕਵਨ ਯੋਗਤਾ ਬੰਧਨ ਮੁਕਤ ਸੰਤ ਹੋ ਮੇਰੀ ਰਾਖੈ ਮਮਤਾ ਭਏ ਕਿਰਪਾਲ ਠਾਕਰ ਰਹਿਓ ਆਵਣ ਜਾਣਾ ਗੁਰਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ
ਸੰਤ ਜਨਾ ਮਿਲ ਭਾਈਆ ਕੱਟਿਆੜਾ ਜਮਕਾਲ ਸੱਚਾ ਸਾਹਿਬ ਮਨ ਬੁੱਠਾ ਹੋਆ ਖਸਮ ਦਿਆਲ ਪੂਰਾ ਸਤਿਗੁਰ ਭੇਟਿਆ ਬਿਨਸਿਆ ਸਭ ਜੰਜਾਲ ਮੇਰੇ ਸਤਿਗੁਰਾ ਹੋ ਤੁਧ ਬਿੱਟੂ ਕੁਰਬਾਨ ਤੇਰੇ ਦਰਸ਼ਨ ਕੋਪਲੇ ਹਾਰਨ ਤੁਸ ਦਿੱਤਾ ਅੰਮ੍ਰਿਤ ਨਾਮ ਰਹਾਉ ਜਿਨ ਤੂੰ ਸੇਵਿਆ ਭਾਉ ਕਰ ਸਹੀ ਪੁਰਖ ਸੁਜਾਨ ਤਿੰਨਾਂ ਪਿੱਛੇ ਛੁੱਟੀ ਹੈ ਜਿਨੇ ਅੰਤਰ ਨਾਮ ਅੰਦਰ ਨਾਮ ਨਿਧਾਨ ਗੁਰ ਜੀਵੜ ਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ ਆਏ ਸੇ ਪਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ ਸੱਚੇ ਸੇ ਤੀਰਤਿਆ ਦਰਗਹਿ ਬੈਸਣ ਜਾਏ ਕਰਤੇ ਅਤ ਵੜਿਆਈਆ ਪੂਰਵ ਲਿਖਿਆ ਪਾਏ ਸੱਚ ਕਰਤਾ ਸੱਚ ਕਰਨ ਹਾਰ ਸੱਚ ਸਾਹਿਬ ਸੱਚ ਟੇਕ ਸੱਚੋ ਸੱਚ ਬਖਾਣੀਆ ਸੱਚੋ ਬੁੱਧ ਵਿਵੇਕ ਸਰਬ ਨਿਰੰਤਰ ਰਵ ਰਹਿਆ ਜਪ ਨਾਨਕ ਜੀਵੈ ਏਕ ਸ੍ਰੀ ਰਾਗ ਮਹੱਲਾ ਪੰਜਵਾ ਗੁਰ ਪਰਮੇਸ਼ਰ ਪੂਜਿਆ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸਹਿ ਦੇ ਆਧਾਰ ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਚਾਰ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੈ ਕਾਲ ਰਹਾਉ ਗੁਰ ਸਮਰੱਥ ਅਪਾਰ ਗੁਰ ਬੜਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਅਗੋਚਰ ਨਿਰਮਲਾ ਗੁਰ ਜੀਵੜ ਅਵਰਨਕ ਹੋਏ ਗੁਰ ਕਰਤਾ ਗੁਰ ਕਰਨ ਹਰ ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ ਕਿਚ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰਦਾਤਾ ਹਰ ਨਾਮ ਦੇ ਉਦਰੈ ਸਭ ਸੰਸਾਰ ਗੁਰ ਸਮਰਤ ਗੁਰ ਨਿਰੰਕਾਰ ਗੁਰ ਉੱਚਾ ਅਗਮ ਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ ਜਿਤੜੇ ਫਲ ਮਨ ਬਾਚੀਐ ਤਿਤੜੇ ਸਤਿਗੁਰ ਪਾਸ ਪੂਰਬ ਲਿਖੇ ਪਾਵਣੇ ਸੱਚ ਨਾਮ ਦੇ ਰਾਸ ਸਤਿਗੁਰ ਸਰਣੀ ਆਇਆ ਬਹੁੜ ਨਹੀਂ ਬਿਨਾਸ ਹਰ ਨਾਨਕ ਕਦੇ ਨਾ ਵਿਸਰੋ ਜੀਓ ਹਰ ਨਾਨਕ ਕਦੇ ਨਾ ਵਿਸਰੋ ਇਹੋ ਜੀਓ ਪਿੰਡ ਤੇਰਾ ਸਾਧ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਸੁਣ ਭਾਈਓ ਛੁੱਟਣ ਸੱਚੇ ਨਾਏ ਗੁਰ ਕੇ ਚਰਨ ਸਰੇ ਬਣੇ ਤੀਰਥ ਹਰ ਕਾ ਨਾਉ ਆਗੈ ਦਰਗੈ ਮੰਨੀਐ ਮਿਲੈ ਨਤਾਵੇ ਤਾਉ ਭਾਈ ਰੇ ਸਾਚੀ ਸਤਿਗੁਰ ਸੇਵ ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ ਰਹਾਉ ਸਤਿਗੁਰ ਬਿੱਟੋ ਵਾਰਿਆ ਜਿਨ ਦਿੱਤਾ ਸੱਚ ਨਾਉ ਆਂਦਿਨ ਸੱਚ ਸਲਾਹਣਾ ਸੱਚੇ ਕੇ ਗੁਣ ਗਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ ਆਂਦਿਨ ਸੱਚ ਸਲਾਹਣਾ ਸੱਚੇ ਕੇ ਗੁਣ ਗਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ ਸਾਸ ਗ੍ਰਾਸਨ ਵਿਸਰ ਸਫਲ ਮੂਰਤ ਗੋਰੇ ਆਪ ਗੁਰ ਜੀਵੜ ਅਵਰਨਦ ਸਹੀ ਆਠ ਪਹਿਰ ਤੇ ਸਜਾਪ ਨਦਰ ਕਰੇ ਤਪਾਈਐ ਸੱਚ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਮੈ ਰਹਿਆ ਸਮਾਏ ਜਿਨ ਕੋ ਪੂਰਬ ਲੇਖਿਆ ਸਹੀ ਨਾਮ ਧਿਆਏ ਨਾਨਕ ਗੁਰਸਰਣਾਗਤੀ ਮਰੈ ਨ ਆਵੈ ਜਾਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਕਰ ਪਹਿਲਾ ਅਸ਼ਟਪਦੀ ਆ ਆਖ ਆਖ ਮਨ ਬਾਵਣਾ ਜਿਉ ਜਿਉ ਜਾਪੈ ਵਾਏ ਜਿਸਨੂੰ ਵਾਏ ਸੁਣਾਈਐ ਸੋ ਕੇਵਟ ਕਿਤ ਤਾਏ ਆਖਣ ਵਾਲੇ ਜੇਤੜੇ ਸਭ ਆਖ ਰਹੇ ਲਿਵਲਾਏ ਬਾਬਾ ਅਲੋਹ ਅਕਮ ਅਗਮਾ ਪਾਰ ਪਾਕੀ ਨਾਈ ਪਾਕਤਾਏ ਸੱਚਾ ਪਰਵੇਦਗਾਰ ਰਹਾਉ ਤੇਰਾ ਹੁਕਮ ਨ ਜਾਪੀ ਕੇਤੜਾ ਲਿਖ ਨਾ ਜਾਣੈ ਕੋਈ ਜੇ ਸੌ ਸਾਇਰ ਮਿਲੀਐ ਤਿਲ ਨਾ ਪੁਜਾਵੈ ਰੋਏ ਕੀਮਤ ਕਿਨੈ ਨਾ ਪਾਈਐ ਸਭ ਸੁਣ ਸੁਣੇ ਆਖੈ ਸੋਏ ਪੀਰ ਪੈ ਕਾਮਰ ਸਾਲਕ ਸਾਧਕ ਸੌਦੇ ਔਰ ਸ਼ਹੀਦ ਸੇਖ ਮਸਾਇਕ ਕਾਜੀ ਮੁੱਲਾ ਦਰ ਦਰਵੇਸ ਰਸੀਦ ਬਰਕਤ ਤਨਕੋ ਅਗਲੀ ਪੜਦੇ ਰਹਿਣ ਦਰੂਦ ਪੁੱਛ ਨਾ ਸਾਜੇ ਪੁੱਛ ਨਾ ਢਾਹੇ ਪੁੱਛ ਨਾ ਦੇ ਵੈਲੇ ਆਪਣੀ ਕੁਦਰਤ ਆਪੇ ਜਾਣਾ ਆਪੇ ਕਰਨ ਕਰੇ ਸਭਨਾ ਵੇਖੈ ਨਦਰ ਕਰ ਜੈ ਭਾਵਾ ਤੈ ਦੇ ਨਾ ਥਾਵਾ ਨਾਮ ਨਾ ਜਾਣੀਐ ਨਾਵਾ ਕੇਵੜ ਨਾਉ ਜਿੱਥੇ ਵਸੇ ਮੇਰਾ ਪਾਤਸ਼ਾਹ ਸੋ ਕੇਵੜ ਹੈ ਥਾਉ ਅੰਬੜ ਕੋਏ ਨ ਸਕੇ ਹੋ ਕਿਸ ਨੂੰ ਪੁੱਛਣ ਜਾਉ ਵਰਨਾ ਵਰਨ ਨ ਭਾਵਨੀ ਜੇ ਕਿਸੇ ਵੱਡਾ ਕਰੇ ਵੱਡੇ ਹੱਥ ਵੜੇ ਆਈਐ ਜੈ ਭਾਵੈ ਤੈ ਦੇ ਹੁਕਮ ਸਵਾਰੈ ਆਪਣਾ ਚਸਨ ਢਿੱਲ ਕਰੇ ਸਭ ਕੋ ਆਖੈ ਬਹੁਤ ਬਹੁਤ ਲੈਣਾ ਕਹਿ ਵਿਚਾਰ ਕੇਵੜ ਦਾਤਾ ਆਖੀਐ ਦੇ ਕਹਿ ਰਹਿਆ ਸੁਮਾਰ ਨਾਨਕ ਤੂਟ ਨਾ ਆਵਹੀ ਤੇਰੇ ਜੁਗੈ ਜੁਗੈ ਭੰਡਾਰ ਮਹੱਲਾ ਪਹਿਲਾ ਸਭੇ ਕੰਤ ਮਹੇਲੀਆ ਸਗਲੀਆ ਕਰੇ ਸਿਗਾਰ ਗਣਤ ਗਣਾ ਬਣਾਈਆ ਸੁਹਾ ਬੇਸ ਵਿਕਾਰ ਪਾਖੰਡ ਪ੍ਰੇਮ ਨ ਪਾਈਆ ਕੋਟਾ ਪਾਜ ਕੁਆਰ ਹਰ ਜੀਉ ਇਓ ਪ੍ਰਰਾਵੈ ਨਾਰ ਤੁਧ ਪਾਵਨ ਸੁਹਾਗਣੀ ਆਪਣੀ ਕਿਰਪਾ ਲਹੇ ਸਵਾਰ ਰਹਾਉ ਗੁਰ ਸਭ ਦੀ ਸੀਗਾਰੀਆ ਤਨ ਮਨ ਪਿਰਕੈ ਪਾਸ ਦੋਏ ਕਰ ਜੋੜ ਕੜੀ ਤੱਕੈ ਸੱਚ ਕਹਿ ਅਰਦਾਸ ਲਾਲ ਰਤੀ ਸੱਚ ਭੈ ਵਸੀ ਭਾਏ ਰਤੀ ਰੰਗਰਾਸ ਪ੍ਰੇਕੀ ਚੇਰੀ ਕਾਂਡੀਐ ਲਾਲੀ ਮਾਨੈ ਨਾਉ ਸਾਚੀ ਪ੍ਰੀਤ ਨ ਤੁੱਟਈ ਸਾਚੇ ਮੇਲ ਮਿਲਾਉ ਸ਼ਬਦ ਰਤੀ ਮਨ ਵੇਦਿਆ ਹੋ ਸਤ ਬਲਿਹਾਰੈ ਜਾਉ ਸਾ ਧਨ ਰੰਡ ਨ ਬੈਸਈ ਜੇ ਸਤਿਗੁਰ ਮਾਹੇ ਸਮਾਏ ਪਿਰਰੀ ਸਾਲੂ ਨੌਤ ਨੂੰ ਸਾਚੋ ਮਰੈ ਨਾ ਜਾਏ ਨਿਤ ਰਵੈ ਸੁਹਾਗਣੀ ਸਾਚੀ ਨਦਰ ਰਜਾਏ ਸਾਚ ਧੜੀ ਤਿੰਨ ਧਨ ਮਾਡੀਐ ਕਾਪੜ ਪ੍ਰੇਮ ਸੀਗਾਰ
ਚੰਦਨ ਚੀਤ ਵਸਾਇਆ, ਮੰਦਰ ਦਸਵਾ ਦੁਆਰ ਦੀਪਕ ਸਭ ਦੇ ਵੇਗਾਸਿਆ, ਰਾਮ ਨਾਮ ਔਰ ਹਾਰ, ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ, ਸੋਭਾ ਸੁਰਤ ਸੁਹਾਵਣੀ, ਸੱਚ ਹੈ ਪ੍ਰੇਮ ਅਪਾਰ, ਬਿਨ ਪਿਰ ਪੁਰਖ ਨਾ ਜਾਣਈ, ਸੱਚੇ ਗੁਰ ਕਹਿ ਹਿਤ ਪਿਆਰ, ਨਿਸ ਅੰਧਿਆਰੀ ਸੁਤੀਏ, ਕਿਉਂ ਪਿਰ ਬਿਨ ਰਹਿਣ ਵਿਹਾਏ, ਅੰਕ ਜਲੋ ਤਨ ਜਾਲੀਓ, ਮਨ ਧਨ ਜਲ ਬਲ ਜਾਏ, ਜਾ ਧਨ ਕੰਤ ਨਾ ਰਾਵੀ, ਆ ਤਾਂ ਬਿਰਥਾ ਜੋ ਮਨ ਜਾਏ, ਸੇਜੈ ਕੰਤ ਮੇਹੇਲੜੀ, ਸੁਤੀ ਬੂਜ ਨ ਪਾਏ, ਹੋ ਸੁਤੀ ਫਿਰ ਜਾਗਣਾ ਕਿਸ ਕੋ ਪੁੱਛੋ ਜਾਏ, ਸਤਿਗੁਰ ਮੇਲੀ ਭੈ ਵਸੀ, ਨਾਨਕ ਪ੍ਰੇਮ ਸਿਖਾਏ, ਸ੍ਰੀ ਰਾਗ ਮਹੱਲਾ ਪਹਿਲਾ, ਆਪੇ ਗੁਣ ਆਪੇ ਕਥੈ, ਆਪੇ ਸੁਣ ਵਿਚਾਰ, ਆਪੇ ਰਤਨ ਪਰਕ ਤੂੰ, ਆਪੇ ਮੋਲ ਅਪਾਰ, ਸੱਚੋ ਮਾਨ ਮਹੱਤ ਤੂੰ, ਆਪੇ ਦੇਵਣ ਹਾਰ, ਹਰ ਜੀਓ ਤੂੰ ਕਰਤਾ ਕਰਤਾਰ, ਜਿਉ ਭਾਵੈ ਤਿਉ ਰਾਖ ਤੂੰ, ਹਰ ਨਾਮ ਮਿਲੈ ਆਚਾਰ ਰਹਾਉ, ਆਪੇ ਹੀਰਾ ਨਿਰਮਲਾ, ਆਪੇ ਰੰਗ ਮਜੀਠ, ਆਪੇ ਮੋਤੀ ਉਜਲੋ, ਆਪੇ ਭਗਤ ਬਸੀਟ, ਗੁਰ ਕੈ ਸ਼ਬਦ ਸਲਾਹਣਾ, ਘਟ ਘਟ ਡੀਟਾ ਡੀਟ, ਆਪੇ ਸਾਗਰ ਬੋਹਿਤ, ਆਪੇ ਪਾਰ ਪਾਰ, ਸਾਚੀ ਬਾਟ ਸੁਜਾਣ ਤੂੰ, ਸ਼ਬਦ ਲਗਾਵਣ ਹਾਰ, ਨਿਡਰਿਆ ਡਰ ਜਾਣੀਐ ਬਾਜ ਗੁਰੂ ਗੋਬਾਰ, ਅਸਥਿਰ ਕਰਤਾ ਦੇਖੀ ਔਰ ਕੇਤੀ ਆਵੈ ਜਾਏ, ਆਪੇ ਨਿਰਮਲੇਖ ਤੂੰ ਹੋਰ ਬੰਦੀ ਧੰਦੈ ਪਾਏ, ਗੁਰ ਰਾਕੇ ਸਿਉ ਬਰੇ ਸਾਚੇ ਸਿਓ ਲਿਵਲਾਏ, ਹਰ ਜੀਓ ਸ਼ਬਦ ਪਛਾਣੀਐ ਸੱਚ ਰਤੇ ਗੁਰਵਾਕ, ਤਿਤ ਤਨ ਮੈਲ ਨ ਲੱਗਈ ਸੱਚ ਘਰ ਜਿਸ ਉਹ ਤਾਕ, ਨਦਰ ਕਰੇ ਸੱਚ ਪਾਈਐ ਬਿਨ ਨਾ ਵੈਕਿਆ ਸਾਕ, ਜਿੰਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ, ਹੋਮੈ ਤ੍ਰਿਸ਼ਨਾ ਮਾਰ ਕੈ ਸੱਚ ਰੱਖਿਆ ਅਵਤਾਰ, ਜਗ ਮੈਂ ਲਾਹਾ ਏਕ ਨਾਮ ਪਾਈਐ ਗੁਰ ਵਿਚਾਰ, ਸੱਚੋ ਵਕਰਲਾ ਦੀਐ ਲਾਭ ਸਤਾ ਸੱਚ ਰਾਸ, ਸੱਚੀ ਦਰਗਹਿ ਬੈਸੀ ਭਗਤ ਸੱਚੀ ਅਰਦਾਸ, ਪਥ ਸਿਉ ਲੇਖਾ ਨਿਬੜੈ ਰਾਮ ਨਾਮ ਪ੍ਰਗਾਸ, ਉੱਚੋ ਉੱਚਾ ਆਖੀਐ ਕਹੋ ਨਾ ਦੇਖਿਆ ਜਾਏ, ਜਹ ਦੇਖਾ ਤੈ ਏਕ ਦੂਸ ਜਹ ਦੇਖਾ ਤੈ ਏਕ ਤੂੰ, ਸਤਿਗੁਰ ਦੀ ਅਦਿਕਾਏ ਜੋਤ ਨਿਰੰਤਰ ਜਾਣੀਐ, ਨਾਨਕ ਸਹਿਜ ਸੁਭਾਏ, ਸ੍ਰੀ ਰਾਗ ਮਹੱਲਾ ਪਹਿਲਾ, ਮੱਛਲੀ ਜਲ ਨਾ ਜਾਣਿਆ ਸਰਖਾ ਰਾਸ ਕਾ, ਵੱਤ ਸਿਆਣੀ ਸੋਹਣੀ ਕਿਉਂ ਕੀਤੋ ਵਿਸਾਓ, ਕੀਤੇ ਕਰਨ ਪਾਕੜੀ ਕਾਲ ਨਾ ਟਲਿਆ ਸਰਾਹ, ਭਾਈ ਰੇ ਇਓ ਸਿਰ ਜਾਣੋ ਕਾਲ, ਜਿਉ ਮੱਛੀ ਤਿਉ ਮਾਨਸ ਪਵੈ ਚਿੰਤਾ ਜਾਲ ਰਹਾਓ, ਸਭ ਜਗ ਵਾਧੋ ਕਾਲ ਕੋ ਬਿਨ ਗੁਰ ਕਾਲ ਪਰ, ਸੱਚ ਰੱਤੇ ਸੇ ਉਬਰੇ ਦੁਬਦਾ ਚੋਡ ਬੇਕਾਰ, ਹਉ ਤਿਨ ਕੈ ਬਲਿਹਾਰਣੈ ਦਰ ਸੱਚੈ ਸਚਿਆਰ, ਸੀ ਚਾਨੇ ਜਿਉ ਪੰਖੀਆ ਜਾਲੀ ਬਦਕ ਹਾਥ, ਗੁਰ ਰਾਕੇ ਸੇ ਉਬਰੇ ਹੋਰ ਫਾਤੇ ਚੁਗੈ ਸਾਥ, ਬਿਨ ਨਾਵੈ ਚੁਣ ਸੁੱਟੀਐ ਕੋਇ ਨ ਸੰਗੀ ਸਾਥ, ਸੱਚੋ ਸੱਚਾ ਕੀਐ ਸੱਚੇ ਸੱਚਾ ਥਾਨ, ਜਿੰਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ, ਮਾਨ ਮੁੱਖ ਸੁੱਚੇ ਜਾਣੀਐ ਗੁਰਮੁਖ ਜਿਨਾ ਗਿਆਨ, ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਲਾਏ, ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੋਏ ਵਿਖਕਾਏ, ਨਾਵੈ ਅੰਦਰ ਹਉ ਵਸਾਂ ਨਾਉ ਵਸੈ ਮਨ ਆਏ, ਬਾਜ ਗੁਰੂ ਗੋਬਾਰੈ ਬਿਨ ਸਬਦੈ ਬੂਜਨ ਪਾਏ, ਗੁਰਮਤੀ ਪ੍ਰਗਾਸ ਹੋਏ ਸੱਚ ਰਹਿ ਲਿਵਲਾਏ, ਤਿੱਤੇ ਕਾਲ ਨ ਸੰਚਰੈ ਜੋਤੀ ਜੋਤ ਸਮਾਏ, ਤੂੰ ਹੈ ਸਾਜਨ ਤੂੰ ਸਜਾਣ ਤੂੰ ਆਪੇ ਮੇਲਣ ਹਾਰ, ਗੁਰਸਬ ਦੀ ਸਲਾਹੀਐ ਅੰਤ ਨਾ ਪਾਰਾ ਵਾਰ, ਤਿੱਥੈ ਕਾਲ ਨਾ ਪੜੈ ਜਿੱਥੈ ਗੁਰ ਕਾ ਸ਼ਬਦ ਅਪਾਰ, ਹੁਕਮੀ ਸਭੇ ਉਪਜੈ ਹੁਕਮੀ ਕਾਰ ਕਮਾਏ, ਹੁਕਮੀ ਕਾਲੈ ਵਸੈ ਹੁਕਮੀ ਸਾਚ ਸਮਾਹੇ, ਨਾਨਕ ਜੋ ਤਿਸ ਭਾਵੈ ਸੋ ਥੀਐ ਇਹਨਾਂ ਜੰਤਾਂ ਵਸ ਕਿਚ ਨਾਹੇ, ਸ੍ਰੀ ਰਾਗ ਮਹੱਲਾ ਪਹਿਲਾ, ਮਨ ਝੂਠੈ ਤਨ ਝੂਠ ਹੈ ਜਿਹਾ ਝੂਠੀ ਹੋਏ, ਮੁੱਖ ਝੂਠੈ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ, ਬਿਨ ਅਬ ਸ਼ਬਦ ਨ ਮਾਂਜੀਐ ਸਾਚੇ ਤੇ ਸੱਚ ਹੋਏ, ਮੁੰਦੇ ਗੁਣਹੀਣੀ ਸੁੱਖ ਕਹੇ ਪਿਰਲੀਆ ਰਸਮਾਨ ਸੀ, ਸੱਚ ਸ਼ਬਦ ਸੁਖ ਨੇਹ ਰਹਾਉ, ਪਿਰ ਪਿਰ ਦੇਸੀ ਜੇਤੀਏ ਧਨ ਵਾਂਡੀ ਚੂਰੇ, ਜੋ ਜਲ ਤੋੜੈ ਮੱਛਲੀ ਕਰਨ ਪਲਾਵ ਕਰੇ, ਪਿਰ ਪਾਵੈ ਸੁੱਖ ਪਾਈਐ ਜਾਪੇ ਨਦਰ ਕਰੇ, ਪਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ, ਧਨ ਸੋ ਹੈ ਮਨ ਮੋਹਿਆ ਰੱਤੀ ਰੰਗ ਨਿਹਾਲ, ਸ਼ਬਦ ਸਵਾਰੀ ਸੋਹਣੀ ਪਿਰ ਰਾਵੇ ਗੁਣ ਨਾਲ, ਕਾਮਣ ਕਾਮਨਾ ਆਵੇ ਖੋਟੀ ਅਵਗਣ ਯਾਰ, ਨਾ ਸੁੱਖ ਪਈ ਹੈ ਸਹੁਰੈ ਝੂਠ ਜੱਲੀ ਬੇਕਾਰ, ਆਵਣ ਵੰਜਣ ਡਾਕੜੋ ਸੋਢੀ ਖੰਤ ਬੇਸਾਰ, ਪਿਰਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਧ, ਪਿਰਕੈ ਕੰਮ ਨਾ ਆਵੇ ਬੋਲੇ ਪਾਦਲ ਬਾਦ, ਦਰ ਕਰ ਟੋਈ ਨਾ ਲਹਿ ਛੁੱਟੀ ਦੂਜੈ ਸਾਧ, ਪੰਡਿਤ ਬਚੈ ਪੋਥੀਆਂ ਨਾ ਬੁੱਝੇ ਵਿਚਾਰਨ ਕੋ ਮਤੀ, ਜੇ ਦੇ ਚੱਲੈ ਮਾਇਆ ਕਾ ਵਪਾਰ, ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੋਸਾਰ, ਕੇਤੇ ਪੰਡਿਤ ਜੋਤ ਕੀ ਬੇਦਾ ਕਰੇ ਵਿਚਾਰ, ਬੇਦ ਬਰਾਦ ਵਿਰੋਧ ਵਾਦ ਬਰੇਦ ਵਾਦ ਵਿਰੋਧ ਸਲਾਹਣੇ ਵਾਧੇ ਆਵਣ ਜਾਣ, ਬਿਨ ਗੁਰ ਕਰਮ ਨੇ ਸੁੱਟ ਸੀ ਕੈ ਸੁਣਾ ਅੱਖ ਵਖਾਣ, ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਏ, ਹਰ ਵਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ, ਨਾਨਕ ਸਭ ਦਿਮੇ ਲਾਵੜਾ ਨਾ ਵਿਛੋੜਾ ਹੋਏ, ਸ੍ਰੀ ਰਾਗ ਮਹੱਲਾ ਪਹਿਲਾ, ਜਪ ਤਪ ਸੰਜਮ ਸਾਧੀਐ ਤੀਰਥ ਕੀਚੈ ਵਾਸ, ਪੁੰਨ ਦਾਨ ਚੰਗੇ ਆਈਆਂ ਬਿਨ ਸੱਚੇ ਕਿਆ ਤਾਸ, ਜਿਹਾ ਰਾਧੇ ਤੇ ਹਲੁਣੈ ਬਿਨ ਗੁਣ ਜਨਮ ਬਿਨਾਸ਼, ਮੁੰਦੇ ਗੁਣ ਦਾ ਸੀ ਸੁੱਖ ਹੋਏ ਅਵਗਣ ਤਿਆਗ ਸਮਾਈਐ, ਗੁਰਮਤਿ ਪੂਰਾ ਸੋਏ ਰਹਾਉ, ਬਿਨ ਰਾਸੀ ਵਪਾਰੀਆ ਤੱਕੇ ਕੁੰਡਾ ਚਾਰ, ਮੂਲ ਨਾ ਬੁੱਝੈ ਆਪਣਾ ਵਸਤ ਰਹੀ ਕਾਰਬਾਰ, ਬਿਨ ਵੱਖਰ ਦੁੱਖ ਅਗਲਾ ਕੂੜ ਮੁੱਠੀ ਕੁੜੀਆਰ, ਲਾਹਾ ਐਨ ਸਨੌਤਨਾ ਪਰਕੇ ਰਤਨ ਵਿਚਾਰ, ਵਸਤ ਲਹਿ ਘਰੇ ਆਪਣੇ ਚੱਲੈ ਕਾਰਜ ਸਾਰ,
ਬਣਜਾਰਿਆ ਸਿਓ ਬਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਐ ਜੇ ਮੇਲੇ ਮਿਲਣ ਹਾਰ ਮਿਲਿਆ ਹੋਏ ਨ ਵਿਛੜੈ ਜਿਸ ਅੰਤਰ ਜੋਤ ਅਪਾਰ।

0: ममता जल बलो लोभ जलो अभमान। नानक शब्द विचारिया पाइया गुणी निधान श्री राग महला पहला। रे मन ऐसी हरस्यो प्रीत कर जैसी जल कमलेह लहरी नाल पचाड़िया पी बिकसै स्नेह। जल मैं जी उपाय कै बिन जल मरण तनेह। मन रे क्यों छूटे बिन प्यार गुरमुखे अंतर रव रहा बक्से भगत भंडार रहाओ। रे मन ऐसी हरस्यो प्रीत कर जैसी मछली नीर ज्यो अद क्यों त्यो सुख कणो मन तन सांत शरीर। बिन जल घड़ी न जीवई प्रभ जाने अब पीर। रे मन ऐसी हरस्यो प्रीत कर जैसी चात्रक मेह सर पर तल थल हरियावले एक बूंद न पवे केह। कर मिलै सो पाइय किरत पया सर देह। रे मन ऐसी हरस्यो प्रीत कर जैसी जल दुध होया वटन आपे खवै दुध को कपण न दे। आपे मेल बचुनया सच वडे आई दे। रे मन ऐसी हरस्यो प्रीत कर जैसी चकवी सूर खैन पल नींद न सोवे जाने दूर हजूर। मनमुख सोझी ना पवै गुरमुख सदा हजूर। मनमुख गणत गणावनी करता करे सो होए ता की कीमत ना पवै। जे लुचै सब कोय गुरमत होए तपाइय सच मिलै सुख होए। सच्चा नेहु न टुटई जे सतगुर भेटै सोए ज्ञान पदार्थ पाई तर भवन सोजी होए। निर्मल नाम न विसरै जे गुणा का गाहक होए। खेल गए से पंखनू जो चुग दे सर तल घड़ी के मोहत के खेल चलना खेलना जिके कल। जिस तू मेले सो मिलै जाए सच्चा पिड़ मल। बिन गुर प्रीत ना उपजै होमै मैल न जाए। सोहन आप चाणिया शब्द भेद पति आए। गुरमुख आप चाणिया अवर के करे कराए। मिलिया काक्या मिलिया शब्द मिले पति आए। मनमुख सोजी ना पवै विछड़ चुटक आए। नानक दर करे कह अवर न दूजी जाए। श्री राग महला पहला। मनमुख भुलै भुलाइया भूली ठौर न काए। गुरबिन को न दिखावी अंधी आवै जाए। ज्ञान पदार्थ खोया ठगया मुठा जाए। बाबा माया भरम भुलाए भरम भुली डोहागणी ना फिर अंक समाए रहाओ। भूली फिरे दसंतरी भूली गृह तज जाए। भूली डूंगर थल चढ़ै भरमै मंडलाए। ध्रुव चुनी क्यों मिलै गर्भ मुठी बिल लाए। विछड़िया गुरमेल सी हर रस नाम प्यार साच सह सोभा कणी हर गुण नाम आधार। ज्यो पावै त्यो रख तू मैं तुझ बिन कवन पतार। अखर पढ़ पढ़ भूली है भेखी बहुत अभमान। तीर्थ नाता क्या करे मन मह मैल गुमान। गुरबिन किन समझाई है मन राजा सुल्तान। प्रेम पदार्थ पाई है गुरमुख तत् विचार। सातन अप गवाया गुर कै शब्दी जीगार। कर ही सो पिर पाया गुर कै हित अपार। गुर की सेवा चाकरी मन निर्मल सुख होए। गुर का शब्द मन वसिया होमै विचो कोय। नाम पदार्थ पाया लाभ सदा मन होए। कर मिलै त पाई आप न लया जाए। गुर की चरणी लग रहो बिचो आप गवाए। सच्चे से तीरत्या सचो पलै पाए। भुलण अंदर सब को आ भुल गुरु करतार। गुरमत मन समझाया लागै तिसै प्यार। नानक सच ना विसरै मेले शब्द अपार। श्री राग महला पहला। तृष्णा माया मोहनी सुत बंधप घर नार। धन जोबन जग ठगिया लभ लोभ अहंकार। मोह ठगौली हो मुहि सावरतै संसार। मेरे प्रीतमा मैं तुझ बिन अवर न कोए। मैं तुझ बिन अवर न पावे तू पावै सुख होए रहाओ। नाम सलाई रंग स्यो गुर कै शब्द संतोख। जो दी सह सो चल सी कूड़ा मोहन वेख। वाट बटाऊ आया नित चलदा साथ देख। आखण आक के तड़े गुरबिन बूजन होए। नाम बडाई जेम लै सच रपै पत होए। जो तुद भावै से भले खुटा करा न कोय। गुर सरणाई चुटिया मनमुख खोटी रास। अष्ट धात पातशाह की घड़िया शब्द विगास। आपे परखे पार कू पवै खजाना रास। तेरी कीमत ना पवै सब डिठी ठोक बजाए। कहना हाथ न लभई सच टिकै पत पाए। गुरमत तू सलाहना होर कीमत कहना न जाए। जित तन नाम न पावे तिन तित तन होमै वाद। गुर बिन ज्ञान न पाई बिख्या दूजा साध। बिन गुण कामना आवे माया फीका साध। आसा अंदर जमे आसा रस कसकाए। आसा बंध चलाई है मोह मोह चोटकाए। अवगण बद्धा मारिया झूठै गुरमत नाए। श्री सरबे ताई एक तू ज्यो पावै त्यो राख। गुरमत सच्चा मन वसै नाम भलो पथ साख। होमै रोग गवाई है शब्द सच्चै सच पाख। आकाशी पाताल तू तर भवन रहया समाए। आपे भगती भाव तू आपे मिलै मिलाए। नानक नाम ना विसरै ज्यो पावै ते बैर जाए। श्री राग महला पहला। राम नाम मन भेदया अवर के करी विचार। शब्द सुरत सुख उपजै प्रभ रत सुख सार। ज्यो पावै त्यो राख तू मैं हर नाम आधार। मन रे साची खसम रजाए। जिन तन मन साज इसी गा रहा तेसे तील बलाए रहाओ। तन बै संतर होमी है करती तोल कटाए। तन मन समदा जे करी अंधन अगन जलाए। हर नाम मैं तुल न पुजई जे लख कोटी कर्म कमाए। ਅਰਧ ਸਰੀਰ ਕਟਾਈਐ ਸਿਰ ਕਰਵਤ ਤਰਾਏ ਤਨ ਹੈ ਮਨ ਚਲ ਗਾਲੀਐ ਭੀ ਮਨ ਤੇ ਰੂਗ ਨਾ ਜਾਏ ਹਰ ਨਾਮੈ ਤੁਲ ਨਾ ਪੁੱਜੇ ਹੀ ਸਭ ਡਿੱਠੀ ਟੋਕ ਬਜਾਏ ਕੰਚਨ ਕੇ ਕੋਟ ਦਤ ਕਰੀ ਬਹੁ ਹੈਬਰ ਗੈਬਰਦਾਨ ਭੂਮ ਦਾਨ ਗਊਆ ਘਣੀ ਪੀ ਅੰਤਰ ਗਰਭਗਮਾਨ ਰਾਮ ਨਾਮ ਮਨ ਬੇਦਿਆ ਗੁਰਦੀਆ ਸਚਦਾਨ ਮਨ ਹਠ ਬੁੱਧੀ ਕੇਤੀਆ ਕੇਤੇ ਭੇਦ ਵਿਚਾਰ ਕੇਤੇ ਬੰਧਨ ਜੀ ਕੇ ਗੁਰਮੁਖ ਮੋਖ ਦੁਆਰ ਸੱਚੋ ਉਰੈ ਸਭ ਕੋ ਉੱਪਰ ਸੱਚ ਆਚਾਰ ਸਭ ਕੋ ਉੱਚਾ ਆਖੀਐ ਨੀਚ ਨਾ ਦੀਸੈ ਕੋਏ ਇੱਕ ਨੈ ਭਾਂਡੇ ਸਜਿਆ ਇੱਕ ਚਾਨਣ ਤੇ ਹਲੋਏ ਕਰ ਮਿਲੈ ਸੱਚ ਪਾਈਐ ਧੁਰ ਬਖਸ ਨ ਮੇਟੈ ਕੋਏ ਸਾਧ ਮਿਲੈ ਸਾਧੂ ਜਨੈ ਸੰਤੋਖ ਵਸੈ ਗੁਰ ਪਾਏ ਅਕਤ ਕਥਾ ਵਿਚਾਰੀਐ ਜੇ ਸਤਿਗੁਰ ਮਾਏ ਸਮਾਏ ਪੀ ਅੰਮ੍ਰਿਤ ਸੰਤੋਖਿਆ ਦਰਗੈ ਪੈਦਾ ਜਾਏ ਘਟ ਘਟ ਵਾਜੈ ਕਿੰਗਰੀ ਆਂਦਿਨ ਸ਼ਬਦ ਸੁਭਾਏ ਬਿਰਲੇ ਕੋ ਸੋਜੀ ਪਈ ਗੁਰਮੁਖ ਮਨ ਸਮਝਾਏ ਨਾਨਕ ਨਾਮ ਨਾ ਵਿਸਰੈ ਛੂਟੈ ਸ਼ਬਦ ਕਮਾਏ ਸ੍ਰੀ ਰਾਗ ਮਹੱਲਾ ਪਹਿਲਾ ਚਿਤੇ ਦਸੇ ਧੌਲ ਹਰ ਬੱਗੇ ਪੰਕ ਦੁਆਰ ਕਰ ਮਨ ਖੁਸ਼ੀ ਉਸਾਰਿਆ ਦੂਜਾ ਇਤ ਪਿਆਰ ਅੰਦਰ ਖਾਲੀ ਪ੍ਰੇਮ ਬੈਨ ਢਹਿ ਢੇਰੀ ਤਨ ਚਾਰ ਭਾਈ ਰੇ ਧਨ ਧਨ ਸਤ ਨ ਹੋਏ ਰਾਮ ਨਾਮ ਧਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਰਹਾਓ ਰਾਮ ਨਾਮ ਧਨ ਨਿਰਮਲੋ ਜੇ ਦੇਵੈ ਦੇਵਣ ਹਾਰ ਆਗੈ ਪੂਛ ਨ ਹੋਵੇ ਜਿਸ ਬੇਲੀ ਗੁਰ ਕਰਤਾ ਰੱਪ ਚੜਾਏ ਛੁੱਟੀ ਆਪੇ ਬਖਸਣ ਹਾਰ ਮਨ ਮੁੱਕ ਜਾਣੇ ਆਪਣੇ ਧੀਆ ਪੁੱਤ ਸੰਯੋਗ ਨਾਰੀ ਦੇਖ ਵੇਗਸੀਆ ਨਾਲੇ ਹਰ ਖਸੋਸੋ ਗੁਰਮੁਖ ਸ਼ਬਦ ਰੰਗਾਵਲੇ ਅਹਿਨਸ ਹਰ ਰਸ ਭੋਗ ਚਿੱਤ ਚੱਲੇ ਵਿਤ ਜਾਵਣੋ ਸਾਕਤ ਡੋਲ ਡਲਾਏ ਬਾਹਰ ਢੂੰਡ ਵੀ ਗੁੱਚੀਐ ਘਰ ਮਹਿ ਵਸਤ ਸਤਾਏ ਮਨ ਮੁੱਖ ਹੋਮੈ ਕਰ ਮੁਸੀ ਗੁਰਮੁਖ ਪੱਲੇ ਪਾਏ ਸਾਕਤ ਨਿਰਗੁਣ ਆਰੇ ਆਪਣਾ ਮੂਲ ਪਛਾਣ ਰਖਤ ਬਿੰਦ ਕਾਏ ਤਨੂੰ ਅਗਨੀ ਪਾਸ ਪ੍ਰਾਣ ਪਵਣੈ ਕਹਿ ਵਸ ਦੇਹੁਰੀ ਮਸਤਕ ਸੱਚ ਨੀਸਾਣ ਬਹੁਤਾ ਜੀਵਨ ਮੰਗੀਐ ਮੋਆ ਨਾ ਲੋੜੈ ਕੋਏ ਸੁੱਖ ਜੀਵਨ ਤੇ ਸਾਖੀਐ ਜਿਸ ਗੁਰਮੁਖ ਵਸਿਆ ਸੋਏ ਨਾਮ ਵਿਹੁਣੇ ਕਿਆ ਗਣੀ ਜਿਸ ਹਰ ਗੁਰ ਦਰਸਨਾ ਹੋਏ ਜਿਉ ਸੁਪਨੈ ਨਿਸ ਭੁੱਲੀਐ ਜਬ ਲਗ ਨਿਦਰਾ ਹੋਏ ਇਹੋ ਸਰਪਨ ਕਹਿ ਵਸ ਜੀ ਅੜਾਂਤਰ ਹੋਮੈ ਦੋਏ ਗੁਰਮਤ ਹੋਏ ਵਿਚਾਰੀਐ ਸੁਪਨਾ ਇਹੋ ਜਗ ਲੋਏ ਅਗਨ ਮਰੈ ਜਲ ਪਾਈਐ ਜਿਉ ਬਾਰਿਕ ਦੂਦੈ ਮਾਏ ਬਿਨ ਜਲ ਕਮਲ ਸੋ ਨਾਥੀਐ ਬਿਨ ਜਲ ਮੀਨ ਮਰਾਏ ਨਾਨਕ ਗੁਰਮੁਖ ਹਰ ਰਸ ਮਿਲੈ ਜੀਵਾ ਹਰ ਗੁਣ ਗਾਏ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਵਣੋ ਪੇਜੜੈ ਡਰਿਆਸ ਉੱਚੋ ਪਰਬਤ ਗਾਕੜੋ ਨਾ ਪੌੜੀ ਤਿਤਤਾਸ ਗੁਰਮੁਖ ਅੰਤਰ ਜਾਣਿਆ ਗੁਰਮੇਲੀ ਤਰਿਆਸ ਭਾਈ ਰੇ ਭਵ ਜਲ ਬਿਖਮ ਡਰਾਉ ਪੂਰਾ ਸਤਿਗੁਰ ਰਸ ਮਿਲੈ ਗੁਰਤਾਰੇ ਹਰ ਨਾਉ ਰਹਾਉ ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲ ਸੀ ਅਮਰ ਸੋ ਗੁਰ ਕਰਤਾਰ ਭੀ ਸੱਚਾ ਸਲਾਹਣਾ ਸੱਚੇ ਥਾਨ ਪਿਆਰ ਦਰ ਕਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਹਸਤੀ ਘੋੜੇ ਪਾਖਰੇ ਲਸਕਰ ਲੱਖ ਪਾਰ ਕਿਸ ਹੀ ਨਾਲ ਨਾ ਚੱਲਿਆ ਖਪ ਖਪ ਮੋਏ ਅਸਾਰ ਸੋਇਨਾ ਰੂਪਾ ਸੰਚੀਐ ਮਾਲ ਜਾਲ ਜੰਜਾਲ ਸਭ ਜੱਗ ਮਹਿ ਦੋਹੀ ਫੇਰੀਐ ਬਿਨ ਨਾਵੈ ਸਰਕਾਲ ਪਿੰਡ ਪੜੈ ਜਿਉ ਖੇਲ ਸੀ ਬਦ ਫੈਲੀ ਕਿਆ ਹਾਲ ਪੁੱਤਾਂ ਦੇਖ ਵਿਗ ਸੀ ਐ ਨਾਰੀ ਸੇਜ ਪਤਾਰ ਚੂਹਾ ਚੰਦਨ ਲਾਈਐ ਕਪੜ ਰੂਪ ਸਿਗਾਰ ਕੇਹੂ ਘੇਰ ਲਾਈਐ ਚੋਟ ਚੱਲੈ ਘਰ ਬਾਰ ਮਹਿਰ ਮਲੂਕ ਕਹਾਈਐ ਰਾਜਾ ਰਾਓ ਕੇ ਖਾਨ ਚੌਧਰੀ ਰਾਓ ਸਦਾਈਐ ਜਲ ਬਲੀਐ ਬਮਾਨ ਮਨਮੁਖ ਨਾਮ ਵਿਸਾਰਿਆ ਜਿਉ ਡਬ ਦੱਦਾ ਕਾਨ ਹੋਮੈ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੇ ਸਭ ਜਗ ਕਾਜਲ ਕੋਠੜੀ ਤਨ ਮਨ ਦੇ ਸਵਾਹੇ ਗੁਰ ਰਾਖੇ ਸੇ ਨਿਰਮਲੇ ਸ਼ਬਦ ਨਵਾਰੀ ਪਾਹੇ ਨਾਨਕ ਤਰੀਐ ਸੱਚ ਨਾਮ ਸਿਰਸਾਹਾ ਪਾਤਸ਼ਾਹੋ ਮੈਂ ਹਰ ਨਾਮ ਨਾ ਵਿਸਰੈ ਹਰ ਨਾਮ ਰਤਨ ਵਿਸਾਹੋ ਮਨਮੁਖ ਭੋਜਲ ਪਚ ਮੋਏ ਗੁਰਮੁਖ ਦਰੇ ਅਥਾਹੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਮੁਕਾਮ ਕਰ ਕਰ ਬੈਸਣਾ ਨਿਤ ਚੱਲਣਾ ਕੀ ਧੋਖ ਮੁਕਾਮ ਤਾਂ ਪਰ ਜਾਣੀਐ ਜਾ ਰਹਿ ਨਿਚਲ ਲੋਕ ਦੁਨੀਆਂ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ ਵਾਧੋ ਲਾਗ ਰਹੋ ਨਾਮੇ ਰਹਾਓ ਜੋਗੀ ਤਾਂ ਆਸਣ
1: ਪੰਡਿਤ ਵਖਾਣੇ ਪੋਥੀਆਂ ਸਿੱਧ ਵਹਿ ਦੇਵ ਸਥਾਨ ਸੋਰ ਸਿੱਧ ਗਣ ਗੰਧਰ ਮੁੰਜਨ ਸੇਖ ਪੀਰ ਸਲਾਰ ਦਰ ਕੂਚ ਕੂਚਾ ਕਰ ਗਏ ਅਪਰੇ ਪੀ ਚੱਲਣ ਹਾਰ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਘੜੀ ਮੋਤ ਕੇ ਚੱਲਣਾ ਦਿਲ ਸਮਝ ਤੂ ਪੀ ਪੂਚ ਸਬਦਾ ਮਾਹੀ ਵਖਾਣੀਏ ਵਿਰਲਾ ਤਬੂਜੈ ਕੋਏ ਨਾਨਕ ਵਖਾਣੇ ਬੇਨਤੀ ਜਲ ਥਲ ਮਈ ਅਲਸੋਏ ਅਲਾਹੋ ਅਲਖ ਅਗਮ ਕਾਦਰ ਕਰਨ ਹਰ ਕਰੀਮ ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ ਮੁਕਾਮ ਤਿਸ ਨੂੰ ਆਖੀਐ ਜਿਸ ਹਿੱਸਣਾ ਹੋਵੀ ਲੇਖ ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ ਦਿਨ ਰਾਵ ਚੱਲੇ ਨਿਸ ਚੱਲੇ ਤਾਰਕਾ ਲੱਖ ਪੁਲੋਏ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬੋਗੋਏ ਮਹੱਲੇ ਪਹਿਲੇ ਸਤਾਰ ਹੈ ਅਸ਼ਟਪਦੀਆ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਅਸ਼ਟਪਦੀਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨਾ ਹੋਏ ਆਪੇ ਆਪ ਮਲਾਏ ਬੂਝੈ ਤਾਂ ਨਿਰਮਲ ਹੋਵੇ ਕੋਏ ਹਰ ਜੀਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ ਭਾਈ ਰੇ ਭਗਤ ਹੀਣ ਕਾਹੇ ਜਗਾਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਵਿਰਥਾ ਜਨਮ ਗਵਾਇਆ ਰਹਾਉ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ ਜੀ ਜਨਤੇ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ ਦੇਖ ਕਟੰਬ ਮੋਹੇ ਲੁਭਾਣਾ ਚਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ ਪ੍ਰਭ ਸਖਾ ਹਰ ਜੀਓ ਮੇਰਾ ਅੰਤੇ ਹੋਏ ਸਿਖਾਈ ਪੇੜੀਏ ਜਗ ਜੀਵਨ ਦਾਤਾ ਮਨਮੁਖ ਪਤ ਗਵਾਈ ਬਿਨ ਸਤਿਗੁਰ ਕੋ ਮਗ ਨਾ ਜਾਣੇ ਅੰਧੇ ਠੋਰ ਨਾ ਕਾਈ ਹਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ ਪੇੜੀਏ ਜਗ ਜੀਵਨ ਦਾਤਾ ਗੁਰਮਤ ਮਨ ਵਸਾਇਆ ਅੰਧਨ ਭਗਤ ਕਰੇ ਦਿਨ ਰਾਤੀ ਹੋਮੇ ਮੋਹ ਚੁਕਾਇਆ ਜਿਸ ਸਿਉ ਰਾਤਾ ਤੈਸੂ ਹੋਵੇ ਸੱਚੇ ਸੱਚ ਸਮਾਇਆ ਆਪੇ ਨਦਰ ਕਰੇ ਭਾਉ ਲਾਏ ਗੁਰਸਬਦ ਦੀ ਵਿਚਾਰ ਸਤਿਗੁਰ ਸੇਵੀਏ ਸਹਿਜ ਉਪਜੈ ਹੋਮੇ ਤ੍ਰਿਸ਼ਨਾ ਮਾਰ ਹਰ ਗੁਣ ਦਾਤਾ ਸਦ ਮਨ ਵਸੇ ਸੱਚ ਰੱਖਿਆ ਉਰਤਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਨਿਧਾਨ ਹਰ ਮਨ ਵਸੇ ਹੋਮੇ ਦੁੱਖ ਸਭ ਜਾਏ ਸਤਿਗੁਰ ਸ਼ਬਦ ਸੁਣਾਇਆ ਹੋ ਸਦ ਬਲਿਹਾਰੇ ਜਾਓ ਆਪਣੇ ਮਨ ਚਿਤ ਕਹੇ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜੀਉ ਭਗਤ ਵਿਛਲ ਸੁਖਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਹੋਮੀ ਕਰਮ ਕਮਾਪ ਦੇ ਜਮ ਡੰਡ ਲੱਗੇ ਤਨਿਆਏ ਜੇ ਸਤਿਗੁਰ ਸੇਵਨ ਸਿ ਉਬਰੇ ਹਰਸੇ ਤੀਲ ਬੁਲਾਏ ਮਨ ਰੇ ਗੁਰਮੁਖ ਨਾਮ ਧਿਆਏ ਤੁਰ ਪੂਰਵ ਕਰਤੇ ਲਿਖਿਆ ਤਿਨ ਗੁਰਮਤ ਨਾਮ ਸਮਾਏ ਰਹਾਉ ਵਿਣ ਸਤਿਗੁਰ ਪ੍ਰਤੀਤ ਨਾ ਆਵੇ ਨਾਮ ਨਾ ਲਾਗੋ ਭਾਉ ਸੁਪਨੇ ਸੁਖ ਨਾ ਪਾਵੇ ਦੁੱਖ ਮੈਂ ਸਵੇ ਸਮਾਏ ਜੇ ਹਰ ਕੀਚੈ ਬਹੁਤ ਲੋਚੀਏ ਕਿਰਤ ਨਾ ਮੇਟਿਆ ਜਾਏ ਹਰਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਤਰਥ ਆਏ ਗੁਰ ਸ਼ਬਦ ਦਿੜਾਵੇ ਰੰਗ ਸਿਉ ਬਿਨ ਕਿਰਪਾ ਲਿਆ ਨਾ ਜਾਏ ਜੇ ਸੋ ਅੰਮ੍ਰਿਤ ਨੀਰੀਏ ਭੀ ਬਿਖ ਫਲ ਲਾਗੇ ਧਾਏ ਸੇ ਜਨ ਸੱਚੇ ਨਿਰਮਲੇ ਜਿਨ ਸਤਿਗੁਰ ਨਾਲ ਪਿਆਰ ਸਤਿਗੁਰ ਕਾ ਭਾਣਾ ਕਮਾਪ ਦੇ ਬਿਖ ਹੋਮੇ ਤਾਜ ਵਿਕਾਰ ਮਨ ਹੱਠ ਕਿਤੇ ਉਪਾਏ ਨਾ ਛੂਟਗੇ ਸਿਮਰ ਸ਼ਾਸਤਰ ਸੋ ਦੋ ਜਾਏ ਮਿਲ ਸੰਗਤ ਸਾਧੂ ਉਭਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨ ਪਾਰਾ ਵਾਰ ਗੁਰਮੁਖ ਸਹੀ ਸੋਹ ਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਔਰ ਨਾ ਕੋਏ ਗੁਰਪ੍ਰਸਾਦੀ ਪਾਈਏ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਪੰਖੀ ਬਿਰਕ ਸੁਹਾਵੜਾ ਸੱਚ ਚੁਗੇ ਗੁਰ ਭਾਏ ਹਰਸ ਪੀਵੇ ਸਹਿਜ ਰਹੇ ਉੱਡੇ ਨ ਆਵੇ ਜਾਏ ਨਿਜ ਘਰ ਵਾਸਾ ਪਾਇਆ ਹਰ ਹਰ ਨਾਮ ਸਮਾਏ ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕੈ ਭਾਣੇ ਜੇ ਚਲਹੇ ਤਾਂ ਆਂਦਨ ਰਾਚਹਿ ਹਰਨਾਏ ਰਹਾਉ ਪੰਖੀ ਬਿਰਕ ਸੁਹਾਵੜੇ ਉਡ ਹੈ ਚੌਹ ਦਿਸ ਜਾਹੇ ਜੇ ਤਾਂ ਉਡ ਹੈ ਦੁੱਖ ਘਣੇ ਨਿਤ ਦਾਜਹਿ ਤੇ ਨਿਤ ਦਾਜੇ ਤੈ ਬਿਲ ਲਾਹੇ ਬਿਨ ਗੁਰ ਮਹਿਲ ਨਾ ਜਾ ਪਈ ਨਾ ਅੰਮ੍ਰਿਤ ਫਲ ਪਾਹੇ ਗੁਰਮੁਖ ਬ੍ਰਹਮ ਹਰਿਆਵਲਾ ਸਾਚੇ ਸਹਿਜ ਸੁਭਾਏ ਸਾਖਾ ਤੀਨ ਨਿਵਾਰੀਆ ਏਕ ਸ਼ਬਦ ਲਿਵਲਾਏ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇ ਖਵਾਏ ਮਨਮੁਖ ਉਬੇ ਸੁੱਕ ਗਏ ਨਾ ਫਲ ਤਿੰਨਾ ਛਾਉ ਤਿੰਨਾ ਪਾਸ ਨਾ ਬੈਸੀਏ ਉਹਨਾਂ ਘਰ ਨਾ ਗਿਰਾਓ ਕਟੀਏ ਤੈਨਤ ਜਾਲੀਏ ਉਹਨਾਂ ਸ਼ਬਦ ਨਾ ਨਾਓ ਹੁਕਮੇ ਕਰਮ ਕਮਾਵਣੇ ਪਈਏ ਕਿਰਤ ਫਿਰਾਓ ਹੁਕਮੇ ਦਰਸ਼ਨ ਦੇਖਣਾ ਜੈ ਭੇਜੇ ਤੈ ਜਾਓ ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਓ ਹੁਕਮ ਨਾ ਜਾਣ ਹੈ ਬੱਪੜੇ ਭੂਲੇ ਫਿਰ ਹੈ ਗਵਾਰ ਮਨ ਹਟ ਕਰਮ ਕਮਾਪ ਦੇ ਨਿਤ ਨਿਤ ਹੋਏ ਖੁਆਰ ਅੰਤਰ ਸੰਤ ਨਾ ਆਵੇ ਨਾ ਸੱਚ ਲੱਗੇ ਪਿਆਰ ਗੁਰਮੁਖੀਆ ਮੁਖ ਸੋਹਣੇ ਗੁਰ ਕੈ ਹੇਤ ਪਿਆਰ ਸੱਚੀ ਭਗਤੀ ਸੱਚ ਰਤੇ ਦਰ ਸੱਚੇ ਸਚਿਆਰ ਆਏ ਸੇ ਪਰਵਾਨ ਹੈ ਸਭ ਕੁਲਕਾ ਕਰੇ ਉਧਾਰ ਸਭ ਨਦਰੀ ਕਰਮ ਕਮਾਪ ਦੇ ਨਦਰੀ ਬਾਹਰ ਨਾ ਕੋਏ ਜੈਸੀ ਨਦਰ ਕਰ ਦੇਖੇ ਸੱਚਾ ਤੈਸਾ ਹੀ ਕੋ ਹੋਏ ਨਾਨਕ ਨਾਮ ਵਡਾਈਆ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਨਾਮ ਧਿਆਈਏ ਮਨਮੁਖ ਬੂਝ ਨਾ ਪਾਏ ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਏ ਸਹਿਜੇ ਹੀ ਸੁਖ ਪਾਈਏ ਸਹਿਜੇ ਰਹੇ ਸਮਾਏ ਭਾਈ ਰੇ ਦਾਸਨ ਦਾਸਾ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਏ ਰਹਾਉ ਸਦਾ ਸੁਹਾਗ ਸੁਹਾਗਣੀ ਜੇ ਚਲ ਹੈ ਸਤਿਗੁਰ ਪਾਏ ਸਦਾ ਪਿਰਨਹਿ ਚਲ ਪਾਈਏ ਨਾ ਉਹ ਮਰੇ ਨਾ ਜਾਏ ਸ਼ਬਦ ਮਿਲੀ ਨਾ ਵਿਛੜੇ ਪਿਰਕੇ ਅੰਕ ਸਮਾਏ ਹਰ ਨਿਰਮਲੇ ਅਤੇ ਊਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੁੜੇ ਨਾ ਬੂ ਪਾਠ ਪੜੇ ਨਾ ਬੂਝੇ ਭੇਖੀ ਭਰਮ ਭੁਲਾਏ ਗੁਰਮਤੀ ਹਰ ਸਦਾ ਪਾਇਆ, ਰਸਨਾ ਹਰ ਰਸਮਾਏ, ਮਾਇਆ ਮੋਹ ਚੁਕਾਇਆ, ਗੁਰਮਤੀ ਸਹਿ ਸੁਭਾਏ, ਬਿਨ ਸਭਦੇ ਜਗ ਦੁਖੀਆ ਫਿਰੇ, ਮਨ ਮੁੱਖਾਂ ਨੂੰ ਗਈ ਖਾਏ, ਸਭਦੇ ਨਾਮ ਧਿਆਈਏ, ਸਭਦੇ ਸੱਚ ਸਮਾਏ, ਮਾਇਆ ਭੂਲੇ ਸਿੱਧ ਫਿਰ ਹੈ, ਸਮਾਦ ਨ ਲਗੇ ਸੁਭਾਏ, ਤੀਨੇ ਲੋ ਵਿਆਪਤ ਹੈ ਆਦਿਕ ਰਹੀ ਲਪਟਾਏ, ਬਿਨ ਗੁਰਮੁਕਤ ਨਾ ਪਾਈਏ, ਨਾ ਦੁਬਦਾ ਮਾਇਆ ਜਾਏ, ਮਾਇਆ ਕਿਸ ਨੂੰ ਆਖੀਏ, ਕਿਆ ਮਾਇਆ ਕਰਮ ਕਮਾਏ, ਦੁੱਖ ਸੁੱਖ ਕਿਹੋ ਜੀਓ ਵੱਧ ਹੈ, ਹੋਮੇ ਕਰਮ ਕਮਾਏ, ਬਿਨ ਸ਼ਬਦ ਭਰਮ ਨਾ ਚੂਕੀ, ਨਾ ਵਿੱਚੋਂ ਹੋਮੇ ਜਾਏ, ਬਿਨ ਪ੍ਰੀਤੀ ਭਗਤ ਨਾ ਹੋਵੇ, ਬਿਨ ਸ਼ਬਦੇ ਥਾਏ ਨਾ ਪਾਏ, ਸ਼ਬਦੇ ਹੋਮੇ ਮਾਰੀਏ, ਮਾਇਆ ਕਾ ਭਰਮ ਜਾਏ, ਨਾਮ ਪਦਾਰਥ ਪਾਈਏ, ਗੁਰਮੁਖ ਸਹਿ ਸੁਭਾਏ, ਬਿਨ ਗੁਰ ਗੁਣ ਨਾ ਜਾਪਨੀ, ਬਿਨ ਗੁਣ ਭਗਤ ਨਾ ਹੋਏ, ਭਗਤ ਵਸਲ ਹਰ ਮਨ ਵਸਿਆ, ਸਹਿਜ ਮਿਲਿਆ ਪ੍ਰਭ ਸੋਏ, ਨਾਨਕ ਸ਼ਬਦੇ ਹਰ ਸਾ ਲਾਹੀਏ, ਕਰਮ ਪ੍ਰਾਪਤ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਮਾਇਆ ਮੋਹ ਮੇਰੇ ਪ੍ਰਭ ਕੀਨਾ, ਆਪੇ ਪਰਮ ਭੁਲਾਏ, ਮਨ ਮੋਹ ਕਰਮ ਕਰੇ ਨਹੀਂ ਬੂਝੈ, ਮਿਰਥਾ ਜਨਮ ਗਵਾਏ, ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੇ ਮਨ ਆਏ, ਮਨ ਰੇ ਨਾਮ ਜਪਹੋ ਸੁਖ ਹੋਏ, ਗੁਰ ਪੂਰਾ ਸਹਲਾਈਏ, ਸਹਿਜ ਮਿਲੇ ਪ੍ਰਭ ਸੋਏ, ਰਹਾਉ ਪਰਮ ਗਿਆ ਪਉ ਭਾਗਿਆ, ਹਰ ਚਰਨੀ ਚਿਤ ਲਾਏ, ਗੁਰਮੁਖ ਸ਼ਬਦ ਕਮਾਈਏ, ਹਰ ਵਸੇ ਮਨ ਆਏ, ਕਰ ਮਹਿਲ ਸੱਚ ਸਮਾਈਏ, ਜਮ ਕਾਲ ਨਾ ਸਕੇ ਖਾਏ, ਨਾਮਾ ਸ਼ੀਬਾ ਕਬੀਰ ਜੋ ਲਾਹਾ, ਪੂਰੇ ਗੁਰ ਤੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣੇ, ਹੋਮੇ ਜਾਤ ਗਵਾਈ, ਸੁਰ ਨਰ ਤਨ ਕੀ ਬਾਣੀ, ਗਾਵ ਹੈ ਕੋਈ ਨਾ ਮੇਟੈ ਪਾਈ, ਦੈਤ ਪੁੱਤ ਕਰਮ ਧਰਮ ਕੇ ਸੰਜਮ ਨਾ ਪੜੇ, ਦੂਜਾ ਭਾਉ ਨਾ ਜਾਣੇ, ਸਤਿਗੁਰ ਭੇਟੀਏ ਨਿਰਮਲ ਹੋਆ, ਆਂਦਣ ਨਾ ਬਖਾਣੇ, ਏਕੋ ਪੜੇ ਏਕੋ ਨਾਮ ਬੂਝੇ, ਦੂਜਾ ਅਵਰ ਨਾ ਜਾਣੇ, ਖੜ ਦਰਸ਼ਨ ਜੋਗੀ ਸੰਨਿਆਸੀ, ਬਿਨ ਗੁਰ ਭਰਮ ਭੁਲਾਏ, ਸਤਿਗੁਰ ਸੇਵੇ ਤਾਂ ਗਤ ਮਿਤ ਪਾਵ ਹੈ, ਹਰ ਜੀਓ ਮਨ ਵਸਾਏ, ਸੱਚੀ ਬਾਣੀ ਸਿਉਂ ਚਿਤ ਲਾਗੇ, ਆਵਣ ਜਾ ਰਹਾਏ, ਪੰਡਤ ਪੜ ਪੜਵਾਦ ਵਖਾਣ ਹੈ, ਬਿਨ ਗੁਰ ਭਰਮ ਭੁਲਾਏ, ਲੱਖ 84 ਹੀ ਫਿਰ ਪਿਆ, ਬਿਨ ਸਬਦੇ ਮੁਕਤ ਨਾ ਪਾਏ, ਜਾ ਨਾ ਉਹ ਚੇਤੇ ਤਾਂ ਗਤ ਪਾਏ, ਜਾ ਸਤਿਗੁਰ ਮੇਲ ਮਿਲਾਏ, ਸਤਸੰਗਤ ਮੈਂ ਨਾਮ ਹਰ ਉਪਜੈ, ਜਾ ਸਤਿਗੁਰ ਮਿਲੇ ਸਵਾਏ, ਮਨ ਤਨ ਅਰਪੀ ਆਪ ਗਵਾਏ, ਚੱਲਾ ਸਤਿਗੁਰ ਭਾਏ, ਸਦ ਬਲਿਹਾਰੀ ਗੁਰੇ ਆਪਣੇ ਵਿਟੋ, ਜੇ ਹਰ ਸੇ ਤੀ ਚਿਤਲਾਏ, ਸੋ ਬ੍ਰਹਮਣ ਬ੍ਰਹਮ ਜੋ ਬਿੰਦੇ, ਹਰ ਸੇ ਤੀ ਰੰਗ ਰਾਤਾ, ਪ੍ਰਭ ਨਿਕਟ ਵਸੇ ਸਭਨਾ, ਘਟ ਅੰਤਰ ਗੁਰਮੁਖ ਵਿਰਲੇ ਜਾਤਾ, ਨਾਨਕ ਨਾਮ ਮਿਲੇ ਵਡਿਆਈ, ਗੁਰ ਕੇ ਸ਼ਬਦ ਪਛਾਤਾ। ਸ੍ਰੀ ਰਾਗ ਮਹੱਲਾ ਤੀਜਾ। ਸਹਿਜੇ ਨੂੰ ਸਭ ਲੋਚਦੀ, ਬਿਨ ਗੁਰ ਪਾਇਆ ਨਾ ਜਾਏ, ਪੜ ਪੜ ਪੰਡਤ ਜੋਤ ਕੀ ਥੱਕੇ, ਭੇਖੀ ਭਰਮ ਭੁਲਾਏ, ਗੁਰ ਭੇਟੇ ਸਹਿਜ ਪਾਇਆ, ਆਪਣੀ ਕਿਰਪਾ ਕਰੇ ਰਜਾਏ, ਪਾਈ ਰੇ ਗੁਰਬਿਨ ਸਹਿਜ ਨਾ ਹੋਏ, ਸਭਦੇ ਹੀ ਸਹਿਜ ਉਪਜੇ, ਹਰ ਪਾਇਆ ਸਭ ਸੱਚ ਸੋਏ, ਰਹਾਉ ਸਹਿਜੇ ਗਾਵਿਆ ਥਾਏ ਪਵੈ, ਬਿਨ ਸਹਿਜੇ ਕਥਨੀ ਬਾਦ, ਸਹਿਜੇ ਹੀ ਭਗਤ ਉਪਜੇ, ਸਹਿਜ ਪਿਆਰ ਬੈਰਾਗ, ਸਹਿਜੇ ਹੀ ਤੇ ਸੁਖ ਸ਼ਾਂਤ ਹੋਏ, ਬਿਨ ਸਹਿਜੇ ਜੀਵਨ ਬਾਦ, ਸਹਿਜ ਸਲਾਹੀ ਸਦਾ ਸਦਾ, ਸਹਿਜ ਸਮਾਦ ਲਗਾਏ, ਸਹਿਜੇ ਹੀ ਗੁਣ ਊਚਰੇ, ਭਗਤ ਕਰੇ ਲਿਵਲਾਏ, ਸਭਦੇ ਹੀ ਹਰ ਮਨ ਵਸੇ, ਰਸਨਾ ਹਰ ਸਿਖਾਏ, ਸਹਿਜੇ ਕਾਲ ਵਿਡਾਰਿਆ, ਸੱਚ ਸਰਣਾਈ ਪਾਏ, ਸਹਿਜੇ ਹਰ ਨਾਮਣ ਵਸਿਆ, ਸੱਚੀ ਕਰ ਕਮਾਏ, ਸੇਵੜ ਭਾਗੀ ਜਿਨੀ ਪਾਇਆ, ਸਹਿਜੇ ਰਹੇ ਸਮਾਏ, ਮਾਇਆ ਵਿੱਚ ਸਹਿ ਨਾ ਉਪਜੇ, ਮਾਇਆ ਦੂਜੇ ਪਾਏ, ਮਨਮੁਖ ਕਰਮ ਕਮਾਵਣੇ, ਹੋਮੇ ਜਲੇ ਜਲਾਏ, ਜੰਮਣ ਮਰਨਾ ਝੂਕੇ, ਫਿਰ ਫਿਰ ਆਵੇ ਜਾਏ, ਤ੍ਰਿਹਾ ਗੁਣਾਂ ਵਿੱਚ ਸਹਿਜ ਨਾ ਪਾਈਏ, ਤ੍ਰੈਗੁਣ ਭਰਮ ਭੁਲਾਏ, ਪੜੀਏ ਗੁਣੀਏ ਕਿਆ ਕਥੀਏ, ਜਾਂ ਮੁੰਡੋ ਕੁੱਥਾ ਜਾਏ, ਚੌਥੇ ਪਦ ਮੈਂ ਸਹਿਜ ਹੈ, ਗੁਰਮੁਖ ਪੱਲੇ ਪਾਏ, ਨਿਰਗੁਣ ਨਾਮ ਨਿਦਾਨ ਹੈ, ਸਹਿਜੇ ਸੋਜੀ ਹੋਏ, ਗੁਣਵੰਤੀ ਸਲਾਹਿਆ, ਸੱਚੇ ਸੱਚੀ ਸੋਏ, ਭੁੱਲਿਆ ਸਹਿਜ ਮਿਲਾਈ ਸੀ, ਸ਼ਬਦ ਮਿਲਾਵਾ ਹੋਏ, ਬਿਣ ਸਹਿਜੇ ਸਭ ਅੰਧ ਹੈ, ਮਾਇਆ ਮੋਹ ਗੁਬਾਰ, ਸਹਿਜੇ ਹੀ ਸੋਜੀ ਪਈ, ਸੱਚੇ ਸ਼ਬਦ ਅਪਾਰ, ਆਪੇ ਬਖਸ ਮਿਲਾਇਨ ਪੂਰੇ ਗੁਰ ਕਰਤਾਰ, ਸਹਿਜੇ ਅਦਿਸ਼ਟ ਪਛਾਣੀਏ, ਨਿਰਭਉ ਜੋਤ ਨਿਰੰਕਾਰ, ਸਭਨਾ ਜੀਆਂ ਕਾ ਇਕ ਦਾਤਾ, ਜੋਤੀ ਜੋਤ ਮਿਲਾਵਣ ਹਾਰ, ਪੂਰੇ ਸ਼ਬਦ ਸਲਾਹੀਏ, ਜਿਸਦਾ ਅੰਤ ਨ ਪਾਰਾਵਾਰ, ਗਿਆਨੀਆਂ ਕਾ ਤਣ ਨਾਮ ਹੈ, ਸਹਿਜ ਕਰੇ ਵਾਪਾਰ, ਆਂਦਣ ਲਾਹਾ ਹਰ ਨਾਮ ਲੈਣ, ਅਖੁੱਟ ਭਰੇ ਭੰਡਾਰ, ਨਾਨਕ ਤੋਟ ਨ ਆਵੇ ਦੀਏ ਦੇਵਣ ਹਾਰ। ਸ੍ਰੀ ਰਾਗ ਮਹੱਲਾ ਤੀਜਾ। ਸਤਿਗੁਰ ਮਿਲੀਏ ਫੇਰ ਨਾ ਪਵੇ, ਜਨਮ ਮਰਨ ਦੁੱਖ ਜਾਏ, ਪੂਰੇ ਸ਼ਬਦ ਸਭ ਸੋਜੀ ਹੋਈ, ਹਰਨਾਮੇ ਰਹੇ ਸਮਾਏ, ਮਨ ਮੇਰੇ ਸਤਿਗੁਰ ਸਿਉਂ ਚਿਤ ਲਾਏ, ਨਿਰਮਲ ਨਾਮ ਸਦ ਨਪਤ ਨੂੰ ਆਪ ਵਸੇ ਮਨ ਆਏ, ਰਹਾਉ ਹਰ ਜੀਉ ਰਾਖੋ ਆਪਣੀ ਸਰਨਾਈ, ਜਿਉਂ ਰਾਖੇ ਤੋ ਰਹਿਣਾ, ਗੁਰ ਕੇ ਸ਼ਬਦ ਜੀਵਤ ਮਰੇ, ਗੁਰਮੁਖ ਭਾਵ ਜਲ ਧਰਨਾ, ਵੱਡੇ ਭਾਗ ਨਾ ਉਪਾਈਏ, ਗੁਰਮਤਿ ਸ਼ਬਦ ਸੁਹਾਈ, ਆਪੇ ਮਨ ਵਸਿਆ ਪ੍ਰਭ ਕਰਤਾ, ਸਹਿਜੇ ਰਿਹਾ ਸਮਾਈ, ਇੱਕ ਨਾ ਮਨਮੁਖ ਸ਼ਬਦ ਨਾ ਭਾਵੇ, ਬੰਧਨ ਬੰਦ ਪਵਾਇਆ, ਲੱਖ 84 ਫਿਰ ਫਰਿਆਵੇ, ਬਿਰਥਾ ਜਨਮ ਗਵਾਇਆ। ਭਗਤਾ ਮਨ ਆਨੰਦ ਹੈ, ਸੱਚੇ ਸ਼ਬਦ ਰੰਗ ਰਾਤੀ, ਆਂਦਿਨ ਗੁਣ ਗਾਵੀ, ਸਦ ਨਿਰਮਲ ਸਹਿਜੀ ਨਾਮ ਸਮਾਤੀ, ਗੁਰਮੁਖੀ ਅੰਮ੍ਰਿਤ ਬਾਣੀ, ਬੋਲੇ ਸਭ ਆਤਮ ਰਾਮ ਪਛਾਣੀ, ਏਕੋ ਸੇਵਨ ਏਕ ਅਰਾਧੇ, ਗੁਰਮੁਖ ਕਤ ਕਹਾਣੀ, ਸੱਚਾ ਸਹਿਬ ਸੇਵੀਏ, ਗੁਰਮੁਖ ਵਸੇ ਮਨ ਆਏ, ਸਦਾ ਰੰਗ ਰਾਤੇ ਸੱਚ ਸਿਉਂ, ਆਪਣੀ ਕਿਰਪਾ ਕਰੇ ਮਿਲਾਏ, ਆਪੇ ਕਰੇ ਕਰਾਏ, ਆਪੇ ਇਕਨਾ ਸੁੱਤਿਆਂ ਦੇ ਜਗਾਏ, ਆਪੇ ਮੇਲ ਮਿਲਾਏ ਦਾ ਨਾਨਕ ਸ਼ਬਦ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਸਤਿਗੁਰ ਸੇਵੀਏ ਮਨ ਨਿਰਮਲਾ, ਭਏ ਪਵਿੱਤ ਸਰੀਰ, ਮਨ ਆਨੰਦ ਸਦਾ ਸੁਖ ਪਾਇਆ, ਭੇਟਿਆ ਗੈਰ ਗੰਭੀਰ, ਸੱਚੀ ਸੰਗਤ ਬੈਸਣਾ, ਸੱਚ ਨਾਮ ਮਨ ਧੀਰ, ਮਨ ਰੇ ਸਤਿਗੁਰ ਸੇਵ ਨਿਸੰਗ, ਸਤਿਗੁਰ ਸੇਵੀਏ ਹਰ ਮਨ ਵਸੇ, ਲੱਗੇ ਨਾ ਮੈਲ ਪਤੰਗ ਰਹਾਉ, ਸੱਚੇ ਸ਼ਬਦ ਪਾਤੀ ਉਪਜੇ, ਸੱਚੇ ਸੱਚਾ ਨਾਓ, ਜਿਨੀ ਹੋਮੀ ਮਾਰ ਪਛਾਣਿਆ, ਹੋ ਤਿਨ ਬਲਿਹਾਰੇ ਜਾਓ, ਮਨਮੁਖ ਸੱਚਨਾ ਜਾਣਨੀ, ਤਿਨ ਠੌਰ ਨਾ ਕਥੂ ਥਾਓ, ਸੱਚ ਖਾਣਾ ਸੱਚ ਪਹਿਨਣਾ, ਸੱਚੇ ਹੀ ਵਿਚਵਾਸ, ਸਦਾ ਸੱਚਾ ਸਹਲਾਣਾ, ਸੱਚੇ ਸ਼ਬਦ ਨਿਵਾਸ, ਸਭ ਆਤਮ ਰਾਮ ਪਛਾਣਿਆ, ਗੁਰਮਤੀ ਨਿਜ ਕਰਵਾਸ, ਸੱਚ ਵੇਖਣ ਸੱਚ ਬੋਲਣਾ, ਤਨ ਮਨ ਸੱਚਾ ਹੋਏ, ਸੱਚੀ ਸਾਖੀ ਉਪਦੇਸ਼ ਸੱਚ, ਸੱਚੇ ਸੱਚੀ ਸੋਏ, ਜਿੰਨੀ ਸੱਚ ਵਿਸਾਰਿਆ, ਸੇ ਦੁਖੀਏ ਚੱਲੇ ਰੋਏ, ਸਤਿਗੁਰ ਜਿਨੀ ਨਾ ਸੇਵਿਓ, ਸੇ ਕਿੱਤਾ ਏ ਸੰਸਾਰ, ਜਮਦਰ ਬੱਧੇ ਮਾਰੀਏ, ਕੂਕ ਨਾ ਸੁਣੇ ਪੁਕਾਰ, ਬਿਰਥਾ ਜਨਮ ਗਵਾਇਆ, ਮਰ ਜਾਮੇ ਵਾਰੋ ਵਾਰ, ਇਹੋ ਜਗ ਜਲਤਾ ਦੇਖ ਕੈ ਭਜ ਪਏ ਸਤਿਗੁਰ ਸਰਨਾ, ਸਤਿਗੁਰ ਸੱਚ ਦੜਾਇਆ, ਸਦਾ ਸਤ ਸੰਜਮ ਰਹਿਣਾ, ਸਤਿਗੁਰ ਸੱਚਾ ਹੈ ਬੋਹਿਥਾ, ਸਭਦੇ ਭਾਵ ਜਲ ਤਰਨਾ, ਲੱਖ 84 ਫਿਰਦੇ ਰਹੇ, ਬਿਨ ਸਤਿਗੁਰ ਮੁਕਤ ਨਾ ਹੋਈ, ਪੜ ਪੜ ਪੰਡਿਤ ਮੋਨੀ, ਥੱਕੇ ਦੂਜੇ ਭਾਏ ਪਦ ਖੋਈ, ਸਤਿਗੁਰ ਸ਼ਬਦ ਸੁਣਾਇਆ, ਬਿਨ ਸੱਚੇ ਅਵਰ ਨਾ ਕੋਈ, ਜੋ ਸੱਚੇ ਲਾਏ ਸੇ ਸੱਚ ਲੱਗੇ, ਨਿਤ ਸੱਚੀ ਕਾਰ ਕਰਨ, ਤਿੰਨਾਂ ਨਿਜ ਘਰ ਵਾਸਾ ਪਾਇਆ, ਸੱਚੇ ਮੈਲ ਰਹਨ, ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮ ਰਚਨ। ਸ੍ਰੀ ਰਾਗ ਮਹੱਲਾ ਪੰਜਵਾਂ। ਜਾ ਕੋ ਮੁਸ਼ਕਲ ਅਤ ਬਣੇ, ਢੋਈ ਕੋਈ ਨਾ ਦੇ ਲਾਗੂ ਹੋਏ, ਦੁਸ਼ਮਣਾਂ ਸਾਕ ਪੀ ਭੱਜ ਖਲੇ, ਸਭੋ ਭੱਜੇ ਆਸਰਾ, ਚੁੱਕੇ ਸਵੇ ਸਰਾਓ, ਚਿੱਤਾ ਵੇ ਉਸ ਪਾਰ ਬ੍ਰਹਮ, ਲਗੇ ਨਾ ਤੱਤੀ ਵਾਓ, ਸਾਹਿਬ ਨ ਤਾਣਿਆ ਕਾ ਤਾਣ, ਆਏ ਨਾ ਜਾਈ ਥਿਰ ਸਦਾ, ਗੁਰਸਬਦੀ ਸੱਚ ਜਾਣ ਰਹਾਓ, ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮਣਾ ਪੱਲੇ ਨਾ ਪਵੇ, ਨਾ ਕੋ ਦੇਵੈ ਧੀਰ, ਸੁਆਰਥ ਸੁਆਉ ਨਾ ਕੋ ਕਰੇ, ਨਾ ਕਿਛ ਹੋਵੇ ਕਾਜ, ਚਿਤਾਵੇ ਉਸ ਭਾਰ ਬ੍ਰਹਮ, ਤਾਂ ਨਿਹਚਲ ਹੋਵੇ ਰਾਜ, ਜਾ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ, ਗ੍ਰਸਤ ਕੁਟੰਬ ਪਲੇਟਿਆ, ਕਦੇ ਹਰਖ ਕਦੇ ਸੋਗ, ਗੌਣ ਕਰੇ ਚੌਕੁੰਟਕਾ, ਘੜੀ ਨਾ ਬੈਸਨ ਸੋਏ, ਚਿਤਾਵੇ ਉਸ ਭਾਰ ਬ੍ਰਹਮ, ਤਨ ਮਨ ਸੀਤਲ ਹੋਏ, ਕਾਮ ਕ੍ਰੋਧ ਮੋਏ ਵਸ ਕੀਆ, ਕਿਰਪਣ ਲੋਭ ਪਿਆਰ, ਚਾਰੇ ਕਿਲ ਵਿਖੁਨ ਅੱਗ ਕੀਏ, ਹੋਆ ਅਸਰ ਸੰਘਾਰ, ਪੋਥੀ ਗੀਤ ਕਾਵਿਤ ਕਿਸ਼, ਕਦੇ ਨਾ ਕਰਨ ਧਰਿਆ, ਚਿੱਤਾ ਵੀ ਉਸ ਪਾਰ ਬ੍ਰਹਮ, ਤਾਂ ਨਿਮਖ ਸਿਮਰ ਤਰਿਆ, ਸਾਸਤ ਸਿਮਰਤ ਵੇਦ, ਚਾਰ ਮੁਖਾਬਰ ਵਿਚਰੇ, ਤਪੀ ਤਪੀ ਸਰ ਜੋਗਿਆ, ਤੀਰਥ ਗਮਨ ਕਰੇ, ਖਟ ਕਰਮਾਂ ਤੇ ਦੁਗਣੇ, ਪੂਜਾ ਕਰਤਾ ਨਾ ਏ, ਰੰਗ ਨਾ ਲੱਗੀ ਪਾਰ ਬ੍ਰਹਮ, ਤਾਂ ਸਰ ਪਰ ਨਰਕੇ ਜਾਏ, ਰਾਜ ਮਿਲਕ ਸਿਖ ਤਾਰੀਆ, ਰਸ ਭੋਗਣ ਵਿਸਤਾਰ, ਬਾਗ ਸੁਹਾਵੇ ਸੋਹਣੇ, ਚੱਲੇ ਹੁਕਮ ਅਫਾਰ, ਰੰਗ ਤਮਾਸੇ ਬੋਬੀ ਦੀ ਚਾਏ ਲੱਗ ਰਿਹਾ, ਚਿਤਨਾ ਆਇਓ ਪਾਰ ਬ੍ਰਹਮ, ਤਾਂ ਸਰਪ ਕੀ ਜੋਨ ਗਿਆ, ਬਹੁਤ ਤਨਾੜਿਆ ਚਾਰਵੰਤ, ਸੋਭਾ ਨਿਰਮਲ ਰੀਤ, ਮਾਤ ਪਿਤਾ ਸੁਤ ਪਾਈਆ, ਸਾਜਣ ਸੰਗ ਪ੍ਰੀਤ, ਲਸਕਰ ਤਸਕਰ ਬੰਦ ਬੰਦ, ਜੀਓ ਜੀਓ ਸੰਗਲੀ ਕੀਤ, ਚਿਤਨਾ ਆਇਓ ਪਾਰ ਬ੍ਰਹਮ, ਤਾਂ ਖੜ ਰਸਾਤਲ ਦੀਤ, ਕਾਇਆ ਰੋਗ ਨਾ ਸ਼ਿਦਰ ਕਿਸ਼, ਨਾ ਕਿਛ ਕਾੜਾ ਸੋਗ, ਮਿਰਤ ਨਾ ਆਵੀ ਚਿਤ ਤਿਸ, ਐਨਸ ਭੋਗੈ ਭੋਗ, ਸਭ ਕੁਛ ਕੀ ਤੋਂ ਆਪਣਾ, ਜੀਏ ਨਾ ਸੰਕ ਧਰਿਆ, ਚਿਤਨਾ ਆਇਓ ਪਾਰ ਬ੍ਰਹਮ, ਜਮ ਕੰਕਰ ਵਸ ਭਰਿਆ, ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉ ਜਿਉ ਹੋ ਵਧਾਈਏ, ਤਿਉ ਤਿਉ ਹਰ ਸਿਉ ਰੰਗ, ਦੋਹਾਂ ਸਿਰਿਆਂ ਕਾ ਖਸਮ ਆਪ, ਅਵਰ ਨਾ ਦੂਜਾ ਥਾਓ, ਸਤਿਗੁਰ ਤੁੱਠੇ ਪਾਇਆ, ਨਾਨਕ ਸੱਚਾ ਨਾਓ। ਸ੍ਰੀ ਰਾਗ ਮਹੱਲਾ ਪੰਜਵਾਂ। ਕਰ ਪੰਜਵਾਂ। ਜਾਣੋ ਨਹੀਂ ਭਾਵੇ ਕਮਨ ਬਾਤਾ, ਮਨ ਖੋਜ ਮਾਰਗ ਰਹਾਓ, ਧਿਆਨੀ ਧਿਆਨ ਲਾਭ ਹੈ, ਗਿਆਨੀ ਗਿਆਨ ਕਮਾਵ ਹੈ, ਮਨ ਪ੍ਰੇਮ ਪ੍ਰਭ ਕੇ ਨਹੀਂ ਜਾਤਾ, ਭਗੌਤੀ ਰਹਿਤ ਯੁਗਤਾ, ਜੋਗੀ ਕਹਿਤ ਮੁਕਤਾ, ਤਪਸੀ ਤਪ ਹਿਰਾਤਾ, ਮੋਨੀ ਮੋਣ ਧਾਰੀ, ਸੰਨਿਆਸੀ ਬ੍ਰਹਮਚਾਰੀ, ਉਦਾਸੀ ਉਦਾਸ ਰਾਤਾ, ਭਗਤ ਨਵੇਂ ਪਰਵਾਰ ਪ੍ਰਕਾਰਾ, ਪੰਡਿਤ ਵੇਦ ਬਕਾਰਾ, ਗ੍ਰਸਤੀ ਗ੍ਰਸਤਰ ਮਾਤਾ, ਇੱਕ ਸ਼ਬਦੀ ਬਹੁ ਰੂਪ, ਅਬਦੂਤਾ ਕਾਪੜੀ ਕੋਤੇ ਜਾਗੂਤਾ ਇੱਕ ਤੀਰਥ ਨਾਤਾ ਨਿਰਹਾਰ ਵਰਤੀ ਆ ਪਰਸਾ ਇੱਕ ਲੂਕ ਨਾ ਦੇਵੇ ਦਰਸਾ ਇੱਕ ਮਨ ਹੀ ਗਿਆਤਾ ਘਾਟ ਨਾ ਕਿਨ ਹੀ ਕਹਾਇਆ ਸਭ ਕਹਿਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਗਲ ਉਗਤੋ ਪਾਵਾ ਤਿਆਗੀ ਸਰਨ ਪਾਵਾ ਨਾਨਕ ਗੁਰ ਚਰਨ ਪ੍ਰਾਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਕਰਤੀ ਜਾ ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ ਤਿਰ ਅੰਤ ਨਾ ਪਾਇਆ ਸੁਰਗ ਮਸ਼ ਪਾਇਆ ਅਲਜੀਓ ਹੋ ਵਾਰੀ ਹੋ ਵਾਰਨੇ ਕੁਰਬਾਨ ਤੇਰੇ ਨਾਮ ਨੂੰ ਰਹਾਓ ਤੁਧ ਸੰਸਾਰੋ ਪਾਇਆ ਸਿਰੇ ਸਿਰ ਧੰਦੇ ਲਾਇਆ ਵੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ ਪ੍ਰਗਟ ਪਹਾਰੇ ਜਾਪਦਾ ਸਭ ਨਾਵੇ ਨੂੰ ਪ੍ਰਤਾਪਦਾ ਸਤਿਗੁਰ ਬਾਜ ਨ ਪਾਇਓ ਸਭ ਮੋਹੀ ਮਾਇਆ ਜਾਲ ਜੀਓ ਸਤਿਗੁਰ ਕੋ ਬਲ ਜਾਈਏ ਜਿਤ ਮਿਲੀਏ ਪਰਮਗਤ ਪਾਈਏ ਸੁਰ ਨਰ ਮੁੰਜਨ ਲੋਚਦੇ ਸੋ ਸਤਿਗੁਰ ਦੀਆ ਬੁਝਾਏ ਜੀਓ ਸਤਸੰਗਤ ਕੈਸੀ ਜਾਣੀਏ ਜਿਤ ਏਕੋ ਨਾਮ ਵਖਾਣੀਏ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ ਇਹੋ ਜਗਤ ਭਰਮ ਪੁਲਾਇਆ ਆਪੋ ਤੋਂ ਦੁਖਵਾਇਆ ਪ੍ਰਤਾਪ ਲੱਗਾ ਦੋਹਾਗਣੀ ਭਾਗ ਜਿਨਾ ਕੇ ਨਾਹੇ ਜੀਓ ਦੋਹਾਗਣੀ ਕਿਆ ਨਿਸਾਣੀਆਂ ਖਸਮ ਹੋ ਕੁੱਥੀਆਂ ਫਿਰ ਹੈ ਨਿਮਾਣੀਆਂ ਮੈਲੇ ਵੇਸਤ ਨਾ ਕਾਮਣੀ ਦੁਖੀ ਰਹਿਣ ਵਿਹਾਏ ਜੀਓ ਸੁਹਾਗਣੀ ਕਿਆ ਕਰਮ ਕਮਾਇਆ ਪੂਰਵ ਲਿਖਿਆ ਫਲ ਪਾਇਆ ਨਦਰ ਕਰੈ ਕੈ ਆਪਣੀ ਆਪੇ ਲਏ ਮਿਲਾਏ ਜੀਓ ਹੁਕਮ ਜਿਨ੍ਹਾਂ ਨੂੰ ਮਨਾਇਆ ਤਨੇ ਅੰਤਰ ਸ਼ਬਦ ਵਸਾਇਆ ਸਹੀਆ ਸੇ ਸੁਹਾਗਣੀ ਜਿਨਸੈ ਨਾਲ ਪਿਆਰ ਜੀਓ ਜਿਨ੍ਹਾਂ ਭਾਣੇ ਘਰ ਆਸਾਇਆ ਤਨ ਵਿੱਚੋਂ ਭਰਮ ਜਗਾਇਆ ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭ ਸੇ ਲਏ ਮਿਲਾਏ ਜੀਓ ਸਤਿਗੁਰ ਮਿਲਿਆ ਫਲ ਪਾਇਆ ਜਿਨ ਵਿੱਚ ਉਹ ਅਹੰਕਰਨ ਚੁਕਾਇਆ ਦੁਰਮੰਕਾ ਦੁੱਖ ਕਟਿਆ ਭੰਗ ਬੈਠਾ ਮਸਤਕ ਆਏ ਜੀਓ ਅੰਮ੍ਰਿਤ ਤੇਰੀ ਬਾਣੀਆਂ ਤੇਰੇ ਭਗਤਾਂ ਹਿਰਦੇ ਸਮਾਣੀਆਂ ਸੁਖ ਸੇਵਾ ਅੰਦਰ ਰੱਖੀਏ ਆਪਣੀ ਨਦਰ ਕਰੇ ਨਿਸਤਾਰ ਜੀਓ ਸਤਿਗੁਰ ਮਿਲਿਆ ਜਾਣੀਏ ਜਿਤ ਮਿਲੀਏ ਨਾ ਵਿਖਾਣੀਏ ਸਤਿਗੁਰ ਬਾਜ ਨਾ ਪਾਇਓ ਸਭ ਥੱਕੀ ਕਰਮ ਕਮਾਏ ਜੀਓ ਹੋ ਸਤਿਗੁਰ ਮਿਟੋ ਕਮਾਇਆ ਜਿਨ ਭਰਮ ਪੁੱਲਾ ਮਾਰਗ ਪਾਇਆ ਨਦਰ ਕਰੇ ਜੇ ਆਪਣੀ ਆਪੇ ਲਏ ਰਲਾਏ ਜੀਓ ਤੂੰ ਸਭਨਾ ਮਾਹੇ ਸਮਾਇਆ ਤਿਨ ਕਰਤੇ ਆਪ ਲੁਕਾਇਆ ਨਾਨਕ ਗੁਰਮੁਖ ਪ੍ਰਗਟ ਹੋਆ ਜਾ ਕੋ ਜੋ ਧਰੇ ਕਰਤਾਰ ਜੀਓ ਆਪੇ ਖਸਮ ਨਿਵਾਜਿਆ ਜੀਓ ਪਿਣ ਦੇ ਸਾਜਿਆ ਆਪਣੇ ਸੇਵਕ ਕੀ ਪੈਜ ਰੱਖਿਆ ਦੋਇ ਕਰ ਮਸਤਕ ਧਾਰ ਜੀਓ ਸਭ ਸੰਜਮ ਰਹੇ ਸਿਆਣਪਾ ਮੇਰਾ ਪ੍ਰਾਪ ਸਭ ਕੁਛ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੇ ਜੈਕਾਰ ਜੀਓ ਮੇਰੇ ਗੁਣ ਅਵਗਣ ਨਾ ਵਿਚਾਰਿਆ ਪ੍ਰਭ ਆਪਣਾ ਬਿਰਧ ਸਮਾਰਿਆ ਕੰਠ ਲਾਏ ਕੇ ਰੱਖਿਓਣ ਲੱਗੇ ਨਾ ਤੱਤੀ ਵਾਓ ਜੀਓ ਮੈਂ ਮੰਤਨ ਪ੍ਰਭੂ ਧਿਆਇਆ ਜੀਏ ਇਛੜਾ ਫਲ ਪਾਇਆ ਸਾਹ ਪਾਤਸ਼ਾਹ ਸਿਰ ਖਸਮ ਤੂੰ ਜਪ ਨਾਨਕ ਜੀਵੇ ਨਾ ਉਜਿਓ ਤੁਧ ਆਪੇ ਆਪ ਹੋ ਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸੱਚੋ ਸੱਚ ਵਰਤਦਾ ਜਿਸ ਭਾਵੈ ਤਿਸੇ ਬੁਝਾਏ ਜੀਓ ਗੁਰਪ੍ਰਸਾਦੀ ਪਾਇਆ ਤਿਥੇ ਮਾਇਆ ਮੋਹ ਚੁਕਾਇਆ ਕਿਰਪਾ ਕਰਕੇ ਆਪਣੀ ਆਪੇ ਲਏ ਸਮਾਏ ਜੀਓ ਗੋਪੀ ਨੇ ਗੋਆ ਲਿਆ ਤੁਧ ਆਪੇ ਗੋਏ ਉਠਾ ਲਿਆ ਹੁਕਮੀ ਭਾਂਡੇ ਸਾਜਿਆ ਤੂੰ ਆਪੇ ਪੰਨ ਸਵਾਰ ਜੀਓ ਜਿਨ ਸਤਿਗੁਰ ਸਿਉਂ ਚਿਤ ਲਾਇਆ ਤਿਨੀ ਦੂਜਾ ਭਾਉ ਚੁਕਾਇਆ ਨਿਰਮਲ ਜੋਤਨ ਪ੍ਰਾਣੀਆਂ ਉਹ ਚੱਲੇ ਜਨਮ ਸਵਾਰ ਜੀਓ ਤੇਰੀਆ ਸਦਾ ਸਦਾ ਵਡਿਆਈਆ ਮੈਂ ਰਾਤ ਦਹਿ ਤੇਰੀਆ ਸਦਾ ਸਦਾ ਚਗਿਆਈਆ ਮੈਂ ਰਾਤ ਦਹਿ ਵਡਿਆਈਆ ਅਣਮੰਗਿਆ ਦਾਨ ਦੇਵਣਾ ਕੋ ਨਾਨਕ ਸੱਚ ਸੰਭਾਲ ਜੀਓ ਸ੍ਰੀ ਰਾਗ ਮਹੱਲਾ ਪੰਜਵਾਂ ਪੈ ਪਾਏ ਮਨਾਈ ਸੋਈ ਜੀਓ ਸਤਿਗੁਰ ਪੁਰਖ ਮਿਲਾਇਆ ਤਿਸ ਜੇ ਵੜਿਆ ਵਰਨਾ ਕੋਈ ਜੀਓ ਰਹਾਓ ਗੁਸਾਈ ਮਹਿੰਡਾ ਇਠੜਾ ਅਮ ਅਬੇ ਥਾਵੋ ਮਿਠੜਾ ਭੈਣ ਪਾਈ ਸਭ ਸੱਜਣਾ ਤੁਧ ਜੇਹਾ ਨਾਹੀ ਕੋਏ ਜੀਓ ਤੇਰੇ ਹੁਕਮੇ ਸਾਹਮਣੇ ਆਇਆ ਮੈਂ ਸਤਕਾ ਹਲ ਜੁਆਇਆ ਨਾਉ ਬੀਜਣ ਲੱਗਾ ਆਸ ਘਰ ਹਰ ਬੋਹਲ ਬਸ ਜਮਾਏ ਜੀਓ ਹੋ ਗੁਰਮਲ ਇੱਕ ਪਛਾਣਦਾ ਦੁਆ ਕਾਗਲ ਚੇਤਨਾ ਜਾਣਦਾ ਹਰ ਇੱਕ ਤੇ ਕਾਰੇ ਲਾਇਓਣ ਜਿਉਂ ਭਾਵੇ ਤਿਵੇ ਨਿਭਾਏ ਜੀਓ ਤੁਸੀਂ ਭੋਗਿਓ ਪੁੰਚੋ ਪਾਹੀਓ ਗੁਰ ਦੀ ਬਾਣ ਕਵਾਏ ਪਹਿਨਾਈਓ ਹੋ ਹੋਆ ਮਹਾਰ ਪਿੰਡ ਦਾ ਬਣਿਆਂਦੇ ਪੰਜ ਸਰੀਕ ਜੀਓ ਹੋ ਆਇਆ ਸਾਮੇ ਤੇ ਹੱਡੀਆ ਪੰਜ ਕਿਰਸਾਨ ਮੁਜੇਰੇ ਮਹੱਡਿਆ ਕੰਨ ਕੋਈ ਕੱਢਣਾ ਹੈਂਗੀ ਨਾਨਕ ਬੁੱਠਾ ਘੁੱਗ ਗਿਰਾਓ ਜੀਓ ਹੋ ਵਾਰੀ ਕੁੰਮਾ ਜਾਪਦਾ ਇੱਕ ਸਾਹਾ ਤੁਧ ਧਿਆਈ ਦਾ ਉੱਜੜ ਥਿਉ ਵਸਾਇਓ ਹੋ ਤੁਧ ਵਿਟੋ ਕੁਰਬਾਨ ਜੀਓ ਹਰ ਇੱਠੇ ਨਿਤ ਧਿਆਈ ਦਾ ਮਨਚਿੰਦੀ ਸੋ ਫਲ ਪਾਈ ਦਾ ਸੱਭੇ ਕਾਜ ਸਵਾਰੀਅਨ ਲਾਹਿਨ ਮਨ ਕੀ ਭੁੱਖ ਜੀਓ ਮੈਂ ਛੱਡਿਆ ਸਭੋ ਤੰਦੜਾ ਗੋਸਾਈ ਸੇਵੀ ਸੱਚੜਾ ਨੌ ਨਿਧ ਨਾਮ ਨਿਧਾਨ ਹਰ ਮੈਂ ਪੱਲੇ ਬੱਦਾ ਛਿੱਕ ਜੀਓ ਮੈਂ ਸੁਖੀ ਹੂੰ, ਸੁਖ ਪਾਇਆ, ਗੁਰੇ ਅੰਤਰ ਸ਼ਬਦ ਵਸਾਇਆ, ਸਤਿਗੁਰ ਪੁਰਖ ਵਿਖਾਲਿਆ, ਮਸਤਕ ਧਰ ਕੇ ਹੱਥ ਜਿਉ। ਮੈਂ ਬੱਧੀ ਸੱਚ ਧਰਮਸਾਲ ਹੈ, ਗੁਰਸਿੱਖਾ ਲੈਦਾ ਪਾਲਕੈ, ਪੈਰ ਧੋਵਾ ਪੱਖਾ ਫੀਰਦਾ, ਤਿਸ ਨਿਵ ਨਿਵ ਲੱਗਾ ਪਾਏ ਜਿਉ। ਸੁਣ ਗੱਲਾ ਗੁਰ ਪੈ ਆਇਆ, ਨਾਮਦਾਨ ਇਸਨਾਣ ਦੜਾਇਆ, ਸਭ ਮੁਕਤ ਹੋਆ ਸਹਿ ਸਾਰੜਾ, ਨਾਨਕ ਸੱਚੀ ਬੇੜੀ ਚਾੜ ਜਿਉ। ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜਿਉ, ਦੈ ਕੰਨ ਸੁਣੋ ਅਰਦਾਸ ਜਿਉ। ਠੋਕ ਵਜਾਏ ਸਭ ਡਿੱਠੀਆਂ, ਤੁਸੀਂ ਆਪੇ ਲੈਣ ਛੁਡਾਏ ਜਿਉ। ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਈ ਨਾ ਕਿਸੇ ਰਜਾਨ ਦਾ, ਸਭ ਸੁਖਾਲੀ ਬੁੱਠੀਆਂ, ਇਹੋ ਹੋਆ ਹਲੇ ਮੀਰਾਜ ਜਿਉ। ਚਮਚਮ ਅੰਮ੍ਰਿਤ ਵਰਸਦਾ, ਬੋਲਾਇਆ ਬੋਲੀ ਖਸਮ ਦਾ, ਬਹੁ ਮਾਣ ਕੀਆ ਤੁਹਾਡੇ ਉੱਪਰੇ, ਤੂੰ ਆਪੇ ਪਾਹੇ ਥਾਏ ਜਿਉ। ਤੇਰਿਆ ਭਗਤਾਂ ਪੁਗਸਾ ਤੇਰਿਆ, ਹਰ ਲੋਚਾਂ ਪੂਰਨ ਮੇਰੀਆਂ, ਦੇਹੋ ਦਰ ਸੁਖ ਦਾਤਿਆ, ਮੈਂ ਗਲ ਵਿੱਚ ਲਹਿਓ ਮਲਾਏ ਜਿਉ। ਤੁਦ ਜੇਵੜੇ ਅਵਰ ਨਾ ਪਾ ਲਿਆ, ਤੂੰ ਦੀਪ ਲੋਪ ਪਾਇਆ ਲਿਆ, ਤੂੰ ਥਣ ਥਣੰਤਰ ਰਾਵ ਰਿਹਾ, ਨਾਨਕ ਭਗਤਾ ਸੱਚੇ ਆਧਾਰ ਜਿਉ। ਹੋ ਗੋਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲੀ ਉੱਚ ਦੁਮਾਲੜਾ, ਸਭ ਹੋਈ ਛਿੰਝੇ ਇਕੱਠੀਆ, ਦੋਏ ਬੈਠਾ ਵੇਖੇ ਆਪ ਜਿਉ। ਵਾਦ ਵੱਜਣ ਟਮਕ ਪੀਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨਿਹੱਥੇ ਪੰਜ ਜਵਾਨ ਮੈਂ, ਗੁਰਥਾਪੀ ਦਿੱਤੀ ਕੰਡ ਜਿਉ। ਸਭ ਇਕੱਠੇ ਹੋਏ ਆਇਆ, ਕਰਜਾਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜਿਉ। ਤੂੰ ਵਰਨਾ ਚੇਨਾ ਬਾਰਾ, ਹਰ ਦਿਸੇ ਹਾਜ਼ਰ ਜਾਹਰਾ, ਸੁਣ ਸੁਣ ਤੁਝੇ ਧਿਆਏ ਦੇ, ਤੇਰੇ ਭਗਤ ਰਤੇ ਗੁਣਤਾਸ ਜਿਉ। ਮੈਂ ਜੁਗ ਜੁਗ ਦਈਏ ਸੇਵੜੀ, ਗੁਰਕੱਟੀ ਮੇਡੀ ਜੇਵੜੀ, ਹੋ ਬਾਹਰ ਛਿੰਝਣਾ ਨੱਚੂ, ਨਾਨਕੇ ਉਸਰ ਲੱਦਾ ਭਾਲ ਜਿਉ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਗ ਮਹੱਲਾ ਪਹਿਲਾ, ਪਹਿਰੇ ਕਰ ਪਹਿਲਾ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ, ਮਿੱਤਰਾ ਹੁਕਮ ਪਿਆ ਗਰਭਾਸ, ਉਰਧਤਾ ਪੰਤਰ ਕਰੇ ਵਣਜਾਰਿਆ, ਮਿੱਤਰਾ ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਖਾਣੇ, ਉਰਧ ਧਿਆਨ ਲਿਵ ਲਾਗਾ, ਨਾ ਮਰਜਾਦ ਆਇਆ ਕਲ ਭੀਤਰ, ਬਹੁੜ ਜਾਸੀ ਨਾਗਾ, ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ, ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗਰਭਾਸ, ਦੂਜੇ ਪਹਿਰੇ ਰਹਿਣ ਕੇ ਵਣਜਾਰਿਆ, ਮਿੱਤਰਾ ਵਿਸਰ ਗਿਆ ਧਿਆਨ, ਹੱਥੋ ਹੱਥ ਨਚਾਈਏ ਵਣਜਾਰਿਆ, ਮਿੱਤਰਾ ਜਿਉਂ ਜਸਤਾ ਕਰ ਕਾਨ, ਹੱਥੋ ਹੱਥ ਨਚਾਈਏ ਪ੍ਰਾਣੀ, ਮਾਤ ਕਹੇ ਸੁਤ ਮੇਰਾ, ਚੇਤ ਅਚੇਤ ਮੂੜ ਮਨ ਮੇਰੇ, ਅੰਤ ਨਹੀਂ ਕਛ ਤੇਰਾ, ਜਿਨ ਰਚ ਰਚਿਆ ਤਿਸੇ ਨਾ ਜਾਣੇ, ਮਨ ਭੀਤਰ ਤਰ ਗਿਆਨ, ਕਹੁ ਨਾਨਕ ਪ੍ਰਾਣੀ ਦੂਜੇ ਪਹਿਰੇ ਵਿਸਰ ਗਿਆ ਧਿਆਨ, ਤੀਜੇ ਪਹਿਰੇ ਰਹਿਣ ਕੇ ਵਣਜਾਰਿਆ, ਮਿੱਤਰਾ ਧਨ ਜੋਬਣ ਸਿਉਂ ਚਿੱਤ, ਹਰ ਕਾ ਨਾਮ ਨਾ ਚੇਤੀ ਵਣਜਾਰਿਆ, ਮਿੱਤਰਾ ਬੱਧਾ ਛੁੱਟੇ ਜਿੱਤ, ਹਰ ਕਾ ਨਾਮ ਨਾ ਚੇਤੇ ਪ੍ਰਾਣੀ, ਵਿਕਲ ਪਿਆ ਸੰਗ ਮਾਇਆ, ਧਨ ਸਿਉਂ ਰੱਤਾ ਜੋਬਣ ਮੱਤਾ, ਅਹਿਲਾ ਜਨਮ ਗਵਾਇਆ, ਧਰਮ ਸੇਤੀ ਵਪਾਰ ਨਾ ਕੀਤੋ, ਕਰਮ ਨਾ ਕੀਤੋ ਮਿੱਤ, ਕਹੁ ਨਾਨਕ ਤੀਜੇ ਪਹਿਰੇ ਪ੍ਰਾਣੀ, ਧਨ ਜੋਬਣ ਸਿਉਂ ਚਿੱਤ, ਚੌਥੇ ਪਹਿਰੇ ਰਹਿਣ ਕੇ ਵਣਜਾਰਿਆ, ਮਿੱਤਰਾ ਲਾਵੀ ਆਇਆ ਖੇਤ, ਜਾਂ ਜਮ ਪਕੜ ਚਲਾਇਆ ਵਣਜਾਰਿਆ, ਮਿੱਤਰਾ ਕਿਸੇ ਨਾ ਮਿਲਿਆ ਭੇਤ, ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾਂ ਜਮ ਪਕੜ ਚਲਾਇਆ, ਝੂਠਾ ਰੁਦਨ ਹੋਆ ਦੁਆਲੇ, ਖੈਨ ਮੈਂ ਪਿਆ ਪਰਾਇਆ, ਸਾਈ ਵਸਤ ਪ੍ਰਾਪਤ ਹੋਈ ਜਿਸ ਸਿਉਂ ਲਾਇਆ ਹੇਤ, ਕਹੁ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੀ ਲੁਣਿਆ ਖੇਤ, ਸ੍ਰੀ ਰਾਗ ਮਹੱਲਾ ਪਹਿਲਾ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ, ਮਿੱਤਰਾ ਬਾਲਕ ਬੁੱਧ ਅਚੇਤ, ਖੀਰ ਪੀਏ ਖੈਲਾਈਏ ਵਣਜਾਰਿਆ, ਮਿੱਤਰਾ ਮਾਤ ਪਿਤਾ ਸੁਤ ਹੇਤ, ਮਾਤ ਪਿਤਾ ਸੁਤ ਨੇਹੋ ਕਨੇਰਾ, ਮਾਇਆ ਮੋਹ ਸਵਾਈ, ਸੰਜੋਗੀ ਆਇਆ ਕਿਰਤ ਕਮਾਇਆ, ਕਰਨੀ ਕਾਰ ਕਰਾਈ, ਰਾਮ ਨਾਮ ਬਿਨ ਮੁਕਤ ਨਾ ਹੋਈ ਬੁੱਢੀ ਦੂਜੇ ਹੇਤ, ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰੇ ਛੁਟੇਗਾ ਹਰ ਚੇਤ, ਦੂਜੇ ਪਹਿਰੇ ਰਹਿਣ ਕੇ ਵਣਜਾਰਿਆ, ਮਿੱਤਰਾ ਭਰ ਜੋਬਣ ਮੈਂ ਮਤ, ਅਹਿਨਸ ਕਾਮ ਵਿਆਪਿਆ ਵਣਜਾਰਿਆ, ਮਿੱਤਰਾ ਅੰਦਲੇ ਨਾਮ ਨਾ ਚਿੱਤ, ਰਾਮ ਨਾਮ ਘਟ ਅੰਤਰ ਨਾਹੀਂ, ਹੋਰ ਜਾਣੇ ਰਸ ਕਸ ਮੀਠੇ, ਗਿਆਨ ਧਿਆਨ ਗੁਣ ਸੰਜਮ ਨਾਹੀਂ, ਜਨਮ ਮਰੋ ਗਏ ਝੂਠੇ, ਤੀਰਥ ਵਰਤ ਸੰਜਮ ਨਾਹੀਂ, ਕਰਮ ਧਰਮ ਨਹੀਂ ਪੂਜਾ, ਨਾਨਕ ਭਾਈ ਭਗਤ ਨਿਸਤਾਰਾ, ਦੁਬਧਾ ਵਿਆਪੈ ਦੂਜਾ, ਤੀਜੇ ਪਹਿਰੇ ਰਹਿਣ ਕੇ ਵਣਜਾਰਿਆ, ਮਿੱਤਰਾ ਸਰਹੰਸ ਉਲੱਥੜੇ ਆਏ, ਜੋਬਨ ਘਟੇ ਜਰੂਆ ਜਣੇ ਵਣਜਾਰਿਆ, ਮਿੱਤਰਾ ਆਪ ਘਟੇ ਦਿਨ ਜਾਏ, ਅੰਤਕਾਲ ਪਛਤਾਸੀ ਅੰਦਲੇ, ਜਾਂ ਜਮ ਪਕੜ ਚਲਾਇਆ, ਸਭ ਕੁਛ ਆਪਣਾ ਕਰ ਕਰ ਰੱਖਿਆ, ਖੈਨ ਮੈਂ ਪਿਆ ਪਰਾਇਆ, ਬੁੱਧ ਵਿਸਰਜੀ ਗਈ ਸਿਆਣਪ ਕਰੇ ਅਵਗਣ ਪਛਤਾਏ, ਕਹੁ ਨਾਨਕ ਪ੍ਰਾਣੀ ਤੀਜੇ ਪਹਿਰੇ ਪ੍ਰਭ ਚੇਤੋ ਲਿਵਲਾਏ, ਚੌਥੇ ਪਹਿਰੇ ਰਹਿਣ ਕੇ ਵਣਜਾਰਿਆ, ਮਿੱਤਰਾ ਬਿਰਧ ਭਇਆ ਤਨ ਖੀਣ, ਅੱਖੀ ਅੰਧ ਨਾ ਦੀ ਸਹੀ ਵਣਜਾਰਿਆ, ਮਿੱਤਰਾ ਕੰਨੀ ਸੁਣੇ ਨਾ ਵੈਣ, ਅੱਖੀ ਅੰਧ ਜੀਵ ਰਸ ਨਾਹੀ ਰਹੇ ਪ੍ਰਾਕੋ ਤਾਣਾ ਗੁਣ ਅੰਤਰ ਨਾਹੀ ਕਿਉਂ ਸੁਖ ਪਾਵੇ ਮਨ ਮੁਖਿਆ ਬਣ ਜਾਣਾ ਖੜ ਪੱਕੀ ਕੁੜ ਭੱਜੇ ਬਿਨਸੇ ਆਏ ਚੱਲੇ ਕਿਆ ਮਾਣ ਕਹੁ ਨਾਨਕ ਪ੍ਰਾਣੀ ਚੌਥੇ ਪਹਿਰੇ ਗੁਰਮੁਖ ਸ਼ਬਦ ਪਛਾਣ ਓੜ ਕਾਇਆ ਤਿਨ ਸਾਹਿਆ ਬਣ ਜਾ ਰਿਹਾ ਮਿੱਤਰਾ ਜਰਜਰ ਵਾਣਾ ਕੰਨ ਇਕ ਰੱਤੀ ਗੁਣ ਨਾ ਸਮਾਣਿਆ ਬਣ ਜਾ ਰਿਹਾ ਮਿੱਤਰਾ ਆਗਨ ਖੜ ਸੜ ਬੰਨ ਗੁਣ ਸੰਜਮ ਜਾਵੇ ਚੋਟ ਨਾ ਖਾਵੇ ਨਾ ਤਿਸ ਜੰਮਣ ਮਰਨਾ ਕਾਲ ਜਾਲ ਜਮ ਜੋ ਹੋਈ ਨਾ ਸਾਕੇ ਭਾਈ ਭਗਤ ਪੈ ਤਰਨਾ ਪਤ ਸੇਤੀ ਜਾਵੇ ਸਹਿਜ ਸਮਾਵੇ ਸਗਲੇ ਦੁੱਖ ਮਿਟਾਵੇ ਕਹੁ ਨਾਨਕ ਪ੍ਰਾਣੀ ਗੁਰਮੁਖ ਛੂਟੈ ਸਾਚੇ ਤੇ ਪਤ ਪਾਵੇ ਸ੍ਰੀ ਰਾਗ ਮਹੱਲਾ ਚੌਥਾ ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਹਰ ਪਾਇਆ ਉਦਰ ਮਝਾਰ ਹਰ ਧਿਆਵੇ ਹਰ ਉਚਰੇ ਬਣ ਜਾ ਰਿਹਾ ਮਿੱਤਰਾ ਹਰ ਹਰ ਨਾਮ ਸਮਾਰ ਹਰ ਹਰ ਨਾਮ ਜਪੇ ਆਰਾਧੇ ਵਿੱਚ ਅਗਨੀ ਹਰ ਜਪ ਜੀਵਿਆ ਬਾਹਰ ਜਨਮ ਪਿਆ ਮੁਖ ਲਾਗਾ ਸਰਸੇ ਪਿਤਾ ਮਾਤ ਥੀਵਿਆ ਜਿਸ ਕੀ ਵਸਤ ਤੇ ਚੇਤੋ ਪ੍ਰਾਣੀ ਕਰ ਹੋਰ ਕਰ ਹਿਰਦੇ ਗੁਰਮੁਖ ਵਿਚਾਰ ਕਹੁ ਨਾਨਕ ਪ੍ਰਾਣੀ ਪਹਿਲੇ ਪੈਰੇ ਹਰ ਜਪੀਏ ਕਿਰਪਾ ਧਾਰ ਦੂਜੇ ਪਹਿਰੇ ਰਹਿਣ ਕੈ ਬਣ ਜਾ ਰਿਹਾ ਮਿੱਤਰਾ ਮਨ ਲਾਗਾ ਦੂਜੇ ਭਾਏ ਮੇਰਾ ਮੇਰਾ ਕਰ ਪਾਲੀਏ ਬਣ ਜਾ ਰਿਹਾ ਮਿੱਤਰਾ ਲੈ ਮਾਤ ਪਿਤਾ ਗਲ ਲਾਏ ਲਾਵੇ ਮਾਤ ਪਿਤਾ ਸਦਾ ਗਲ ਸੇਤੀ ਮਨ ਜਾਣੇ ਖੱਟ ਖਵਾਏ ਜੋ ਦੇਵੈ ਤਿਸੇ ਨਾ ਜਾਣੇ ਮੂੜਾ ਦਿੱਤੇ ਨੂੰ ਲਪਟਾਏ ਕੋਈ ਗੁਰਮੁਖ ਹੋਵੇ ਸੋ ਕਰੇ ਵਿਚਾਰ ਹਰ ਧਿਆਵੇ ਮਨ ਲਿਵਲਾਏ ਕਹੁ ਨਾਨਕ ਦੂਜੇ ਪਹਿਰੇ ਪ੍ਰਾਣੀ ਤਿਸ ਕਾਲ ਨਾ ਕਬ ਹੂੰ ਖਾਏ ਤੀਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਮਨ ਲੱਗਾ ਆਲ ਜੰਜਾਲ ਧਨ ਚਿਤਵੇ ਧਨ ਸੰਚਵੇ ਬਣ ਜਾ ਰਿਹਾ ਮਿੱਤਰਾ ਹਰਨਾਮਾ ਹਰਨਾ ਸੰਭਾਲ ਹਰਨਾਮਾ ਹਰ ਹਰ ਕਦੇ ਨਾ ਸੰਭਾਲੈ ਜੇ ਹੋਵੇ ਅੰਤ ਸਿਖਾਈ ਇਹੋ ਤਨ ਸੰਪੇ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ ਜਿਸ ਨੂੰ ਕਿਰਪਾ ਕਰੇ ਗੁਰਮੇਲੇ ਸੋ ਹਰ ਹਰ ਨਾਮ ਸੰਭਾਲ ਕਹੁ ਨਾਨਕ ਤੀਜੇ ਪਹਿਰੇ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਚੌਥੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਹਰ ਚੱਲਣ ਵੇਲਾ ਆਦਿ ਕਰ ਸੇਵੋ ਪੂਰਾ ਸਤਿਗੁਰੂ ਬਣ ਜਾ ਰਿਹਾ ਮਿੱਤਰਾ ਸਭ ਚੱਲੀ ਰਹਿਣ ਵਿਹਾਦੀ ਹਰ ਸੇਵੋ ਖਿਣ ਖਿਣ ਟਲ ਮੂਲ ਨਾ ਕਰੇ ਹੋ ਜਿਤ ਅਸਥਿਰ ਯੁਗ ਯੁਗ ਹੋਵੋ ਹਰ ਸੇਤੀ ਸਦਮਾਣ ਹੋ ਰਲੀਆਂ ਜਨ ਮਰਨ ਦੁੱਖ ਹੋਵੋ ਗੁਰ ਸਤਿਗੁਰ ਸਵਾਮੀ ਭੇਦ ਨਾ ਜਾਣੋ ਜਿਤ ਮਿਲ ਹਰ ਭਗਤ ਸੁਖਾਂਦੀ ਕਹੁ ਨਾਨਕ ਪ੍ਰਾਣੀ ਚੌਥੇ ਪਹਿਰੇ ਸਫਲਿਓ ਰਹਿਣ ਭਗਤਾਂ ਦੀ ਸ੍ਰੀ ਰਾਗ ਮਹੱਲਾ ਪੰਜਵਾਂ ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਤਰਪਾਇਤਾ ਉਦਰੇ ਮਾਹੇ ਦਸੀ ਮਾਸੀ ਮਾਨਸਕੀਆ ਬਣ ਜਾ ਰਿਹਾ ਮਿੱਤਰਾ ਕਰ ਮੋਹਲਤ ਕਰਮ ਕਮਾਹੇ ਮੋਹਲਤ ਕਰ ਦੀਨੀ ਕਰਮ ਕਮਾਣੇ ਜੈਸਾ ਲਿਖ ਤੁਰ ਪਾਇਆ ਮਾਤ ਪਿਤਾ ਭਾਈ ਸੁਤ ਬਣਤਾ ਤਨ ਭੀਤਰ ਪ੍ਰਭੂ ਸੰਜੋਇਆ ਕਰਮ ਸੁਕਰਮ ਕਰਾਏ ਆਪੇ ਇਸ ਜਨਤੇ ਵਸ ਕਿਸ਼ਨਾਹੇ ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰੇ ਤਰਪਾਇਤਾ ਉਦਰੇ ਮਾਹੇ ਦੂਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਪਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣੀ ਬਣ ਜਾ ਰਿਹਾ ਮਿੱਤਰਾ ਮਨਮੱਤਾ ਅਹਮੇ ਬੁਰਾ ਭਲਾ ਨਾ ਪਛਾਣੇ ਪ੍ਰਾਣੀ ਆਗੇ ਪੰਥ ਕਰਾਰਾ ਪੂਰਾ ਸਤਿਗੁਰ ਕਭੂ ਨਾ ਸੇਵਿਆ ਸਰ ਠਾਡੇ ਜਮ ਜਾਂਦਾਰਾ ਧਰਮ ਰਾਏ ਜਬ ਪਕਰਸ ਬਵਰੇ ਤਬ ਕਿਆ ਜਵਾਬ ਕਰੇ ਕਹੁ ਨਾਨਕ ਦੂਜੇ ਪਹਿਰੇ ਪ੍ਰਾਣੀ ਪਰ ਜੋਬਣ ਲਹਿਰੀ ਦੇ ਤੀਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਬਿਖ ਸੰਚੇ ਅੰਧ ਗਿਆਨ ਪੁੱਤਰ ਕਲੱਤਰ ਮੋਇ ਲਪਟਿਆ ਬਣ ਜਾ ਰਿਹਾ ਮਿੱਤਰਾ ਅੰਤਰ ਲਹਿਰ ਲੁਬਾਨ ਅੰਤਰ ਲਹਿਰ ਲੁਬਾਨ ਪ੍ਰਾਣੀ ਸੋ ਪ੍ਰਭ ਚਿਤਨਾ ਆਵੇ ਸਾਧ ਸੰਗਤ ਸੰਗ ਨਾ ਕੀਆ ਬਹੁ ਜੋਨੀ ਦੁੱਖ ਪਾਵੈ ਸਿਰਜਣ ਹਾਰ ਵਿਸਾਰਿਆ ਸਵਾਮੀ ਇੱਕ ਨਿਮਖ ਨਾ ਲੱਗੋ ਧਿਆਨ ਕਹੁ ਨਾਨਕ ਪ੍ਰਾਣੀ ਤੀਜੇ ਪਹਿਰੇ ਬਿਖ ਸੰਚੇ ਅੰਧ ਗਿਆਨ ਚੌਥੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਦਿਨ ਨੇੜੇ ਆਇਆ ਸੋਏ ਗੁਰਮੁਖ ਨਾਮ ਸਮਾਲ ਤੂੰ ਬਣ ਜਾ ਰਿਹਾ ਮਿੱਤਰਾ ਤੇਰਾ ਦਰਗਹਿ ਬੇਲੀ ਹੋਏ ਗੁਰਮੁਖ ਨਾਲ ਸਮਾਲ ਪ੍ਰਾਣੀ ਅੰਤੇ ਹੋਏ ਸਿਖਾਈ ਇਹ ਮੂੰਹ ਮਾਇਆ ਤੇਰੇ ਸੰਗ ਨਾ ਚਾਲੈ ਝੂਠੀ ਪ੍ਰੀਤ ਲਗਾਈ ਸਗਲੀ ਰਹਿਣ ਗੁਦਰੀ ਅੰਧਿਆਰੀ ਸੇਵ ਸਤਿਗੁਰ ਚਾਨਣ ਹੋਏ ਕਹੁ ਨਾਨਕ ਪ੍ਰਾਣੀ ਚੌਥੇ ਪਹਿਰੇ ਦਿਨ ਨੇੜੇ ਆਇਆ ਸੋਏ ਲਿਖਿਆ ਆਇਆ ਗੋਵਿੰਦ ਕਾ ਬਣ ਜਾ ਰਿਹਾ ਮਿੱਤਰਾ ਉੜ ਚੱਲੇ ਕਮਾਣਾ ਸਾਥ ਇੱਕ ਰੱਤੀ ਬਿਲਮਨਾ ਦੇਵਨੀ ਬਣ ਜਾ ਰਿਹਾ ਮਿੱਤਰਾ ਓਨੀ ਤਕੜੇ ਪਾਏ ਹਾਥ ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਦੁਹੇਲੇ ਜਿੰਨੀ ਪੂਰਾ ਸਤਿਗੁਰ ਸੇਵਿਆ ਸੇ ਦਰਗ ਹੈ ਸਦਾ ਸੁਹੇਲੇ ਕਰਮ ਧਰਤੀ ਸਰੀਰ ਜੁਗ ਅੰਤਰ ਜੋ ਬੋਵੇ ਸੋ ਖਾਤ ਕਹੁ ਨਾਨਕ ਭਗਤ ਸੋਹੇ ਦਰਬਾਰੇ ਮਨਮੁਖ ਸਦਾ ਪਵਾਤ ਸ੍ਰੀ ਰਾਗ ਮਹੱਲਾ ਚੌਥਾ ਕਰ ਦੂਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੁੰਦ ਇਆਣੀ ਪੇੜੀਏ ਕਿਉਂ ਕਰ ਹਰ ਦਰਸ਼ਨ ਭਿਖੈ ਹਰ ਹਰਿ ਆਪਣੀ ਕਿਰਪਾ ਕਰੇ ਗੁਰਮੁਖ ਸਾਹੁਰੜੇ ਕੰਮ ਸਿੱਖੈ ਸੋਹਰੜੇ ਕੰਮ ਸਿੱਖੇ ਗੁਰਮੁਖ ਹਰ ਹਰ ਸਦਾ ਧਿਆਏ ਸਹੀਆਂ ਵਿੱਚ ਫਿਰੇ ਸੁਹੇਲੀ ਹਰ ਦਰਗਹਿ ਬਾਲ ਉਡਾਏ ਲੇਖਾ ਧਰਮ ਰਾਏ ਕੀ ਬਾਕੀ ਜਬ ਹਰ ਹਰ ਨਾਮ ਕ੍ਰਿਖੇ ਮੁੰਦ ਇਆਣੀ ਪੇੜੀਏ ਗੁਰਮੁਖ ਹਰ ਦਰਸ਼ਨ ਦਿਖੈ ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੀ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ ਗੁਹਮੇ ਰੋਗ ਗਿਆ ਦੁੱਖ ਲਾਥਾ ਆਪੇ ਗੁਰਮੰਦ ਖਾਦਾ ਅਕਾਲ ਮੂਰਤ ਵਰ ਪਾਇਆ ਵਿਨਾਸੀ ਨਾ ਕਦੇ ਮਰੇ ਨਾ ਜਾਇਆ ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੀ ਹਰ ਪਾਇਆ ਹਰ ਸਤ ਸਤੇ ਮੇਰੇ ਬਾਬੁਲਾ ਹਰ ਜਨਮ ਮਿਲ ਜੰਜ ਸੁਹੰਦੀ ਪੇਵਕੜੇ ਹਰ ਜਪ ਸੁਹੇਲੀ ਵਿੱਚ ਸੋਹਰੜੇ ਖਰੀ ਸੁਹੰਦੀ ਸੋਹਰੜੇ ਵਿੱਚ ਖਰੀ ਸੁਹੰਦੀ ਜਨ ਪੇਵਕੜੇ ਨਾਮ ਸੰਭਾਲਿਆ ਸਭ ਜਬ ਸਫਲਿਓ ਜਨਮ ਤਿੰਨਾਂ ਦਾ ਗੁਰਮੁਖ ਜਨ ਮਨ ਜਿਨ ਪਾਸਾ ਢਾਲਿਆ ਹਰ ਸੰਤ ਜਨਾ ਮਿਲ ਕਾਰਜ ਸੋਹਿਆ ਵਰ ਪਾਇਆ ਪਰਖ ਆਨੰਦੀ ਹਰ ਸਤ ਸਤ ਮੇਰੇ ਬਾਬੁਲਾ ਹਰ ਜਨ ਮਿਲ ਜੰਜ ਸੁਹੰਦੀ ਹਰ ਪ੍ਰਾ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਕੱਪੜੋ ਹਰ ਸੋਭਾ ਦੋ ਦੇਵੋ ਜਿਤ ਸਵਰੇ ਮੇਰਾ ਕਾਜੋ ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਿਗੁਰ ਦਾਨ ਦਿਵਾਇਆ ਖੰਡਵਰ ਪੰਡ ਹਰ ਸੋਭਾ ਹੋਈ ਇਹੋ ਦਾਨ ਨ ਰਲੇ ਰਲਾਇਆ ਹੋਰ ਮਨਮੁਖ ਦਾ ਜੇ ਰੱਖ ਦਿਖਾਲੈ ਸੇ ਕੂੜ ਅਹੰਕਾਰ ਕਜ ਪਾਜੋ ਹਰ ਪ੍ਰਾ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਰਾਮ ਰਾਮ ਮੇਰੇ ਬਾਬੁਲਾ ਪਿਰ ਮਿਲ ਧਨ ਵੇਲ ਵਧੰਦੀ ਹਰ ਜੁਗ ਹੈ ਜੁਗੋ ਜੁਗ ਜੁਗ ਹੈ ਜੁਗੋ ਸਤਪੀੜੀ ਗੁਰੂ ਚਲੰਦੀ ਜੁਗ ਜੁਗ ਪੀੜੀ ਚੱਲੈ ਸਤਿਗੁਰ ਕੀ ਜਿਨੀ ਗੁਰਮੁਖ ਨਾਮ ਧਿਆਇਆ ਹਰ ਪੁਰਖ ਨਾ ਕਭੀ ਬਿਨਸੈ ਜਾਵੈ ਨਿਤ ਦੇਵੈ ਚੜੇ ਸਵਾਇਆ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੁਹੰਦੀ ਹਰ ਰਾਮ ਰਾਮ ਮੇਰੇ ਬਾਬੁਲਾ ਪਿਰ ਮਿਲ ਧਨ ਵੇਲ ਵਧੰਦੀ ਸ੍ਰੀ ਰਾਗ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਪਿਆਰਿਆ ਜੀਉ ਮਿੱਤਰਾ ਗੋਬਿੰਦ ਨਾਮ ਸੰਭਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਨਿਭੈ ਤੇਰੇ ਨਾਲੇ ਸੰਗ ਸਾਈ ਹਰ ਨਾਮ ਧਿਆਈ ਬਿਰਥਾ ਕੋਈ ਨਾ ਜਾਏ ਮਨ ਚਿੰਦੇ ਸਹੀ ਫਲ ਪਾਵ ਹੈ ਚਰਨ ਕਮਲ ਚਿਤ ਲਾਏ ਜਲ ਥਲ ਪੂਰ ਰਿਹਾ ਬਨਵਾਰੀ ਘੜ ਘੜ ਨਦਰ ਨਿਹਾਲੇ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭਰਮ ਜਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ ਮਨ ਪਿਆਰਿਆ ਜੀ ਉਹ ਮਿੱਤਰਾ ਬਿਕਸਾਗਰ ਸੰਸਾਰੇ ਚਰਨ ਕਮਲ ਕਰ ਬੋਹਿਤ ਕਰਤੇ ਸਹਿਸਾ ਦੁੱਖ ਨਾ ਵਿਆਪੇ ਗੁਰਪੂਰਾ ਭੇਟੇ ਵਡਭਾਗੀ ਆਠ ਪੈਰ ਪ੍ਰਭ ਜਾਪੇ ਆਦਯੁਗਾ ਦੀ ਸੇਵਕ ਸੁਆਮੀ ਭਗਤਾਂ ਨਾਮ ਅਦਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ ਮਨ ਪਿਆਰਿਆ ਜੀਉ ਮਿੱਤਰਾ ਹਰ ਲੱਦੇ ਖੇਬ ਸਵੱਲੀ ਮਨ ਪਿਆਰਿਆ ਜੀਉ ਮਿੱਤਰਾ ਹਰ ਦਰ ਨੈ ਚਲ ਮੱਲੀ ਹਰ ਦਰ ਸੇਵੇ ਅਲੱਖ ਭੇਵੇ ਨੈ ਚਲਿਆ ਸਣ ਪਾਇਆ ਤੈ ਜਨਮ ਮਰਨ ਨਾਇਆ ਮਨ ਜਾਣਾ ਸੰਸਾ ਦੁੱਖ ਮਿਟਾਇਆ ਚਿੱਤਰਗੁਪਤ ਕਾ ਕਾਗਦ ਫਾਰਿਆ ਜਮਦੂਤਾ ਕਛੂ ਨਾ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਬ ਸਵੱਲੀ ਮਨ ਪਿਆਰਿਆ ਜੀ ਉਹ ਮਿੱਤਰਾ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜੀ ਉਹ ਮਿੱਤਰਾ ਹਰ ਨਾਮ ਜਪਤ ਪਰਗਾਸੋ ਸਿਖਰ ਸਿਮਰ ਸੁਆਮੀ ਸੁਖੇ ਗਾਮੀ ਐਚ ਸਗਲੀ ਪੁਨੀਆਂ ਪੁਰਬੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੇ ਚਿਰੀ ਵਿਛੁਨਿਆ ਅੰਤਰ ਬਾਹਰ ਸਰਬਤ ਰਵਿਆ ਮਨ ਉਪਜਿਆ ਵਸਿਆਸੋ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜੀ ਉਹ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰਿਆ ਜੀ ਉਹ ਮਿੱਤਰਾ ਹਰ ਜਲ ਮਿਲ ਜੀਵੇ ਮੀਨਾ ਹਰ ਪੀ ਅਗਾਨੇ ਅੰਮ੍ਰਿਤ ਬਾਣੇ ਸਰਬ ਸੁਖਾ ਮਨ ਉੱਠੇ ਸ਼੍ਰੀ ਧਰ ਪਾਏ ਮੰਗਲ ਗਾਏ ਇਸ਼ਪੁੰਨੀ ਸਤਿਗੁਰ ਤੁਠੇ ਲੜ ਲੀਨੇ ਲਾਏ ਨਉ ਨਿਧ ਪਾਏ ਨਉ ਸਰਬ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਸ੍ਰੀ ਰਾਗ ਕੇ ਸ਼ੰਤ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਡੱਖਣਾ ਹੱਠ ਮਜਾਊ ਮਾਂ ਪਿਰੀ ਪੱਸੇ ਕਿਉ ਦੀਦਾਰ ਸੰਤ ਸਰਨਾਈ ਲੱਭਣੇ ਨਾਨਕ ਪ੍ਰਾਣ ਆਧਾਰ ਸ਼ੰਤ ਚਰਨ ਕਮਲ ਸਿਉਂ ਪ੍ਰੀਤ ਰੀਤ ਸੰਤਨ ਮਨ ਆਵੈ ਜੀਓ ਦੁਤੀਆ ਭਉ ਵਿਪ੍ਰੀਤ ਅਨੀਦ ਦਾਸਾਂ ਨੈ ਭਾਵੈ ਜੀਓ ਦਾਸਾਂ ਨੈ ਭਾਵੇ ਬਿੰਦਰ ਸਾਵੇ ਇੱਕ ਖਿਨ ਤੀਰ ਜਿ ਕਿਉ ਕਰੇ ਨਾਮ ਵੀ ਹੂਣਾ ਤਾਣ ਮਨ ਹੀਣਾ ਜਲ ਬਿਨ ਮਛਲੀ ਜਿਉਂ ਮਰੈ ਮਿਲ ਮੇਰੇ ਪਿਆਰੇ ਪ੍ਰਾਣ ਅਧਾਰੇ ਗੁਣ ਸਾਧ ਸੰਗ ਮਿਲ ਗਾਵੇ ਨਾਨਕ ਕੇ ਸੁਆਮੀ ਤਾਰ ਅਨੁਗ੍ਰਹੋ ਮਨ ਤਨ ਅੰਕ ਸਮਾਵੈ ਡੱਖਣਾ ਸੁਹੰਦੜੋ ਹਬਠਾਏ ਕੋਈ ਨਾ ਦਿਸੇ ਡੂਜੜੋ ਖੁਲੜੇ ਕਾ ਪਾਠ ਨਾਨਕ ਸਤਿਗੁਰ ਭੇੜਤੇ ਸ਼ੰਤ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀਓ ਸਿਮਰਤ ਸਾਸ ਗ੍ਰਾਸ ਪੂਰਨ ਵਿਸ਼ਵਾਸ ਕਿਉਂ ਮਨੋ ਵਿਸਾਰੀਐ ਜੀਓ ਕਿਉਂ ਮਨਹੋਂ ਬੇਸਾਰੀਏ ਨਿਮਖ ਨਹੀਂ ਟਾਰੀਏ ਗੁਣਵੰਤ ਪ੍ਰਾਣ ਹਮਾਰੇ ਮਨ ਬਾਂਸ਼ ਫਲ ਦੇ ਤੈ ਸੁਆਮੀ ਜੀ ਕੀ ਬਿਰਥਾ ਸਾਰੇ अनाथ के नाथे सर्व के साथे जब जुए जन्म ना हारिए नानकी बनंती प्रभ पह कृपा कर पाप जल तारिए डखना तूड़ी मज्जन साध के साई थी कृपाल लद्दे हब्बे थोकड़े नानक हर तन माल शंत सुंदर स्वामी ताम भक्त है बिश्राम आसा लग जी ते जियो मन तने गलतान सिमरत प्रभ नाम हर अमृत पीपते जियो अमृत हर पीपते सदा थर थीपते बिखे बन फीका जानिया पै कृपाल गोपाल प्रमीरी साध संगत निदमान्या सर्वसो सुख आनंद कन प्यारे हर रतन मन अंतर सीवते एक तल ने विसरे प्राण अधारा जप जप नानक जीवते डखना जो तो कीने अपने तिन्ना कु मिलियो हे आपे ही अमोहो जस नानक आप सुनियो होए शांत प्रेम ठगौरी पाए री जाए गोविंद मन मोहया जियो संतन कै प्रसाद अगाध कंठे लग सोहया जियो हर कंठ लग सोहया दोख सब जोहया भगत लखन कर वस पए मन सर्व सुख उठे गोविंद तुठे जन मरना सब मिट गए सखी मंगलो गाया ऐश पुजाया बौड़ न माया होया कर गै लीने नानक प्रभ प्यारे संसार सागर नी पोहया डखना साई नाम अमोल कीम ना कोई जान दो जिन्ना भाग मथा है से हर से नानक हर रंग मान दो शांत कहते पवित्र सुनते सब तन लिखती कुल तारिया जियो जिनको साधु संग नाम हर रंग तिनी ब्रह्म बिचारिया जियो ब्रह्म बिचारिया जन्म सवारिया पूर्ण कृपा प्रभ करी कर गै लीने हर जसो दीने जोन न तावै नह मरी सतगुर दयाल कृपाल भेड़त हरे काम क्रोध लो मारिया कथन न जाए अकथ स्वामी सदके जाए नानक वारिया श्री राग महला चौथा बनजारा एक ओंकार सतनाम गुर प्रसाद हर हरि उत्तम नाम है जन सिरिया सब कोय जियो हर जी सबे प्रतपालदा घट घट रमैया सोए सो हर सदा त्याइए तिस बिनि अवर ना कोय जो मोह माया चित लाए दे से छोड़ चले दुख रोए जन नानक नाम त्याया हर अंत सिखाई होए मैं हर बिनि अवर ना कोय हर गुरसन आई पाइए बनजारिया मित्रा बड़ भाग प्राप्त होए रहाओ संत जना मिन पाइया हर किने न पाया नाओ विच होमी कर्म कवाम दे ज्यो वे सोहा पुत ने नाओ पिता जाता होइए गुर तुठा करे पसाऊ बड़ भागी गुर पाया हर एनस लगा पाओ जन नानक ब्रह्म पछाणिया हर कीर्त कर्म कमाओ मन हर हर लगा चाओ गुर पूरे नाम दृढ़ाया हर मिलिया हर प्रभ नाओ रहाओ जब लग जोबन सास है तब लग नाम त्याए चल दया नाल हर चल सी हर अंते ले छड़ाए हो बलिहारी तन को जन हर मन उठा आए जिनी हर हर नाम ना चेत्यो से अंत गए पछताए तुर मस्तक हर प्रभ लिखिया जन नानक नाम त्याए मन हर हर प्रीत लगाए बड़भागी गुर पाया गुर सबदी पार लगाए रहाओ हर आपे आपो पाईदा हर आपे देव्या ले हर आपे परम पुलाईदा हर आपे ही मत दे गुरमुखा मन प्रकाश है से विरले केई के हो बलिहारी तन को जन हर पाया गुरमते जन नानक कमल प्रगासिया मन हर हर उठड़ा हे मन हर हर जपन करे हर गुर सरनाई भजपो जिंदु सब किलवख दुख पर हरी रहाओ ਘਟ ਘਟ ਰਮਈਆ ਮਨ ਵਸੇ ਕਿਉ ਪਾਈਏ ਕਿਤ ਪਤ ਗੁਰਪੂਰਾ ਸਤਿਗੁਰ ਭੇਟੀਏ ਹਰਿਆਈ ਵਸੇ ਮਨ ਚਿੱਤ ਮੈਂ ਤਰ ਨਾਮ ਆਧਾਰ ਹੈ ਹਰ ਨਾਮੇ ਤੇ ਗਤ ਮਤ ਮੈਂ ਹਰ ਹਰ ਨਾਮ ਵਿਸਾ ਹੈ ਹਰ ਨਾਮੇ ਹੀ ਜਤ ਪਤ ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵੂ ਹਰ ਪ੍ਰਭ ਸਤ ਗੁਰ ਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਉ ਜਿਨਕੋ ਪੂਰਵ ਲਿਖਿਆ ਸੇ ਆਏ ਮਿਲੇ ਗੁਰ ਪਾਸ ਸੇਵਕ ਭਾਈ ਬਣ ਜਾ ਰਿਹਾ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਧਨ ਧਨ ਵਣਜ ਵਪਾਰੀਆ ਜਨ ਵੱਖਰ ਲੱਦੜਿਆ ਹਰ ਰਾਸ ਗੁਰਮੁਖਾਂ ਦਰ ਮੁਖ ਉਜਲੇ ਸੇ ਆਏ ਮਿਲੇ ਹਰ ਪਾਸ ਜਨ ਨਾਨਕ ਗੁਰ ਤਿਨ ਪਾਇਆ ਜਿਨ ਆਪ ਤੁਠਾ ਗੁਣਤਾਸ ਹਰ ਧਿਆਵੋ ਸਾ ਸਿਗਰਾਸ ਮਨ ਪ੍ਰੀਤ ਲਗੀ ਤਿਨ ਗੁਰਮੁਖਾਂ ਹਰ ਨਾਮ ਜਿਨ੍ਹਾਂ ਰਹਿ ਰਾਸ ਰਹਾਉ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ ਸਲੋਕ ਮਹੱਲਾ ਤੀਜਾ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਨ ਵਸੇ ਨਿਹਚਲ ਮਾਤੇ ਅਪਾਰ ਰਤਨ ਅਮੂਲਕ ਪਾਇਆ ਗੁਰ ਕਾ ਸਤ ਵਿਚਾਰ ਜੇ ਵਸ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ ਨਾਨਕ ਸੱਚੇ ਸਤਿਗੁਰ ਸੇਵੀਐ ਸਦਾ ਸੱਚ ਵਾਪਾਰ ਮਹੱਲਾ ਤੀਜਾ ਹੋਰ ਬਿਰਹਾ ਸਭ ਧਾਤ ਹੈ, ਜਬ ਲਗ ਸਾਹਿਬ ਪ੍ਰੀਤ ਨਾ ਹੋਏ, ਇਹੋ ਮਨ ਮਾਇਆ ਮੋਹਿਆ ਵੇਖਣ ਸੁਣਨ ਨਾ ਹੋਏ, ਸਹਿ ਦੇਖੇ ਬਿਨ ਪ੍ਰੀਤ ਨਾ ਉਪਜੇ, ਅੰਧਾ ਕਿਆ ਕਰੇ, ਨਾਨਕ ਜਨ ਅੱਖੀ ਲੀਤੀਆ, ਜਸੋਈ ਸੱਚਾ ਦੇ ਪੌੜੀ, ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ, ਹਰ ਹਰ ਇੱਕ ਸੇ ਦਾ ਹੈ ਅਮਰ ਇੱਕੋ ਹਰ ਚਿੱਤ ਧਰ, ਹਰ ਤੈਸ ਬਿਨ ਕੋਈ ਨਾਹੇ ਡਰ ਭਰਮ ਭਉ ਦੂਰ ਕਰ, ਹਰ ਤਿਸੇ ਨੂੰ ਸਲਾਹੇ ਜੇ ਤੁਧ ਰੱਖੇ ਬਾਹਰ ਘਰ, ਹਰ ਜਿਸ ਨੂੰ ਹੋਏ ਦਿਆਲ ਸੋ ਹਰ ਜਾਪੋ ਬਿਖਮ ਤਰ, ਸਲੋਕ ਮਹੱਲਾ ਪਹਿਲਾ। ਦਾਤੀ ਸਾਹਿਬ ਸੰਧੀਆ ਕਿਆ ਚੱਲੇ ਤਿਸ ਨਾਲ, ਇੱਕ ਜਗੰਦੇ ਨਾਲ ਹਨ ਇੱਕ ਨਾ ਸੁੱਤਿਆ ਦੇ ਉਠਾਲ, ਮਹੱਲਾ ਪਹਿਲਾ। ਸਿਦਕ ਸਬੂਰੀ ਸਾਧਕਾ ਸਬਰ ਤੋਂ ਸਾਵਾ ਲਾਇਕਾ, ਦੇਦਾਰ ਪੂਰੇ ਪਾਇਸਾ ਥਾਉ ਨਾਹੀਂ ਖਾਇਕਾ ਪੌੜੀ, ਸਭ ਆਪੇ ਤੁਧ ਉਪਾਏ ਕਹਿ ਅਪਕਾਰੇ ਲਾਈ, ਤੂੰ ਆਪੇ ਵੇਖ ਵਿਸਦਾ ਆਪਣੀ ਵਡਿਆਈ, ਹਰ ਤੁਧ ਹੋਂ ਬਾਰ ਕਿਛ ਨਾਹੀਂ ਤੂੰ ਸੱਚਾ ਸਾਈ, ਤੂੰ ਆਪੇ ਆਪ ਵਰਦਾ ਸਭਨੀ ਹੀ ਥਾਈ, ਹਰ ਤਿਸੇ ਤਿਹਾਵੋ ਸੰਤ ਜਨੋ ਜੋ ਲਏ ਛੜਾਈ, ਸਲੋਕ ਮਹੱਲਾ ਪਹਿਲਾ। ਫੱਕੜ ਜਾਤੀ ਫੱਕੜ ਨਾਓ, ਸਭਨਾ ਜੀਆ ਏਕਾ ਛਾਓ, ਆਪ ਹੋ ਜੇ ਕੋ ਭਲਾ ਕਹਾਏ, ਨਾਨਕ ਤਾਂ ਪਰ ਜਾਪੇ ਜਾਂ ਪਤਲੇ ਖੈ ਪਾਏ, ਮਹੱਲਾ ਦੂਜਾ। ਜਿਸ ਪਿਆਰੇ ਸਿਓ ਨੇਹ ਤੇ ਸਾਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਸ਼ੇ ਜੀਵਣਾ ਪੌੜੀ, ਤੁਧ ਆਪੇ ਧਰਤੀ ਸਾਜੀਏ, ਚੰਦ ਸੂਰਜ ਦੋਏ ਦੀਵੇ, ਦਸ ਚਾਰ ਹੜਦ ਸਾਜਿਆ ਵਪਾਰ ਕਰੀਵੇ, ਇਕਨਾਂ ਨੂੰ ਹਰ ਲਾਭ ਦੇ ਜੋ ਗੁਰਮੰਗ ਥੀਵੇ, ਤਿੰਨ ਜਮਕਾਲ ਨਾ ਵਿਆਪੀ ਜਿਨ ਸੱਚ ਅੰਮ੍ਰਿਤ ਪੀਵੇ, ਉਹ ਆਪ ਛੁੱਟੇ ਪਰਿਵਾਰ ਸਿਓ ਤਨ ਪਿੱਛੇ ਸਭ ਜਗਤ ਛੁੱਟੀਵੇ, ਸਲੋਕ ਮਹੱਲਾ ਪਹਿਲਾ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ, ਕੁਦਰਤ ਹੈ ਕੀਮਤ ਨਹੀਂ ਪਾਏ, ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ, ਅਸਰੇ ਸਰੀਅਤ ਕਰੇ ਵਿਚਾਰ, ਬਿਨ ਬੂਝੇ ਕੈਸੇ ਭਾਵੇ ਪਾਰ, ਸਿੱਧ ਕਰ ਸਜਦਾ ਮਨ ਕਰ ਮਕਸੂਦ, ਜਹ ਧਰ ਦੇਖਾਂ ਤਹਿ ਧਰ ਮੌਜੂਦ, ਮਹੱਲਾ ਤੀਜਾ। ਗੁਰਸਭਾ ਏਵ ਨਾ ਪਾਈਏ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੇ ਜਾ ਮਨ ਰਹੇ ਹਦੂਰ ਪੌੜੀ, ਸਪਤ ਦੀਪ ਸਪਤ ਸਾਗਰ, ਨਾਵਖੰਡ ਚਾਰ ਵੇਦ ਅਸ਼ਟ ਪੁਰਾਣਾ, ਹਰ ਸਭਨਾ ਵਿੱਚ ਤੂੰ ਵਰਦਾ ਹਰ ਸਭਨਾ ਪਾਣਾ, ਸਭ ਤੁਜੇ ਤਿਹਾਵੇ ਜੀ ਜੰਤ ਹਰ ਸਾਰਗ ਪਾਣਾ, ਜੋ ਗੁਰਮੁਖ ਹਰ ਆਰਾਧ ਦੇ ਤਿਨ ਹੋ ਕਰਵਾਣਾ, ਤੂੰ ਆਪੇ ਆਪ ਵਰਦਾ ਕਰ ਚੋਜ ਵਿੜਾਣਾ, ਸਲੋਕ ਮਹੱਲਾ ਤੀਜਾ। ਕਲੋ ਮਸਾਜਨੀ ਕਿਆ ਸਦਾਈਏ, ਹਿਰਦੇ ਹੀ ਲਿਖ ਲਿਹੋ, ਸਦਾ ਸਾਹਿਬ ਕੇ ਰੰਗ ਰਹੇ ਕਬੂ ਨਾ ਤੂੜ ਸਨੇਹੋ, ਕਲੋ ਮਸਾਜਨੀ ਜਾਇਸੀ ਲਿਖਿਆ ਪੀ ਨਾਲੇ ਜਾਏ, ਨਾਨਕ ਸਹਿ ਪ੍ਰੀਤ ਨਾ ਜਾਇਸੀ, ਜੋ ਤੁਰ ਛੋਡੀ ਸੱਚੈ ਪਾਏ, ਮਹੱਲਾ ਤੀਜਾ। ਨਦਰੀ ਆਪਦਾ ਨਾਲ ਨਾ ਚੱਲੀ, ਵੇਖੋ ਕੋਵ ਪਾਏ, ਸਤਿਗੁਰ ਸੱਚ ਦੜਾਇਆ ਸੱਚ ਰਹੋ ਲਿਵਲਾਏ, ਨਾਨਕ ਸਬਦੀ ਸੱਚ ਕਰਮੀ ਭੱਲੇ ਪਾਏ ਪੌੜੀ, ਹਰ ਅੰਦਰ ਬਾਹਰ ਇੱਕ ਤੂੰ, ਤੂੰ ਜਾਣੇ ਭੇਤ, ਜੋ ਕੀਚੇ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ, ਸੋ ਡਰੇ ਜੇ ਪਾਪ ਕਮਾਉਂਦਾ ਧਰਮੀ ਵਿਗਸੇਦ, ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰੀਏ ਕੇਤ, ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ, ਸਲੋਕ ਮਹੱਲਾ ਤੀਜਾ। ਕਲਮ ਜਲੋ ਸਣ ਮਸਵਾਣੀਏ, ਕਾਗਦ ਵੀ ਜਲ ਜਾਓ, ਲਿਖਣ ਵਾਲਾ ਜਲ ਬਲੋ, ਜਨ ਲਿਖਿਆ ਦੂਜਾ ਭਾਓ, ਨਾਨਕ ਪੂਰਵ ਲਿਖਿਆ ਕਮਾਵਣਾ ਅਵਰਨਾ ਕਰਨਾ ਜਾਏ, ਮਹੱਲਾ ਤੀਜਾ। ਹੋਰ ਕੂੜ ਪੜ੍ਹਨਾ ਕੂੜ ਬੋਲਣਾ ਮਾਇਆ ਨਾਲ ਪਿਆਰ, ਨਾਨਕ ਬਿਨ ਨਾਵੇਂ ਕੋ ਥਿਰ ਨਹੀਂ, ਪੜ ਪੜ ਹੋਏ ਖੁਆਰ ਪੌੜੀ, ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹੈ ਹਰ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਉ ਹੈ ਧਰਮ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੀ ਕਿਹਾ ਚੁਗਲ ਕਾ, ਹਰ ਕੀ ਵਡਿਆਈ ਵੱਡੀ ਹੈ ਪੁੱਛਿਆ ਦਾਨ ਦੇਵ ਕਾ, ਸਲੋਕ ਮਹੱਲਾ ਤੀਜਾ। ਓਹੋ ਕਰਤੀ ਸਾਮੂਈ ਸੰਪੋ ਕਿਸੇ ਨਾਲ, ਦੂਜੇ ਪਾਏ ਦੁੱਖ ਪਾਇਆ ਸਭ ਜੋ ਹੀ ਜਮਕਾਲ, ਨਾਨਕ ਗੁਰਮੁਖ ਉਬਰੇ ਸਾਚਾ ਨਾਮ ਸਮਾਲ, ਮਹੱਲਾ ਪਹਿਲਾ। ਗਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ, ਮਨੁੱਖ ਸੁਦਾ ਕਾਲੀਆਂ, ਬਾਹਰ ਚਿਟਵੀਆਂ ਹਰੀਸਾਂ ਕਰੇ ਤਿਨਾੜੀਆਂ, ਜੋ ਸੇਵੇ ਦਰ ਖੜੀਆਂ ਨਾਲ ਖਸਮੇ ਰਤੀਆਂ, ਮਾਣੇ ਸੁਖ ਰਲੀਆਂ ਹੁੰਦੇ ਤਾਣੇ ਨਿਤਾਣੀਆਂ, ਰਹੇ ਨਿਮਾਨਣੀਆਂ ਨਾਨਕ ਜਨਮ ਸਖਾਰਤਾ, ਜੇ ਤਿਨਕੇ ਸੰਗ ਮਿਲਾ ਪੌੜੀ, ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ, ਤੂੰ ਆਪੇ ਜਲ ਵਤਾਈਦਾ ਆਪੇ ਵਿੱਚ ਸੇ ਬਾਲ, ਤੂੰ ਆਪੇ ਕਮਲ ਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ, ਤੂੰ ਆਪੇ ਮੁਕਤ ਕਰਾਈਦਾ ਇੱਕ ਨਿਮਕ ਘੜੀ ਕਰ ਖਿਆਲ, ਹਰ ਤੁਧ ਹੋਂ ਬਾਹਰ ਕਿਛ ਨਹੀਂ ਗੁਰਸਬਦੀ ਵੇਖ ਨਿਹਾਲ, ਸਲੋਕ ਮਹੱਲਾ ਤੀਜਾ। ਹੁਕਮ ਨਾ ਜਾਣੇ ਬਹੁਤਾ ਰੋਵੇ, ਅੰਦਰ ਧੋਖਾ ਨੀਂਦ ਨਾ ਸੋਵੇ, ਜੇ ਤਨ ਖਸਮੇ ਚਲੇ ਰਜਾਈ, ਦਰ ਕਰ ਸੋਭਾ ਮਹਿਲ ਬੁਲਾਈ, ਨਾਨਕ ਕਰਮੀ ਇਹ ਮਤ ਪਾਈ, ਗੁਰਪ੍ਰਸਾਦੀ ਸੱਚ ਸਮਾਈ, ਮਹੱਲਾ ਤੀਜਾ। ਮਨਮੁਖ ਨਾ ਵਿਹੂਣੀਆਂ ਰੰਗ ਕੁਸੰਭਾ ਦੇਖ ਨਾ ਭੁੱਲ, ਇਸ ਕਾ ਰੰਗ ਦਿਨ ਥੋੜਿਆ ਸ਼ੋਸ਼ਾ ਇਸ ਦਾ ਮੁੱਲ, ਦੂਜੇ ਲਗੇ ਪਚਮੋਏ ਮੂਰਖ ਅੰਧ ਗਵਾਰ, ਬਿਸਤਾ ਅੰਦਰ ਕੀੜਸੇ ਪੈ ਪਚਹਿ ਵਾਰੋ ਵਾਰ, ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕੇ ਸਹਿਜ ਸੁਭਾਏ, ਭਗਤੀ ਰੰਗ ਨਾ ਉਤਰੇ ਸਹਿਜੇ ਰਹੇ ਸਮਾਏ, ਪੌੜੀ ਸਹਿਸ਼ਟ ਪਾਈ ਸਭ ਤੁਧ ਆਪੇ ਰਿਜਕ ਸੰਭਾਇਆ, ਇੱਕ ਵੱਲ ਛਲ ਕਰਕੇ ਖਾਮ ਦੇ ਮੋਹ ਕੂੜਕ ਸਾਥਨੀ ਢਾਇਆ, ਤੁਧ ਆਪੇ ਭਾਵੇ ਸੋ ਕਰਹਿ ਤੁਧ ਉਤੇ ਕੰਮ ਹੋਇ ਲਾਇਆ, ਇੱਕ ਨਾ ਸੱਚ ਬੁਝਾਇਨ ਤਿੰਨਾ ਅਤੁੱਟ ਭੰਡਾਰ ਦੇਵਾਇਆ, ਹਰ ਚੇਤ ਖਾਹੇ ਤਿੰਨਾ ਸਫਲ ਹੈ ਅਚੇਤਾ ਹੱਥ ਤੜਾਇਆ, ਸਲੋਕ ਮਹੱਲਾ ਤੀਜਾ, ਪੜ ਪੜ ਪੰਡਤ ਵੇਦ ਵਖਾਣ ਹੈ ਮਾਇਆ, ਮੋਹ ਸੁਆਏ ਦੂਜੇ ਭਾਏ ਹਰਨਾਮ ਵਿਸਾਰਿਆ, ਮਨ ਮੂਰਖ ਮਿਲੇ ਸਜਾਏ,

ਮਤੀ ਨਾ ਪਾਈਏ ਮਨਮੁਖ ਮੋਈ ਵਿਲਾਸ, ਜੋ ਪਾਵੇ ਤਿਉ ਰੱਖ ਤੂੰ ਨਾਨਕ ਤੇਰਾ ਦਾਸ ਪੌੜੀ। ਸਭ ਕੋ ਤੇਰਾ ਤੂੰ ਸਬਸਦਾ ਤੂੰ ਸਭਨਾ ਪਾ, ਸਭ ਕੋ ਤੇਰਾ ਤੂੰ ਸਬਦਾ ਤੂੰ ਸਭਨਾ ਰਾਸ, ਸਭ ਤੁਹਦੇ ਪਾਸੋਂ ਮੰਗਦੇ ਨਿਤ ਕਰ ਅਰਦਾਸ, ਜਿਸ ਤੂੰ ਦੇਹੇ ਤੇ ਸਭ ਕੁਛ ਮਿਲੇ ਇੱਕ ਨਾ ਦੂਰ ਹੈ ਪਾਸ, ਤੁਦ ਬਾਜੋ ਥਾਓ ਕੋ ਨਾਹੀਂ ਜਿਸ ਪਾਸੋਂ ਮੰਗੀਏ ਮਨ ਵੇਖੋ ਕੋ ਨਿਰਜਾਸ, ਸਭ ਤੁਹਦੇ ਨੂੰ ਸਹਲਾ ਦੇ ਦਰ ਗੁਰਮੁੱਖਾਂ ਨੂੰ ਪ੍ਰਗਾਸ। ਸਲੋਕ ਮਹੱਲਾ ਤੀਜਾ। ਪੰਡਿਤ ਪੜ ਪੜ ਉੱਚਾ ਕੂਕਦਾ, ਮਾਇਆ ਮੋਹੇ ਪਿਆਰ ਅੰਤਰ ਬ੍ਰਾਹਮਣਾ ਚੀਨੀ, ਮਨ ਮੂਰਖ ਗਾਵਾਰ, ਦੂਜੇ ਭਾਈ ਜਗਤ ਪ੍ਰਬੋਧਾ ਨਾ ਬੂਝੇ ਵਿਚਾਰ, ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ। ਮਹੱਲਾ ਤੀਜਾ। ਜਿਨੇ ਸਤਿਗੁਰ ਸੇਵਿਆ ਤਿਨੀ ਨਾਉ ਪਾਇਆ, ਬੂਝੋ ਕਰ ਵਿਚਾਰ, ਸਦਾ ਸੰਤ ਸੁਖ ਮਨ ਵਸੇ ਚੁੱਕੈ ਕੂਕ ਪੁਕਾਰ, ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰਸਬ ਦੀ ਵਿਚਾਰ, ਨਾਨਕ ਸਬਦ ਰਤੇ ਸੇ ਮੁਕਤ ਹੈ ਹਰ ਜੀਓ ਹੇਤ ਪਿਆਰ ਪੌੜੀ, ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ, ਜਿਸ ਹਰ ਭਾਵੇ ਤਿਸ ਗੁਰ ਮਿਲੇ ਸੋ ਹਰ ਨਾਮ ਧਿਆਏ, ਗੁਰਸਬ ਦੀ ਹਰ ਪਾਈਏ ਹਰ ਪਾਰ ਲਗਾਏ, ਮਨ ਹਟਕਿਨੇ ਨਾ ਪਾਇਓ ਪੁੱਛੋ ਵੇਦਾਂ ਜਾਏ, ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ। ਸਲੋਕ ਮਹੱਲਾ ਤੀਜਾ। ਨਾਨਕ ਸੋ ਸੂਰਾ ਵਰੀਆਮ, ਜਿਨ ਵਿੱਚੋਂ ਦੁਸ਼ਟ ਹੰਕਾਰਣ ਮਾਰਿਆ, ਗੁਰਮਤੀ ਨਾਮ ਸਲਾਹੇ ਜਨਮ ਸਵਾਰਿਆ, ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ, ਸੋਹਣ ਸੱਚ ਦੁਆਰ ਨਾਮ ਪਿਆਰਿਆ, ਮਨਮੁਖ ਮਰੇ ਅਹੰਕਾਰ ਮਰਨ ਵਿਗਾੜਿਆ, ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ, ਆਪੋ ਦੂਜੇ ਲੱਗ ਖਸਮ ਵਿਸਾਰਿਆ, ਨਾਨਕ ਬਿਨ ਨਾਵੇਂ ਸਭ ਦੁੱਖ ਸੁੱਖ ਵਿਸਾਰਿਆ। ਮਹੱਲਾ ਤੀਜਾ। ਗੁਰਪੂਰੇ ਹਰ ਨਾਮ ਦੜਾਇਆ, ਤਨ ਵਿੱਚੋਂ ਭਰਮ ਚੁਕਾਇਆ, ਰਾਮ ਨਾਮ ਹਰ ਕੀਰਤ ਗਾਈ, ਕਰਮ ਚਾਨਣ ਮੱਗ ਦਿਖਾਇਆ, ਹੋਮੇ ਮਾਰੇ ਕਲਬ ਲਾਗੀ ਅੰਤਰ ਨਾਮ ਵਸਾਇਆ, ਗੁਰਮਤੀ ਜਮ ਜੋਹੀ ਨਾ ਸਾਕੈ ਸਾਚੇ ਨਾਮ ਸਮਾਇਆ, ਸਭ ਆਪੇ ਆਪ ਵਰਤੇ ਕਰਤਾ, ਜੋ ਭਾਵੈ ਸੋ ਨਾਏ ਲਾਇਆ, ਜਨ ਨਾਨਕ ਨਾਮ ਲਏ ਤਾ ਜੀਵੇ, ਬਿਨ ਨਾਵੇਂ ਖਿਨ ਮਰ ਜਾਇਆ ਪੌੜੀ, ਜੋ ਮਿਲਿਆ ਹਰ ਦੀਵਾਨ ਸਿਉਂ ਸੋ ਸਭਨੀ ਦੀ ਬਾਣੀ ਮਿਲਿਆ, ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸਕੇ ਮੋਇ ਡਿੱਠੇ ਸਭ ਪਾਪੀ ਤਰਿਆ, ਉਸ ਅੰਤਰ ਨਾਮ ਨਿਦਾਨ ਹੈ ਨਾਮੋਂ ਪਰਵਰਿਆ, ਨਾਉ ਪੂਜੀਏ ਨਾਉ ਮੰਨੀਏ ਨਾ ਕਿਲਵਕ ਸਭ ਹੇਰਿਆ, ਜਿੰਨੀ ਨਾਮ ਧਿਆਇਆ ਇੱਕ ਮਨ ਇੱਕ ਚਿਤ ਸੇ ਅਸਥਿਰ ਜਗ ਰਿਹਾ। ਸਲੋਕ ਮਹੱਲਾ ਤੀਜਾ। ਆਤਮਾ ਦਿਓ ਪੂਜੀਐ ਗੁਰ ਕੇ ਸਹਿਜ ਸੁਭਾਏ, ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਕਰ ਹੀ ਪਦ ਚਾ ਪਾਏ, ਆਤਮਾ ਡੋਲਣਾ ਡੋਲਈ ਗੁਰ ਕੇ ਪਾਏ ਸਵਾਏ, ਗੁਰਵਿਣ ਸਹਿਜ ਨਾ ਆਵੀ ਲੋ ਮਹਿਲਾਂ ਵਿੱਚੋਂ ਜਾਏ, ਖਿਨ ਪਲ ਹਰ ਨਾਮ ਮਨ ਵਸੇ ਸਭ ਅੜਸਰ ਤੀਰਥ ਨਾਏ, ਸੱਚੇ ਮੈਲ ਨਾ ਲੱਗੀ ਮਨ ਲਾਗੇ ਦੂਜੇ ਪਾਏ, ਧੋਤੀ ਮੂਲ ਨਾ ਉਤਰੇ ਜੇ ਅੜਸਰ ਤੀਰਥ ਨਾਏ, ਮਨਮੁਖ ਕਰਮ ਕਰੇ ਅਹੰਕਾਰੀ ਸਭ ਦੁੱਖੋ ਦੁੱਖ ਕਮਾਏ, ਨਾਨਕ ਮੈਲਾ ਊਜਲ ਤਾਂ ਥੀਏ ਜਾਂ ਸਤਿਗੁਰ ਮਾਏ ਸਮਾਏ। ਮਹੱਲਾ ਤੀਜਾ। ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ, ਮਨਮੁਖ ਰਲਾਇਆ ਨਾ ਰਲੇ ਪਈਏ ਕਿਰਤ ਫਿਰਾਏ, ਲਿਵ ਤਾਤ ਦੋਏ ਰਾਹ ਹੈ ਹੁਕਮੀ ਕਰ ਕਮਾਏ, ਗੁਰਮੁਖ ਆਪਣਾ ਮਨ ਮਾਰਿਆ ਸਬਦ ਕਸਵੱਟੀ ਲਾਏ, ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ, ਮਨ ਹੀ ਮੰਝ ਸਮਾਏ, ਮਨ ਜੋ ਇੱਛੇ ਸੋ ਲਹੇ ਸੱਚੇ ਸਬਦ ਸੁਭਾਏ, ਅੰਮ੍ਰਿਤ ਨਾਮ ਸਦ ਪੁੰਚਗੇ ਗੁਰਮੁਖ ਕਰ ਕਮਾਏ, ਵਿਣ ਮੰਨੇ ਜੇ ਹੂਰੀ ਨਾਲ ਲੁੱਝਣਾ ਜਾਸੀ ਜਨਮ ਗਵਾਏ, ਮਨਮੁਖੀ ਮਨ ਹਟ ਹਾਰਿਆ ਕੂੜਕ ਸਤ ਕਮਾਏ, ਗੁਰਪ੍ਰਸਾਦੀ ਮਨ ਜਿਨੇ ਹਰ ਸੇਤੀ ਲਿਵ ਲਾਏ, ਨਾਨਕ ਗੁਰਮੁਖ ਸੱਚ ਕਮਾਵੇ ਮਨਮੁਖ ਆਵੇ ਜਾਏ ਪੌੜੀ, ਹਰ ਕੇ ਸੰਤ ਸੁਣੋ ਜਨ ਭਾਈ ਹਰ ਸਤਿਗੁਰ ਕੀ ਇੱਕ ਸਾਖੀ, ਜਿਸ ਤੁਰ ਭਾਗ ਹੋਵੇ ਮੁਖ ਮਸਤਕ ਤਨ ਜਨ ਲੈ ਹਿਰਦੇ ਰਾਖੀ, ਹਰ ਅੰਮ੍ਰਿਤ ਕਥਾ ਸ੍ਰੇਸ਼ਟੀ ਉਤਮ ਗੁਰਬਚਨੀ ਸਹਿਜੇ ਚਾਖੀ, ਤਹਿ ਭਇਆ ਪ੍ਰਗਾਸ ਮਿਟਿਆ ਅੰਧਿਆਰਾ ਜਾਂ ਸੂਰਜ ਰੈਣਕ ਰਾਖੀ, ਦਿਸ਼ਟ ਗੋਚਰ ਲੱਖ ਨਿਰੰਜਨ ਸੋ ਦੇਖਿਆ ਗੁਰਮੁਖਿਆਖੀ। ਸਲੋਕ ਮਹੱਲਾ ਤੀਜਾ। ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੇ ਲਾਏ, ਵਿੱਚੋਂ ਆਪ ਗਵਾਏ ਕੇ ਰਹਿਣ ਸੱਚ ਲਿਵ ਲਾਏ, ਸਤਿਗੁਰ ਜਿਨੀ ਨਾ ਸੇਵਿਓ ਤਿਨ ਬਿਰਥਾ ਜਨਮ ਗਵਾਏ, ਨਾਨਕ ਜੋ ਤਿਸ ਪਾਵੇ ਸੋ ਕਰੇ ਕਹਿਣਾ ਕਿਛੂ ਨਾ ਜਾਏ। ਮਹੱਲਾ ਤੀਜਾ। ਮਨ ਵੇਕਾਰੀ ਵੇੜਿਆ ਵੇਕਾਰਾ ਕਰ ਕਮਾਏ, ਦੂਜੇ ਪਾਏ ਅਗਿਆਨੀ ਪੂਜਦੇ ਦਰਗਹਿ ਮਿਲੇ ਸਜਾਏ, ਆਤਮ ਦਿਓ ਪੂਜੀਏ ਬਿਨ ਸਤਿਗੁਰ ਪੂਜ ਨਾ ਪਾਏ, ਜਪ ਤਪ ਸੰਜਮ ਪਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ, ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਪਾਵੇ ਸੋ ਥਾਏ ਪਾਏ ਪੌੜੀ, ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ, ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਾਲ ਕਿਲਵਖ ਪਾਪ ਲਹਾਤੀ, ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਦ ਦੁੱਖ ਭੁੱਖ ਸਭ ਲਹਿ ਜਾਤੀ, ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ, ਜਿਤ ਮੁਖ ਭਾਗ ਲਿਖਿਆ ਤੁਰ ਸਾਚੇ ਹਰ ਤਿਤ ਮੁਖ ਨਾਮ ਜਪਾਤੀ। ਸਲੋਕ ਮਹੱਲਾ ਤੀਜਾ।

0: ਸਤਿਗੁਰ ਜੀ ਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ ਲੱਖ 84 ਫੇਰ ਪਿਆ ਮਰ ਜੰਮੇ ਹੋਏ ਖੁਆਰ ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸੱਚ ਰਤੇ ਗੁਰ ਸ਼ਬਦ ਸਿਉਂ ਤਨ ਸੱਚੀ ਸਦਾ ਲਿਵ ਹੋਏ ਨਾਨਕ ਜਿਸਨੂੰ ਮੇਲੇ ਨਾ ਵਿਛੜੇ ਸਹਿਜ ਸਮਾਵੇ ਸੋਏ ਮਹੱਲਾ ਤੀਜਾ ਸੋ ਭਗਵਤੀ ਜੋ ਭਗਵੰਤੇ ਜਾਣੇ ਗੁਰਪ੍ਰਸਾਦੀ ਆ ਪਛਾਣੇ ਤਾਪਤ ਰੱਖੇ ਇਕਤ ਕਰਿ ਆਣੇ ਜੀਵਤ ਮਰੇ ਹਰ ਨਾਮ ਵਖਾਣੇ ਐਸਾ ਭਗਵਤੀ ਉੱਤਮ ਹੋਏ ਨਾਨਕ ਸੱਚ ਸਮਾਵੇ ਸੋਏ ਮਹੱਲਾ ਤੀਜਾ ਅੰਤਰ ਕਪਟ ਭਗਵਤੀ ਕਹਾਏ ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਏ ਮਲ ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਧੋਵੈ ਮਨ ਕੀ ਜੂਠ ਨਾ ਜਾਏ ਸਤਸੰਗਤ ਸਿਉ ਬਾਦ ਰਚਾਏ ਅਣ ਦਿਨ ਦੁਖਿਆ ਦੂਜੇ ਪਾਏ ਰਚਾਏ ਹਰਨਾਮ ਨਾ ਚੇਤੈ ਬਹੁ ਕਰਮ ਕਮਾਏ ਪੂਰਵ ਲਿਖਿਆ ਸੋ ਮੇਟਣਾ ਨਾ ਜਾਏ ਨਾਨਕ ਬਿਨ ਸਤਿਗੁਰ ਸੇਵੇ ਮੁਖ ਨਾ ਪਾਏ ਪੌੜੀ ਸਤਿਗੁਰ ਜਿਨੀ ਧਿਆਇਆ ਸੇ ਕੜਨਾ ਸਵਾਹੀ ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਗਾਹੀ ਸਤਿਗੁਰ ਜਿਨੀ ਧਿਆਇਆ ਤਿਨ ਜਮ ਡਰ ਨਾਹੀ ਜਿਨ ਕੋ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ ਤਿਨ ਇੱਥੇ ਉੱਥੇ ਮੁਖ ਉਜਲੇ ਹਰ ਦਰਗਹਿ ਪਹਿਦੇ ਜਾਈ ਸਲੋਕ ਮਹੱਲਾ ਦੂਜਾ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਦੀਜੈ ਡਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਮਹੱਲਾ ਪੰਜਵਾਂ ਮੁੰਡੋ ਪੁੱਲੀ ਨਾਨਕਾ ਫਿਰ ਫਿਰ ਜਨ ਮੂੰਹ ਆਸ ਕਸਤੂਰੀ ਕੈ ਭੋਲੜੇ ਗੰਦੇ ਟੋਂ ਪਈ ਆਸ ਪੌੜੀ ਸੋ ਐਸਾ ਹਰਨਾਮ ਧਿਆਈਏ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰਨਾਮ ਜਪੀਏ ਮਨ ਮੇਰੇ ਜੋ ਅੰਤੀ ਔਸਰ ਲਏ ਛਡਾਏ ਸੋ ਐਸਾ ਹਰਨਾਮ ਜਪੀਏ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤਿਨ ਨਿੰਦਕ ਦੁਸ਼ਟ ਸਭ ਪੈਰੀ ਪਾਏ ਨਾਨਕ ਨਾਮ ਅਰਾਧ ਸਭਨਾ ਤੇ ਵੱਡਾ ਸਭ ਨਾਵੇ ਅੱਗੇ ਆਣ ਨਿਵਾਏ ਸਲੋਕ ਮਹੱਲਾ ਤੀਜਾ ਬੇਸ ਕਰੇ ਕਰੂਪ ਕਲੱਖਣੀ ਮਨ ਖੋਟੇ ਕੁੜਿਆਰ ਪਿਰਕੈ ਭਾਣੇ ਨਾ ਚੱਲੇ ਹੁਕਮ ਕਰੇ ਗਾਵਾਰ ਗੁਰ ਕੈ ਭਾਣੇ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੇਟ ਨਾ ਸਕੀਏ ਜੋ ਤੁਰ ਲਿਖਿਆ ਕਰਤਾਰ ਮਨ ਤਨ ਸੌਂਪੇ ਕੰਤ ਕੋ ਸਭ ਦੇ ਧਰੇ ਪਿਆਰ ਬਿਨ ਨਾਵੇਂ ਕਿਨੇ ਨਾ ਪਾਇਆ ਦੇਖੋ ਰਿਦੇ ਵਿਚਾਰ ਨਾਨਕ ਸਾਸਵਾਲੋ ਸੋ ਲੱਖਣੀ ਜੇ ਰਾਵੀ ਸਿਰਜਣਹਾਰ ਮਹੱਲਾ ਤੀਜਾ ਮਾਹਿਆ ਮੋਹ ਗਵਾਰ ਹੈ ਤਿਸਦਾ ਨਾ ਦਿਸੇ ਉਰਵਾਰ ਨਾ ਪਾਰ ਮਨਮੁਖ ਅਗਿਆਨੀ ਮਹਾਂ ਦੁੱਖ ਪਾਏ ਦੇ ਡੁੱਬੇ ਹਰਨਾਮ ਵਿਸਾਰ ਭਲਕੇ ਉੱਠਬੋ ਕਰਮ ਕਮਾਵੈ ਦੂਜੇ ਭਾਏ ਪਿਆਰ ਸਤਿਗੁਰ ਸੇਵੇ ਆਪਣਾ ਭੌਜਲੀ ਉੱਤਰੇ ਪਾਰ ਨਾਨਕ ਗੁਰਮੁਖ ਸੱਚ ਸਮਾਵੈ ਸੱਚ ਨਾਮ ਅਵਤਾਰ ਪੌੜੀ ਹਰ ਜਲਥਲ ਮਈਅਲ ਭਰਪੂਰ ਦੂਜਾ ਨਾਹੀਂ ਕੋਏ ਹਰ ਆਪ ਬਹਿ ਕਰੇ ਨਿਆਉ ਕੁੜਿਆਰ ਸਾ ਮਾਰ ਕਢੋਏ ਸਚਿਆਰਾ ਦੇ ਵਡਿਆਈ ਹਰ ਧਰਮ ਨਿਆਉ ਕੀ ਓਏ ਸਭ ਹਰ ਕੀ ਕਰ ਹੋਸਤ ਜਿਨ ਗਰੀਬ ਅਨਾਥ ਰੱਖ ਲਈ ਓਏ ਜੈਕਾਰ ਕੀ ਓ ਧਰਮੀਆਂ ਕਾ ਪਾਪੀ ਕੋ ਡਣਦੀ ਓਏ ਸਲੋਕ ਮਹੱਲਾ ਤੀਜਾ ਮਨਮੁਖ ਮੈਲੀ ਕਾਮਣੀ ਕੁਲੱਖਣੀ ਕੋ ਨਾਰ ਪਰ ਛੋਡਿਆ ਕਰੇ ਆਪਣਾ ਪਰ ਪੁਰਖੇ ਨਾਲ ਪਿਆਰ ਤ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ ਨਾਨਕ ਬਿਨ ਨਾਵੇਂ ਕਰੂਪ ਸੋਹਣੇ ਪਰ ਹਰ ਛੋਡੀ ਪਾਤਾਰ ਮਹੱਲਾ ਤੀਜਾ ਸਬਦ ਰਤੀ ਸੁਹਾਗਣੀ ਸਤਿਗੁਰ ਕੇ ਭਾਏ ਪਿਆਰ ਸਦਾ ਰਾਵੇ ਪਿਰੇ ਆਪਣਾ ਸੱਚੇ ਪ੍ਰੇਮ ਪਿਆਰ ਅਤ ਸੁਹਾਲਿਓ ਸੁੰਦਰੀ ਸੋਭਾਵੰਤੀ ਨਾਰ ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ ਪੌੜੀ ਹਰ ਤੇਰੀ ਸਭ ਕਰੇ ਉਸਤਦਿ ਫਾਥੇ ਕਾਢਿਆ ਹਰ ਤੁਦਨੋਂ ਕਰੇ ਸਭ ਨਮਸਕਾਰ ਜਿਨ ਪਾਪੇ ਤੇ ਰਾਖਿਆ ਹਰ ਨਿਮਾਣਿਆ ਤੂੰ ਮਾਣ ਹਰ ਡਾਢੀ ਹੂੰ ਤੂੰ ਡਾਢਿਆ ਹਰ ਅਹੰਕਾਰੀਆ ਮਾਰ ਨਿਵਾਏ ਮਨ ਮਖਮੂੜ ਸਾਧਿਆ ਹਰ ਭਗਤਾ ਦੇ ਵਡਿਆਈ ਗਰੀਬ ਨਾਥਿਆ ਸਲੋਕ ਮਹੱਲਾ ਤੀਜਾ ਸਤਿਗੁਰ ਕੈ ਭਾਣੈ ਜੋ ਚੱਲੇ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਵਸੇ ਮੇਟ ਨਾ ਸਕੈ ਕੋਏ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ ਬੂਝੈ ਕੋਏ ਮਹੱਲਾ ਤੀਜਾ ਨਾਨਕ ਹਰਨਾਮ ਜਿਨੀ ਅਰਾਧਿਆ ਆਂਦਨ ਹਰ ਲਿਵਤਾਰ ਮਾਇਆ ਬੰਦੀ ਖਸਮ ਕੀਰਤਨ ਅੱਗੇ ਕਮਾਵੇ ਕਾਰ ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ ਗੁਰਪ੍ਰਸਾਦੀ ਜਿਨ ਬੁੱਝਿਆ ਤਿਨ ਪਾਇਆ ਮੋਖ ਦੁਆਰ ਮਨਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜਾਂਦਾਰ ਗੁਰਮੁਖ ਜਿਨੀ ਅਰਾਧਿਆ ਤਿਨੀ ਤਰਿਆ ਭੋਜਲ ਸੰਸਾਰ ਸਭ ਔਗੁਣ ਗੁਣੀ ਮਿਟਾਇਆ ਗੁਰ ਆਪੇ ਬਖਸਣ ਹਾਰ ਪੌੜੀ ਹਰ ਕੀ ਭਗਤਾ ਪ੍ਰਤੀਤ ਹਰ ਸਭ ਕੁਛ ਜਾਣਦਾ ਹਰ ਜੇਵੜ ਨਾਹੀਂ ਕੋਈ ਜਾਣ ਹਰ ਧਨ ਵਿਚਾਰਦਾ ਕਾੜਾ ਅੰਦੇਸਾ ਕਿਉਂ ਕੀਜੇ ਜਾਂ ਨਾਹੀਂ ਅਧਰਮ ਮਾਰਦਾ ਸੱਚਾ ਸਾਹਿਬ ਸੱਚ ਨਿਉ ਪਾਪੀ ਨਰ ਹਾਰਦਾ ਸਲਾਹੇ ਉਹ ਭਗਤੋ ਕਰ ਜੋੜ ਹਰ ਭਗਤ ਜਨ ਧਾਰਦਾ ਸਲੋਕ ਮਹੱਲਾ ਤੀਜਾ अपने प्रीतम मिल रहा अंतर रखा और तार सलाही सो प्रभ सदा सदा गुर कै हित प्यार नानक जिस नदर करे तिस मेल लए साई सुहागण नार महला तीजा
1: सेवा ते हर पाइए जा को नदर करे मानस ते देव ते पै त्याया त्याया सो प्रभ सदा सदा गुर कै हित प्यार तिस नदर करे तिस मेल लए साई सुहागण नार महला तीजा गर सेवा ते हर पाइए जाक व नदर करे मानस ते देव ते पै त्याया नाम हरे हमें मार मलाई अन गुर के शब्द तरे नानक सहज सहज समाए अन हर अपनी कृपा करे पौड़ी हर अपनी भगत कराए वड्याई बखालियन अपनी आप करे प्राप्त प्रतीत आपे सेव कालियन हर भगता नू दे आनंद थिरी कर बिहालियन पापियां नू दे थिर रहन चुक नरक घोर चलाए चालियन हर भगत नू दे प्यार कर अंग नस्तारियन सलोक महला पहला कवद डूमनी कदाया कसान पर निंदा घट चूड़ी मुठी क्रोध चंडाल कारी कड्डी किया थिए जा चारे बैठिया नाल सतसंजम कर विनी कारा नावण नाव जपे ही नानक अगे उत्तम से जे पापा पंद न देही महला पहला क्या हंस क्या बगला जा को नदर करे ज्योत सुभावे नानका कागो हंस करे पौड़ी कीता लोड़िए कम सो हर पै आखिए कारज दे सवार सतगुर सच साखिए संता संगन दान अमृत चाखिए पै पंजन मेहरबान दास की राखिए नानक हर गुण गाए अलख प्रभ लाखिए सलोक महला तीजा जियो पिंड साहब तिसका सब से दे आधार नानक गुरमुख सेविए सदा सदा दतार रहाओ बलिहारी तिन को जिन त्याया हर निरंकार उन्हां के मकसद उजले उन्हां नू सब जागत करे नमस्कार महला तीजा सतगुर मिलिया उल्टी पई नवनिध खर्चो खाओ ठारे सिद्धी पिछे लगियां फिरन निज घर वसे निज थाए अंधन तुनी सद वज दे उन मन हर ले बुलाए नानक हर भगत तिना के मन वसे जिन मस्तक लिखिया तुर पाए पौड़ी हो ढाडी हर प्रभ खसम का हर के दर आया हर अंदर सुनी पुकार ढाडी मखलाया हर पुछया ढाडी सद के तर्थ तू आया नित देवो दान दयाल प्रभ हर नाम त्याया हर दाते हर नाम जपाया नानक पहनाया सुध एक ओंकार सतगुर प्रसाद श्री गुरु श्री राग कबीर जियो के एक सुहान के घर गावना जननी जंत सुत वड्डा होता है इतना इतना का जा जाने जे दिन दिन आवद घटत है मोर मोर कर आदिक लाड धर पेखत ही जमराव हसे असत है जग परम लाया कैसे बुझे जा मोहया है माया रहो कहत कबीर छोड़ बिखेरा सित संगत नैचो मरना रमैया जपो प्राणी अनंत जीवन बाणी मिन विद भव सागर तरना जत भावे तां लागे पाओ परम पलावा बिचों जाए उपजे सहज ज्ञान मत जागे गुर प्रसाद अंतर लिव लागे इत संगत नहीं मरना हुक्म पछाणता खसमे मिलना रहा दूजा सिर राग तलोचन का माया मोह मन आग लड़ा प्राणी जरा मन पविसर गया कटंब देख विकसे कमला ज्यों पार कर जो हे कप न कपट नरा दूड़ा आयो हे जमे तना तन आग लड़े मैं रह न जाई कोई कोई साजन आए कहे मिल मेरे बीठ ला लै बहाड़ी बल्लाए मिल मेरे रमैया मैं लह छाए रहाओ आन कानक भोग राज बिसरे प्राणी संसार सागर पै अमर प्या माया मुठा चेत सनाही जन्म गवायो आलसिया बिखम घोर पंथ चलना प्राणी राव सिस तय ना प्रवेशन माया मोह ता बिसर गया जा तजी अले संसार आज मेरे मन परट प्या है पेख लिए धर्म राव तय कल दल करन महाबली तनाग लड़े मैं रह न जाए जो को मुँह उपदेश करत है ਤਾਂ ਵਿੰਤਰਨ ਰਤੜਾ ਨਾ ਰਹਿਣਾ ਹੈ ਜੀ ਤੂੰ ਆਪੇ ਸਭ ਕੁਝ ਜਾਣਦਾ ਬਦਤ ਤਰਲੋਚਨ ਰਮਈਆ ਸਿਰ ਰਾਗ ਭਗਤ ਕਬੀਰ ਜੀਉ ਕਾਚਰੇ ਜੇ ਸੁਨੋਰੇ ਪੰਡਿਆ ਆਪ ਕਿਛ ਕਹਿਣ ਨਾ ਜਾਈ ਸੁਰ ਨਰ ਗਾਣ ਗੰਧਰਵ ਜਿਨ ਮੋਹਿ ਤਰਵਣ ਭਾਵਣ ਮੇਖਲੀ ਲਾਈ ਰਾਜਾ ਰਾਮਨ ਹਦ ਕੁੰਗਰੀ ਬਾਜੇ ਜਾ ਕੀ ਦਿਸ਼ਟ ਨਾਦ ਲਿਵ ਲਾਗੇ ਰਹੋ ਪਾਠੀ ਗਗਨ ਸਿੰਘਿਆ ਚੰਗਿਆ ਕਨ ਕਲ ਸਿੱਖ ਪਾਇਆ ਤੇਜ ਸਮੈ ਧਾਰ ਚਵਾਏ ਅਤ ਨਿਰਮ ਰਸ ਮੈਂ ਰਸਨ ਰਸਾਇਆ ਇੱਕ ਜਵਾਤ ਅਨੂਪ ਮਨੀ ਹੈ ਪਵਨ ਪਿਆਲਾ ਸਾਜਿਆ ਤੀਨ ਭਵਨ ਮੈਂ ਇੱਕੋ ਜੋਗੀ ਕਹੋ ਕਵਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪਰਖੋਤਮ ਕਹੋ ਕਬੀਰ ਰੰਗ ਰਾਤਾ ਔਰ ਦੁਨੀਸਾ ਭਰਮ ਭਲਾਨੀ ਮਨ ਰਾਮ ਰਸਾਇਨ ਮਾਤਾ ਸ੍ਰੀ ਰਾਗ ਬਾਣੀ ਭਗਤ ਬੇਣੀ ਜੀ ਕੀ ਪਹਿਰਿਆਂ ਕੇ ਘਰ ਗਾਵਣਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੇ ਨਰ ਗਰਭ ਕੁੰਡਲ ਜਵਾ ਛਤੁਰਦ ਧਿਆਨ ਲਿਵ ਲਾਗਾ ਮ੍ਰਿਤਕ ਪਿੰਡ ਪਦ ਮਦ ਨਾ ਐਨ ਸੇਕ ਗੇ ਅਗਿਆਨ ਸੋ ਨਾਗਾ ਤੇ ਦਿਨ ਸੰਭਲ ਕਾਸ਼ਟ ਮਾਂ ਦੁੱਖ ਅਵਚ ਤਦਕ ਪਸਾਰਿਆ ਸਰਬ ਛੋੜ ਮ੍ਰਿਤ ਮੰਡਲ ਆਇਆ ਤੋ ਨਰ ਹਰਮਨ ਉਪਸਾਰਿਆ ਫਿਰ ਪਛਤਾਵੇਂਗਾ ਮੂੜਿਆ ਤੂੰ ਕਵਣ ਕਮਿਤ ਭਰਮ ਲਾਗਾ ਚੇਤ ਰਾਮ ਨਹੀਂ ਜੰਮ ਪਰ ਜਾਏਗਾ ਜਨ ਵਿਚਰੇ ਅਨਰਾਧਾ ਰਹਾਉ ਬਾਲ ਮਨੋ ਚੰਦਰ ਰਸ ਲਾਗਾ ਖਿਨਕਨ ਮੋਏ ਵਿਆਪੇ ਰਸ ਮਿਸ ਮੇਦ ਅੰਮ੍ਰਿਤ ਵਿਖ ਚਾਕੀ ਤੋ ਪੰਚ ਪ੍ਰਗਟ ਸੰਤਾਪੇ ਜਪ ਤਤ ਸੰਜਨ ਛੋੜ ਸਕਿਰਤ ਸਵਤ ਰਾਮ ਨਾਮ ਨਾਰਾਧਿਆ ਉਛਲਿਆ ਕਾਮ ਕਾਲ ਮਤ ਲਾਗੀ ਤੋ ਅਨ ਸਖਤ ਗਲ ਬੰਧਿਆ ਤਰਨ ਤੇਜ ਪਰਤ ਰਹਿ ਮੁਖ ਜੋਹੇ ਸਵਰ ਅਪਸਰ ਨਾ ਪਛਾਣਿਆ ਉਨਮਤ ਕਾਮਾ ਵਿਖ ਭੁੱਲੇ ਪਾਪੰਨਾ ਪਛਾਣਿਆ ਸੋ ਸੰਬਤ ਦੇਖ ਮਨ ਗਰਭ ਆਰਾਮ ਹਿਰਦੇ ਤੇ ਖੋਇਆ ਵਰ ਮਰਤ ਮਾਇਆ ਮਨ ਤੋਲੇ ਭਉ ਭਗ ਭਗ ਮੁਖ ਜਨਮ ਵਗੋਇਆ ਪੰਡਰ ਕੇਸ ਕਸਮ ਤੇ ਤਾਲੇ ਸਭ ਤ ਪਤਾਲ ਕੀ ਬਾਣੀ ਲੋਚਨ ਸਮਰਾਇ ਬੁੱਧ ਵੱਲ ਨਾਠੀ ਤਾਂ ਕਾਮ ਪਾਵਸ ਮਧਾਣੀ ਤਾਂ ਤੇ ਵਿਖੇ ਪਈ ਮਤ ਪਾਵਸ ਕਾਇਆ ਕਮਲ ਕਮਲਾਣਾ ਅਵਗਤ ਬਾਣ ਛੋੜ ਮ੍ਰਿਤ ਮੰਡਲ ਤੋ ਪਾਛੇ ਪਛਤਾਣਾ ਨਕੁੱਟੀ ਦੇ ਦੇਖ ਤਨ ਉਪਜੇ ਮਾਨ ਕਰਤ ਨੇ ਬੁੱਝੇ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੇ ਥਾਕਾ ਤੇਜ ਉੱਡਿਆ ਮਨ ਪੰਖੀ ਘਰ ਆਂਗਨ ਨਾ ਸਖਾਈ ਬੇਣੀ ਕਹੇ ਸੁਨੋ ਰੇ ਭਗਤ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲਕ ਤਰੰਗਾ ਜੈਸਾ ਜੋ ਪੈ ਹਮ ਨ ਪਾਪ ਕਰੰਤਾ ਹੇ ਅਨੰਤਾ ਪਤਤ ਪਾਵਨ ਨਾਮ ਕੈਸੇ ਹੰਤਾ ਰਹੋ ਤੁਮ ਜੋ ਨਾਇਕ ਛੋ ਅੰਤਰ ਜਾਮੀ ਪ੍ਰਾਪਤੇ ਜਨ ਜਨੀਜੇ ਜਾਣਤੇ ਸਵਾਮੀ ਸਰੀਰ ਅਰਾਧੇ ਮੈਂ ਕੋ ਵਿਚਾਰ ਦੇ ਹੋਰ ਉਦਾਸ ਸਮਦਲ ਸਮਝਾਵੇ ਕੋ ਰਾਗ ਮਾਜ ਚੌਪਦੇ ਘਰ ਪਹਿਲਾ ਮਹੱਲਾ ਚੌਥਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸਹਿਪੰ ਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਬਟਭਾਗੀ ਹਰ ਨਾਮ ਤਿਆਇਆ ਗੁਰਪੂਰੇ ਹਰ ਨਾਮ ਸਿੱਧ ਪਾਈ ਕੋ ਬਿਰਲਾ ਗੁਰਮਤਿ ਚੱਲੇ ਜਿਉ ਮੈਂ ਹਰ ਹਰ ਖਰਚ ਲਿਆ ਬੰਨ ਪੱਲੇ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੇ ਗੁਰਪੂਰੇ ਹਰ ਨਾਮ ਦੜਾਇਆ ਹਰ ਨਿਸ਼ਚਲ ਹਰ ਧਨ ਪੱਲੇ ਜਿਉ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜਵਾਇਆ ਹੋਰ ਨਾ ਸਕਾ ਬਿਨ ਦੇਖੇ ਪ੍ਰੀਤਮ ਮੈਂ ਨੀਰ ਵਹੇ ਵਹਿ ਚੱਲੇ ਜਿਉ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ ਹੋਰ ਰਹਿ ਨਾ ਸਕਾ ਬਿਨ ਦੇਖੇ ਮੇਰੀ ਮਾਈ ਜਿਉ ਹਰ ਜਿਉ ਕਿਰਪਾ ਕਰੋ ਗਰ ਮੇਲੋ ਜਾ ਨਾਨਕ ਹਰ ਧਨ ਪੱਲੇ ਜਿਉ ਮਾਜ ਮਹੱਲਾ ਚੌਥਾ ਮਾਸੂਦਨ ਮੇਰੇ ਮਨ ਤਨ ਪ੍ਰਾਣਾ ਹੋ ਹਰ ਬਿੰਦੂ ਜਾ ਵਰਨਾ ਨਾ ਜਾਣਾ ਕੋਈ ਸੱਜਣ ਸੰਤ ਮਿਲੇ ਵਡਭਾਗੀ ਮੈਂ ਹਰ ਭਰਾ ਪਿਆਰਾ ਦੱਸੇ ਜੀ ਉਹ ਮਨ ਤਨ ਖੋਜੀ ਭਾਲ ਭੁਲਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੇ ਜੀ ਉਹ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹਾਂ ਬਾਰਕ ਦੀਨ ਕਰੋ ਪ੍ਰਤ ਪਾਲਾ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਬਿਆਲੇ ਮਿਲ ਕਮਲ ਵਿਖਸੇ ਜੀਉ ਮੈਂ ਬੇਨ ਗੁਰ ਦੇ ਕੇ ਨੀਂਦ ਨਾ ਆਵੇ ਮੇਰਾ ਮਨ ਤਨ ਬੇਦਨ ਗੁਰ ਵਿਰੋਂ ਲਗਾਵੇ ਹਰ ਹਰ ਦਿਆ ਕਰੋ ਗੁਰ ਮੇਲੋ ਜਾਂ ਨਾਨਕ ਗੁਰ ਮਿਲ ਰਹਿਸੇ ਜੀਉ ਮਾਜ ਮਹੱਲਾ ਚੌਤਾਰ ਗੁਣ ਪੜੀਏ ਹਰ ਗੁਣ ਗੁਣੀਏ ਹਰ ਨਾ ਹਰ ਨਾਮ ਕਥਾ ਨਿਤ ਸੁਣੀਏ ਮਿਲ ਸਤ ਸੰਗਤ ਹਰ ਗੁਣ ਗਾਏ ਜਗ ਭਾਉ ਜਲ ਤੁੱਤਰ ਤਰੀਏ ਜੀ ਆਵ ਸਕੀ ਹਰ ਮੇਲ ਕਰਾਹਾ ਮੇਰੇ ਪ੍ਰੀਤਮ ਕਾ ਮੈਂ ਦੇ ਸੁਨਿਆ ਮੇਰਾ ਮਿੱਤਰ ਸਖਾ ਸੋ ਪ੍ਰੀਤਮ ਭਾਈ ਮੈਂ ਦੱਸੇ ਹਰ ਨਰ ਹਰੀਏ ਜਿਉ ਮੇਰੀ ਵੇਦਨ ਹਰ ਗੁਰ ਪੂਰਾ ਜਾਣੇ ਹੋ ਰਹਿ ਨਾ ਸਕਾ ਮੈਂ ਨਾਮ ਵਿਖਾਣੇ ਮੈਂ ਔਖਤ ਮੰਤਰ ਦੀਜੇ ਗੁਰਪੂਰੇ ਮੈਂ ਹਰ ਹਰ ਨਾਮ ਉਧਰੀਏ ਜਿਉ ਹਮ ਚਾਤਰਕ ਦੀਨ ਸਤਿਗੁਰ ਸਰਨਾਈ ਹਰ ਨਾਮ ਬੂੰਦ ਮੁਖ ਭਾਈ ਹਰ ਨਲ ਨਿਧ ਹਮ ਜਲ ਕੇ ਮੀਨੇ ਜਨ ਨਾਨਕ ਜਲ ਮਿਨ ਮਰੀਏ ਜਿਉ ਮਾਜ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ ਮੇਰੇ ਸਰਦਾ ਪੁਰਜ ਜਗ ਜੀਵਨ ਦਾ ਤੇ ਮਿਲ ਹਰ ਦਰਸ਼ਨ ਮਨ ਭੀਜੇ ਜੀਓ ਮਿਲ ਸਤਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਭਾਣੀ ਹਰ ਅੰਮ੍ਰਿਤ ਹਰ ਮਨ ਭਾਵੇ ਮਿਲ ਸਤਿਗੁਰ ਅੰਮ੍ਰਿਤ ਪੀਜੇ ਜੀਓ ਬਟ ਭਾਗੀ ਹਰ ਸੰਗਤ ਪਾਵੇ ਭਾਗਹੀਨ ਪ੍ਰਭ ਝੋਟਾ ਕਾਵੇ ਬਿਨ ਭਾਗਾ ਸਤਸੰਗ ਨ ਲੱਭੇ ਬਿਨ ਸੰਗਤ ਮਹਿਲ ਭਰੀਜੇ ਜੀਓ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਿਆ ਮਨ ਧਾਰੇ ਗੁਰਮਤ ਨਾਮ ਮਿੱਠਾ ਹਰ ਪਾਇਆ ਮਨ ਹਰ ਰੰਗਾ ਰਾਤਾ ਹਰ ਰਸ ਪਿਆਇਆ ਹਰ ਹਰ ਨਾਮਕ ਹਰ ਹਰ ਬੋਲੀ ਬਿਨ ਹਰ ਰਸ ਟੁੱਲ ਟੁੱਲ ਪੌਦਾ ਜੀਓ ਆਵੋ ਸੰਤ ਮੈਂ ਗਏ ਗੱਲ ਮਿਲਾਈਏ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਏ ਹਰ ਕੇ ਸੰਤ ਮਿਲੋ ਮਨ ਦੇਵਾ ਜੋ ਗੁਰਬਾਣੀ ਮੁਖ ਚੌਦਾ ਜੀਓ ਬਟ ਭਾਗੀ ਹਰ ਸੰਤ ਮਿਲਾਇਆ ਗੁਰਪੂਰੇ ਹਰ ਰਸ ਮੁਖ ਪਾਇਆ ਭਾਗਹੀਨ ਸਤਿਗੁਰ ਨਹੀਂ ਪਾਇਆ ਮਨ ਮੁਖ ਗਰਭ ਜੁਨੀ ਨਿਤ ਪੌਦਾ ਜੀਓ ਆਪ ਦਿਆਲ ਦਿਆ ਪ੍ਰਵਧਾਰੀ ਮਲ ਹਾਮੇ ਵਿਖਿਆ ਸਾਵੇ ਨਿਵਾਰੀ ਨਾਗ ਨਾਨਕ ਹਟ ਪਟਣ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜੀਓ ਮਾਝ ਮਹੱਲਾ ਚੌਥਾ ਹਉ ਗੁਣ ਗੋਬਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਾਗਮੇ ਅਗੋਚਰ ਸੁਆਮੀ ਮਿਲ ਸਤਿਗੁਰ ਹਰ ਰਸ ਕੀਚੇ ਜੀਓ ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੁੱਛਾਂ ਜਨ ਹਰ ਕੀ ਬਾਤਾ ਪਾਪ ਮਲੋਵਾ ਮਲ ਮਲ ਤੋਵਾ ਮਿਲ ਹਰ ਜਨ ਹਰ ਰਸ ਪੀਚੇ ਜੀਓ ਸਤਿਗੁਰ ਦਾਤੇ ਨਾਮ ਦਰੜਾਇਆ ਪਟ ਭਾਗੀ ਗੁਰ ਦਰਸ਼ਨ ਪਾਇਆ ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਗੁਰ ਪੂਰੇ ਅੰਮ੍ਰਿਤ ਲੀਚੇ ਜੀਓ ਹਰ ਸਤਸੰਗ ਸਤਿਪੁਰਖ ਮਿਲਾਈਏ ਮਿਲ ਸਤਸੰਗਤ ਹਰ ਨਾਮ ਧਿਆਈਏ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤਿ ਹਰ ਨਾਮ ਪ੍ਰੀਚੇ ਜੀਓ ਮਾਝ ਮਹੱਲਾ ਚੌਥਾ ਆਵੋ ਭੈਣੇ ਤੁਸੀਂ ਮਿਲੋ ਪਿਆਰੀਓ ਜੋ ਮੇਰਾ ਪ੍ਰੀਤਮ ਦੱਸੇ ਤਿਸਕੇ ਹਉ ਵਾਰੀਆ ਮਿਲ ਸਤ ਸੰਗਤ ਲੱਦਾ ਹਰ ਸੱਜਣ ਹੋ ਸਤਿਗੁਰ ਬਿਟੋਂ ਕਮਾਇਆ ਜੀਓ ਜੈ ਜੈ ਦੇਖਾਂ ਤੈ ਤੈ ਸੁਆਮੀ ਤੂੰ ਘਟ ਘਟ ਰਵਿਆ ਅੰਤਰਜਾਮੀ ਗੁਰਪੂਰੇ ਹਰ ਨਾਲ ਦਿਖਾਇਆ ਹੋ ਸਤਿਗੁਰ ਬਿਟੋਂ ਸਦ ਵਾਰਿਆ ਜੀਓ ਏਕੋ ਪਵਣ ਮਾਟੀ ਸਭ ਏਕਾ ਸਭ ਏਕਾ ਜੋਤ ਸਵਾਈਆ ਸਭ ਏਕਾ ਜੋਤ ਵਰਤੇ ਭਿੰਨ ਭਿੰਨ ਰਲੀ ਕਿਸੇ ਦੀ ਰਲਾਈਆ ਗੁਰਪ੍ਰਸਾਦੀ ਇੱਕ ਨਦਰੀ ਆਇਆ ਹਉ ਸਤਿਗੁਰ ਭਿੰਨ ਭਿੰਨ ਰਲੀ ਕਿਸੇ ਦੀ ਰਲਾਇਆ ਰਲਾਈਆ ਗੁਰਪ੍ਰਸਾਦੀ ਇੱਕ ਨਦਰੀ ਆਇਆ ਹਉ ਸਤਿਗੁਰ ਵਿਟੋਂ ਬਤਾਇਆ ਜਿਓ ਜਾ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰਸਿੱਖਾਂ ਕੇ ਮਨ ਪਿਆਰੀ ਭਾਣੀ ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ ਗੁਰ ਸਤਿਗੁਰ ਪਰੋ ਉਪਕਾਰੀ ਆ ਜਿਓ ਸਤ ਚੌਪ ਦੇ ਮਹੱਲੇ ਚੌਥੇ ਕੇ ਮਾਝ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ ਬਿਲ ਕਰੇ ਚਾਤਰੇ ਕਿ ਨਿਆਈ ਤ੍ਰਿਖਣ ਉਤਰੇ ਸੰਤ ਨਾਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹੋ ਘੋਲੀ ਜਿਓ ਘੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਰਹੋ ਤੇਰਾ ਮੁਖ ਸਹਾਵਾ ਜੀਓ ਸਹਿਜ ਤੁਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਧੰਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਓ ਹੋ ਘੋਲੀ ਜਿਓ ਘੋਲ ਕਮਾਈ ਗੁਰ ਸੱਜਣ ਮੀਤ ਮਰਾਰੇ ਜੀਓ ਰਹੋ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀਏ ਪ੍ਰੈ ਤੁਧ ਭਗਵੰਤਾ ਮੋਹ ਰਹਿਣ ਨਾ ਬਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰਦਰਬਾਰੇ ਜੀਓ ਹੋ ਘੋਲੀ ਜਿਓ ਘੋਲ ਕਮਾਈ ਤੇ ਸੱਚੇ ਗੁਰਦਰਬਾਰੇ ਜੀਓ ਰਹੋ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਵਨਾਸੀ ਘਰ ਮੇ ਪਾਇਆ ਸੇਵ ਕਰੀ ਪਲ ਚਸਾਨਾ ਵਿਛੜਾ ਜਾ ਨਾਨਕ ਦਾਸ ਤਮਾਰੇ ਜੀਓ ਹੋ ਘੋਲੀ ਜਿਓ ਘੋਲ ਕਮਾਈ ਜਾ ਨਾਨਕ ਦਾਸ ਤਮਾਰੇ ਜੀਓ ਰਹੋ ਰਾਗ ਮਾਝ ਮਹੱਲਾ ਪੰਜਵਾਂ ਸਾਰਤ ਸਹਾਵੀ ਜਿਤ ਤੁਧ ਸਮਾਲੀ ਸੋ ਕੰਮ ਸੇਲਾ ਜੋ ਤੇਰੀ ਕਾਲੀ ਜੋ ਰਿਦਾ ਸੇਲਾ ਜਿਤ ਰਿਦੇ ਤੂੰ ਬੈਠਾ ਸਭ ਨਾ ਕਾਦ ਤਾਰਾ ਜੀਓ ਤੂੰ ਸਾਂਝਾ ਸਾਹਿਬ ਬਾਪ ਮਾਰਾ ਨੌਨ ਤੇਰੇ ਅਖੁੱਟ ਭੰਡਾਰਾ ਜਿਸ ਤੂੰ ਦੇ ਸੋ ਤ੍ਰਿਪਤ ਕਾਵੇ ਸੋਈ ਭਗਤ ਤੁਮਾਰਾ ਜੀਓ ਸਭ ਕੋ ਆਸੇ ਤੇਰੀ ਬੈਠਾ ਘਟ ਘਟ ਅੰਤਰ ਤੂੰ ਹੈ ਬੁੱਠਾ ਸਭੇ ਸਾਂਝ ਵਾਲ ਸਦਾਇਨ ਤੂੰ ਕਿਸੇ ਨਾ ਦਿੱਸੇ ਬਾਹਰਾ ਜੀਓ ਤੂੰ ਆਪੇ ਗੁਰਮੁਖ ਮੁਕਤ ਕਰਾਏ ਤੂੰ ਆਪੇ ਮਨਖ ਜਨਮ ਪਵਾਏ ਨਾਨਕ ਦਾਸ ਤੇਰੇ ਬਲਿਹਾਰੇ ਸਭ ਤੇਰਾ ਖੇਲ ਦਸਾਰਾ ਜੀਓ ਮਾਝ ਮਹੱਲਾ ਪੰਜਵਾਂ ਹਦਵਾਜੇ ਸਹਿਜ ਸੇਲਾ ਸ਼ਬਦ ਆਨੰਦ ਕਰੇ ਸਦ ਕੇਲਾ ਸਹਿਜ ਗੁਪਾ ਮੈਂ ਤਾੜੀ ਲਾਈ ਆਸਣ ਉਸ ਸਵਾਰਿਆ ਜੀਓ ਫਿਰ ਕਵਿਰ ਕਰ ਆਪਣੇ ਗ੍ਰਹਿ ਮੈਂ ਆਇਆ ਜੋ ਲੜਿੱਦਾ ਸੋਈ ਪਾਇਆ ਤ੍ਰਿਪਤ ਗਾਏ ਰਿਹਾ ਹੈ ਸੰਤੋ ਗੁਰ ਅਨੁਭਵ ਪੁਰਖ ਦਿਖਾਰਿਆ ਜੀਓ ਆਪੇ ਰਾਜਨ ਆਪੇ ਲੋਗਾ ਆਪੇ ਨਿਰਵਾਣੀ ਆਪੇ ਭੋਗਾ ਆਪੇ ਤਖਤ ਬਹਿ ਸੱਚ ਨਿਆਈ ਸਭ ਸੂਕੀ ਭੂਕ ਪੁਕਾਰਿਆ ਜੀਓ ਜੈ ਡਿੱਠਾ ਮੈਂ ਤੇ ਉਹ ਕਿਹਾ ਤੇ ਸਰਸ ਆਇਆ ਜਿਨ ਭੇਦ ਲਿਆ ਜੋਤੀ ਜੋਤ ਮਿਲੀ ਸੁੱਖ ਪਾਇਆ ਜਾ ਨਾਨਕ ਇੱਕ ਪਸਾਰਿਆ ਜੀਓ ਮਾਝ ਮਹੱਲਾ ਪੰਜਵਾਂ ਜਿੱਤ ਕਰ ਫੇਰ ਸੁਹਾਗ ਸੁਹਾਗ ਬਣਾਇਆ, ਤਿਤ ਕਰ ਸਖੀਏ ਮੰਗਲ ਗਾਇਆ, ਆਨੰਦ ਬਨੋ ਦਿੱਤੇ ਕਰ ਸੋਹੇ ਜੋ ਤਨ ਕੰਨ ਤੇ ਸਹਾਰੀ ਜੀਉ। ਸਾਗਣ ਬੰਤੀ ਸਾਬਣ ਭਾਗਣ ਪੁੱਤਰ ਬੰਤੀ ਸੀਲ ਬੰਤ ਸਾਗਣ ਰੂਪ ਬੰਤ ਸੁਗੜ ਵਿਚੱਖਣ ਸੇ ਤਨ ਕੰਤ ਪਿਆਰੀ ਜੀਉ। ਚਾਰ ਬੰਦ ਸਾਈ ਪ੍ਰਧਾਨੇ ਸਭ ਸੰਘਾਰ ਬਣੇ ਤਿਸ ਗਿਆਨੇ, ਸਾਕਲ ਬੰਤੀ ਸਾ ਸਵਰਾਈ ਜੋ ਫਿਰ ਕੇ ਰੰਗ ਸਵਾਰੀ ਜੀਉ। ਮਹਿਮਾ ਤਿਸਕੀ ਕਹਿਣ ਨਾ ਜਾਏ ਜੋ ਫਿਰ ਮੇਲ ਲਈ ਅੰਗ ਲਾਏ ਸਿਰ ਸੁਹਾਗ ਵਰ ਅਗਮ ਗੋਚਰ ਜਾ ਨਾਨਕ ਪ੍ਰੇਮ ਸੁਧਾਰੀ ਜੀਉ। ਮਾਜ ਮਹੱਲਾ ਪੰਜਾਂ ਖੋਜਤ ਖੋਜ ਤਰ ਦਰਸ਼ਨ ਚਾਹੇ ਭਾਤ ਭਾਤ ਬਨ ਬਨ ਅਵਗਾਹੇ, ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਉ। ਆਣ ਮਲਾਵੇ ਜੀਉ ਖੜ ਸ਼ਾਸਤਰ ਵਿਚਰਤ ਮੁੱਖ ਗਿਆਨਾ, ਪੂਜਾ ਤਿਲਕ ਤੀਰਥ ਇਸ਼ਨਾਨਾ ਨਿਵਲੀ ਕਰਮ ਆਸਨ ਚੌਰਾਸੀ, ਇਨਮੈ ਸੰਤ ਨਾ ਆਵੇ ਜੀਵਾਨਕ ਵਰਖ ਕੀਏ ਜਪ ਤਾਪਾ, ਗਵਨ ਕੀਆ ਧਰਤੀ ਪਰਮਾਤਾ ਕੇ ਖੈਨ ਹਿਰਦੇ ਸੰਤ ਨਾ ਆਵੇ, ਜੋਗੀ ਬਹੁੜ ਬਹੁੜ ਉੱਠਤਾ ਆਵੇ ਜੀਉ। ਕਰ ਕਿਰਪਾ ਮੈਂ ਸਾਧ ਮਲਾਇਆ ਮੰਤਨ ਸੀਤਲ ਧੀਰਜ ਪਾਇਆ, ਸਭ ਪ੍ਰਭ ਵਿਨਾਸੀ ਵਸਿਆ ਘਟ ਪੀਤਰ ਹਰ ਮੰਗਲ ਨਾਨਕ ਗਾਵੇ ਜੀਉ। ਮਾਜ ਮਹੱਲਾ ਪੰਜਵਾਂ ਪਾਰ ਬ੍ਰਹਮ ਪਰੰਪਰ ਦੇਵਾ, ਆਗਮ ਗੋਚਰ ਅਲਖ ਪੇਵਾ, ਦੀਨ ਦਿਆਲ ਗੋਪਾਲ ਗੋਵਿੰਦਾ, ਹਰ ਧਿਆਵ ਗੁਰਮੁਖ ਜਗਾਤੀ ਜੀਉ। ਗੁਰਮੁਖ ਮਸੂਦਨ ਨਿਸਤਾਰੇ, ਗੁਰਮੁਖ ਸੰਗੀ ਕ੍ਰਿਸ਼ਨ ਮਰਾਰੇ, ਦਿਆਲ ਦਮੋਦਰ ਗੁਰਮੁਖ ਪਾਈਏ, ਹੋਰਤ ਕਿਤੇ ਨਾ ਪਾਤੀ ਜੀਉ। ਨਿਰਹਾਰੀ ਕੇਸਵ ਨਿਰਵੈਰਾ, ਕੋਟ ਜਿਨਾ ਕੇ ਪੂਜੇ ਪੈਰਾ, ਗੁਰਮੁਖ ਹਿਰਦੇ ਜਾ ਕੇ ਹਰ ਹਰ ਸੋਈ ਭਾਗਤੇ ਕਾਤੀ ਜੀਉ। ਅਮੋਘ ਦਰਸ਼ਨ ਬੇਅੰਤ ਪਾਰਾ, ਵੱਡ ਸਮਰੱਥ ਸਦਾ ਦਤਾਰਾ, ਗੁਰਮੁਖ ਨਾਮ ਜਪੀਏ ਤਿਤ ਤਰੀਏ, ਗਤ ਨਾਨਕ ਵਿਰਲੀ ਜਾਤੀ ਜੀਉ। ਮਾਜ ਮਹੱਲਾ ਪੰਜਵਾਂ, ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਨਾਥਾਂ, ਤੇਰਾ ਮਾਣਾ ਸਭ ਕੁਛ ਤੂੰ ਹੈ, ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋ ਵੱਲ ਜਾਈ ਜੀਉ। ਭਾਣੇ ਉੱਜੜ ਭਾਣੇ ਰਾਹ, ਭਾਣੇ ਹਰ ਗੁਣ ਗੁਰਮੁਖ ਗਵਾਹ, ਭਾਣੇ ਭਰਮ ਪਵੇ ਬਹੁ ਜੂਨੀ, ਸਭ ਕਿਛੇ ਤਿਸੇ ਰਜਾਈ ਜੀਉ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੇ ਸਭ ਕਿਛ ਤੇਰਾ ਪਾਣਾ, ਆਗਮ ਅਗੋਚਰ ਵੀ ਅੰਤ ਤਾਹਾ, ਤੇਰੀ ਕੀਮਤ ਕਹਿਣ ਨਾ ਜਾਈ ਜੀਉ। ਖਾਕ ਸੰਤਨ ਕੀ ਦਿਓ ਪਿਆਰੇ, ਆਏ ਪਿਆ ਹਰ ਤੇਰੇ ਦੁਆਰੇ, ਦਰਸ਼ਨ ਭੇਖਤ ਮਨ ਅਕਾਵੇ, ਨਾਨਕ ਮਿਲਣ ਸਭਾਈ ਜੀਉ। ਮਾਜ ਮਹੱਲਾ ਪੰਜਵਾਂ, ਤੁਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੇ ਬਹੁ ਵਿਧਤਾਵੇ, ਸਿਮਰਤ ਨਾਮ ਸਦਾ ਸਹਿਲਾ, ਜਿਸ ਦੇਵੇ ਦੀਨ ਦਿਆਲਾ ਜੀਉ। ਸਤਿਗੁਰ ਮੇਰਾ ਵੱਡ ਸਮਰੱਥਾ, ਜੀਏ ਸੰਭਾਲੀ ਤੂੰ ਸਭ ਦੁੱਖ ਲੱਥਾ, ਚਿੰਤਾ ਰੋ ਗਈ ਹੋ ਪੀੜਾ ਆਪੇ ਆਪ ਕਰੇ ਪ੍ਰਤਪਾਲਾ ਜੀਉ। ਬਾਰ ਵਾਂਗ ਹੋ ਸਭ ਕਿਛ ਮੰਗਾਂ, ਦੇ ਦੇ ਤੋਟ ਨਹੀਂ ਪ੍ਰਭ ਗੰਗਾ, ਰੰਗਾ ਪੈਰੀ ਪੈ ਪੈ ਬਹੁਤ ਮਨਾਈ, ਦੀਨ ਦਿਆਲ ਗਪਾਲਾ ਜੀਉ। ਹੋ ਬਲਹਾਰੀ ਸਤਿਗੁਰ ਪਗੁਰੇ, ਜਿਨ ਬੰਧਨ ਕਾਟੇ ਸਗਲੇ ਮੇਰੇ, ਹਿਰਦੇ ਨਾਮ ਦੇ ਨਿਰਮਲ ਕੀਏ, ਨਾਨਕ ਰੰਗ ਰਸਾਲਾ ਜੀਉ। ਮਾਜ ਮਹੱਲਾ ਪੰਜਵਾਂ, ਲਾਲ ਗੋਪਾਲ ਦਿਆਲ ਰੰਗੀਲੇ, ਗਹਿਰ ਗੰਭੀਰ ਬੇਅੰਤ ਗੋਵਿੰਦੇ, ਊਚ ਥਾ ਬੇਅੰਤ ਸਵਾਮੀ, ਸਿਮਰ ਸਿਮਰ ਹੋ ਜੀਵਾਂ ਜੀਉ। ਦੁੱਖ ਭੰਜਨ ਦਾਨ ਅਮੋਲੇ, ਨਿਰਪਉ ਨਿਰਵੈਰ ਅਥਾਹ ਤੋਲੇ, ਕਾਲ ਮੂਰਤ ਅਜੂਨੀ ਸੰਭੋ, ਮਨ ਸਿਮਰਤ ਠੰਡਾ ਥੀਵਾਂ ਜੀਉ। ਸਦਾ ਸੰਗੀ ਹਰ ਰੰਗ ਪਾਲਾ, ਊਚ ਨੀਚ ਕਰੇ ਪ੍ਰਵਤ ਪਾਲਾ, ਨਾਮ ਰਸੈਣ ਮਨ ਤਿਪਤਾਨ, ਗੁਰਮੁਖ ਅੰਮ੍ਰਿਤ ਪੀਵਾਂ ਜੀਉ। ਦੁੱਖ ਸੁੱਖ ਪਿਆਰੇ ਤੁਧ ਧਿਆਈ, ਇਹ ਸਮਤ ਗੁਰ ਤੇ ਗੁਰੂ ਤੇ ਭਾਈ, ਨਾਨਕ ਕੀ ਤਰ ਤੂੰ ਹੈ ਠਾਕਰ, ਹਰ ਰੰਗ ਪਾਰ ਭਰੀਵਾਂ ਜੀਉ। ਮਾਜ ਮਹੱਲਾ ਪੰਜਵਾਂ, ਧੰਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ, ਸਫਲ ਦਰਸ਼ਨ ਨੇਤਰ ਪੇਖਤ ਤਰਿਆ, ਧੰਨ ਮੂਰਚ ਸੇ ਪਲ ਘੜੀਆਂ, ਧੰਨ ਸੋ ਇਹ ਸੰਜੋਗਾ ਜੀਉ। ਉਦਮ ਕਰਤ ਮਨ ਨਿਰਮਲ ਹੋਇਆ, ਹਰ ਮਾਰਗ ਚਲਤ ਭਰਮ ਸਗਲਾ ਖੋਇਆ, ਨਾਮ ਧਾਨ ਸਤਿਗੁਰ ਸੁਣਾਇਆ, ਮਿਟ ਗਏ ਸਗਲੇ ਰੋਗਾ ਜੀਉ। ਅੰਤਰ ਵਾਹਰ ਤੇਰੀ ਬਾਣੀ, ਤੁਧ ਆਪ ਕਥੀ ਤੇ ਆਪ ਬਖਾਣੀ, ਕੁਰ ਕਿਹਾ ਸਭ ਇੱਕੋ ਇੱਕੋ ਆਵਰ, ਨਾ ਕੋਈ ਹੋਏਗਾ ਜੀਉ। ਅੰਮ੍ਰਿਤ ਰਸ ਹਰ ਗੁਰ ਤੇ ਪੀਆ, ਹਰ ਪੈਨ ਨਾਮ ਭੋਜਨ ਥੀਆ, ਨਾਮ ਰੰਗ ਨਾਮ ਚੋਜ ਤਮਾਸੇ, ਨੌ ਨਾਨਕ ਕਿੰਨੇ ਭੋਗਾ ਜੀਉ। ਮਾਜ ਮਹੱਲਾ ਪੰਜਵਾਂ, ਸਗਲ ਸੰਤਨ ਪੈ ਵਸਤ ਬਸਤ, ਇੱਕ ਮੰਗੋ ਕਰੋ ਬਨੰਤੀ, ਮਨ ਤਿਆਗੋ ਵਾਰ ਵਾਰ, ਜਾਈ ਲੱਖ ਵਰੀਆ ਦੇਵ ਸੰਤਨ ਕੀ ਧੂਰਾ ਜੀਉ। ਤੁਮ ਦਾਤੇ ਤੁਮ ਪੁਰਖ ਵਧਾਤੇ, ਸਮ ਸੁਮ ਸਮਰੱਥ ਸਦਾ ਸੁਖਦਾਤੇ, ਸਭ ਕੋ ਤੁਮ ਹੀ ਤੇ ਬਰਸਾਵੇ, ਅਵਸਰ ਕਰੋ ਕਰੋ ਹਮਾਰਾ ਪੂਰਾ ਜੀਉ। ਦਰਸ਼ਨ ਤੇਰੇ ਭਵਨ ਪ੍ਰੀਤਾ, ਆਤਮਗੜ ਵੇਖਮਤ ਨਾਹੀ ਜੀਤਾ ਤਮ ਦਾਤੇ ਤੁਮ ਪਰਖ ਵਧਾਤੇ ਤੁਧ ਜੇ ਵੜੇ ਅਵਰਨਾ ਸੂਰਾ ਜੀਓ। ਕਹਿਣ ਸੰਤਨ ਕੀ ਮੇਰੇ ਮੁਖ ਲਾਗੀ, ਦਰਮਤ ਬਿਨਸੀ ਕਵਦ ਭਾਗੀ, ਸੱਚ ਕਰ ਵੈਸ ਰਹੇ ਗੁਣ ਗਾਏ, ਨਾਨਕ ਬਿਨਸੇ ਕੂਰਾ ਜੀਓ। ਮਾਜ ਮਹੱਲਾ ਪੰਜਵਾ ਵਿਸਰ ਨਹੀਂ ਏ ਵੜਦਾਤੇ ਕਰ ਕਿਰਪਾ, ਭਗਤਨ ਸੰਗ ਰਾਤ ਤੇਰ ਦਨ ਸਰਾਇਣ ਜਿਉ, ਤੁਧ ਧਿਆਈ ਏ ਦਾਨ ਮੋਹੇ ਕਰਨਾ ਜੀਓ। ਮਾਟੀ ਅੰਧੀ ਸੁਰਤ ਸਮਾਈ, ਸਭ ਕੁਛ ਦੀਆ ਭਲੀਆ ਜਾਈ, ਆਨੰਦ ਬਨੋ ਚੋਜ ਤਮਾਸੇ ਤੁਧ ਭਾਣੇ ਸੋ ਹੋਣਾ ਜੀਓ। ਜਿਸ ਦਾ ਦਿੱਤਾ ਸਭ ਕੁਛ ਲੈਣਾ, ਛੱਤੀ ਅੰਮ੍ਰਿਤ ਭੋਜਨ ਖਾਣਾ, ਸੇ ਸਖਾਲੀ ਸੀਤਲ ਪਵਣਾ, ਸਹਿਜ ਕੇਲ ਰੰਗ ਕਰਨਾ ਜੀਓ। ਸਾਵਧ ਦੀਜੇ ਜਿਸ ਵਿਸਰੇ ਨਾਹੀਂ, ਛਾ ਮਤ ਦੀਜੇ ਜਿਤ ਤੁਧ ਧਿਆਈ, ਸਾਸ ਸਾਸ ਤੇਰੇ ਗੁਣ ਗਾਵਾ, ਨੋਟ ਨਾਨਕ ਗੁਰਚਰਨਾ ਜੀਓ। ਮਾਜ ਮਹੱਲਾ ਪੰਜਾਂ, ਸਿਫਤ ਸਲਾਹਣ ਤੇਰਾ ਹੁਕਮ ਰਜਾਈ, ਸੋ ਗਿਆਨ ਧਿਆਨ ਜੋ ਤੁਧ ਭਾਈ, ਸੋਈ ਜਪ ਸੋ ਪ੍ਰਭ ਜੀਓ, ਭਾਵੇ ਭਾਣੇ ਪੂਰ ਗਿਆਨਾ ਜੀਓ। ਅੰਮ੍ਰਿਤ ਨਾਮ ਤੇਰਾ ਸੋਈ ਗਾਵੇ, ਸੋ ਸਾਹਿਬ ਤੇਰੇ ਮਨ ਭਾਵੇ, ਤੂੰ ਸੰਤਨ ਕਾ ਸੰਤ ਤੂੰ ਮਾਰੇ, ਸੰਤ ਸਾਹਿਬ ਮਨ ਮਾਨਾ ਜੀਓ, ਤੂੰ ਸੰਤਨ ਕੀ ਕਰੇ ਪ੍ਰਤਪਾਲਾ, ਸੰਤ ਕੇਲੇ ਤੁਮ ਸੰਗ ਗਪਾਲਾ, ਆਪਣੇ ਸੰਤ ਤੁਧ ਖਰੇ ਪਿਆਰੇ, ਤੂੰ ਸੰਤਨ ਕੇ ਪ੍ਰਾਨਾ ਜੀਓ, ਸੰਤਨ ਕੇ ਮੇਰਾ ਮਨ ਕਰਵਾਨੇ, ਜਿਨ ਤੂੰ ਜਾਤਾ ਜੋ ਤੁਧ ਮਨ ਭਾਨੇ, ਤਿਨ ਕੇ ਸੰਗ ਸਦਾ ਸੁਖ ਪਾਇਆ, ਹਰ ਰਸ ਨਾਨਕ ਤ੍ਰਿਪਤ ਗਾਨਾ ਜੀਓ। ਮਾਜ ਮਹੱਲਾ ਪੰਜਾਂ, ਤੂੰ ਜਲ ਨਿਧ ਹਮੀਨ ਤੁਮਾਰੇ, ਤੇਰਾ ਨਾਮ ਬੂੰਦ ਹਮ ਚਾਤਰਕ ਤਿਖਾਰੇ, ਤੁਮਰੀ ਆਸ ਪਿਆਸਾ ਤੁਮੇ ਤੁਮਰੀ ਤੁਮੀ ਸੰਗ ਮਨ ਲੀਨਾ ਜੀਓ। ਬਾਰਕ ਪੀ ਖੀਰ ਅਗਾਵੇ ਜਿਉ, ਨਿਰਧਨ ਤਨ ਦੇਖ ਸੁਖ ਪਾਵੇ, ਤ੍ਰਿਖਾ ਵੰਤ ਜਲ ਪੀਵਤ ਠੰਡਾ ਠੰਡਾ, ਤਿਉ ਹਰ ਸੰਗ ਮਨ ਪੀਨਾ ਜਿਉ। ਜਿਉ ਅੰਧਿਆਰੇ ਦੀਪਕ ਪ੍ਰਗਾਸਾ, ਭਰਤਾ ਚਿਤ ਪੂਰਨ ਆਸਾ, ਮਿਲ ਪ੍ਰੀਤਨ ਜਿਉ ਹੋਤ ਆਨੰਦਾ, ਤਿਉ ਹਰ ਰੰਗ ਮਨ ਰੰਗੀਨਾ ਜਿਉ। ਸੰਤਨ ਮੋਹ ਕੋ ਹਰ ਮਾਰਗ ਪਾਇਆ, ਸਾਧ ਕਿਰਪਾਲ ਹਰ ਸੰਗ ਜਾਇਆ, ਹਰ ਹਮਰਾ ਹਮ ਹਰ ਕੇ ਦਾਸੇ, ਨਾਨਕ ਸ਼ਬਦ ਗੁਰੂ ਸੱਚ ਦੀਨਾ ਜੀਓ। ਮਾਜ ਮਹੱਲਾ ਪੰਜਵਾਂ, ਅੰਮ੍ਰਿਤ ਨਾਮ ਸਦਾ ਨਿਰਮਲੀਆ, ਸੁਖਦਾਈ ਦੁੱਖ ਵਡਾਰਨ ਹਰੀਆ, ਬਰਸਾਤ ਚੱਕ ਸਗਲੇ ਦੇਖੇ ਮਨ, ਹਰ ਰਸ ਸਭ ਤੇ ਮਿੱਠਾ ਜੀਓ। ਜੋ ਜੋ ਪੀਵੇ ਸੋ ਤ੍ਰਿਪਤ ਆਵੇ, ਅਮਰ ਹੋਵੇ ਸੋ ਨਾਮ ਰਸ ਪਾਵੇ, ਨਾਮ ਨਿਧਾਨ ਤਿਸੇ ਪ੍ਰਾਪਤ, ਜੇ ਸ਼ਬਦ ਗੁਰੂ ਮਨ ਬੁੱਠਾ ਜੀਓ। ਜਿਨ ਹਰ ਰਸ ਪਾਇਆ ਸੋ ਤ੍ਰਿਪਤ ਗਾਨਾ, ਜਿਨ ਹਰ ਸਾਧ ਪਾਇਆ ਸੋ ਨਾਹੇ ਡਲਾਨਾ, ਤਿਸੇ ਪ੍ਰਾਪਤ ਹਰ ਹਰ ਨਾਮਾ, ਜਿਸ ਮਸਤਕ ਕੀਠਾ ਜੀਓ। ਹਰ ਇੱਕ ਸਾਥ ਆਇਆ ਬਰਸਾਣੇ, ਬਹੁ ਤੇਰੇ ਤਿਸ ਲਗ ਮੁਕਤ ਭਏ ਕਨੇਰੇ, ਨਾਮ ਨਿਧਾਨਾ ਗੁਰਮੁਖ ਪਾਈਏ, ਕਹੋ ਨਾਨਕ ਬਿਰਲੀ ਡਿੱਠਾ ਜੀਓ। ਮਾਜ ਮਹੱਲਾ ਪੰਜਵਾਂ, ਨਿਧ ਸਿੱਧ ਰਿੱਧ ਹਰ ਹਰ ਹਰ, ਮੇਰੇ ਜਨਮ ਪਦਾਰਥ ਗੈਰ ਗੰਭੀਰੇ, ਲਾ ਕੋਟ ਖੁਸ਼ੀਆਂ ਰੰਗ ਰਾਵੇ, ਜੋਗਰ ਲਾਗਾ ਭਾਈ ਜੀਓ। ਦਰਸ਼ਨ ਪੇਗਤ ਪਏ ਪਨੀਤਾ, ਸਗਲ ਉਧਾਰੇ ਭਾਈ ਮੀਤਾ, ਅਗਮ ਗੋਚਰ ਸੁਆਮੀ ਆਪਣਾ, ਗੁਰ ਕਿਰਪਾ ਤੇ ਸੱਚ ਧਿਆਈ ਜਿਓ। ਜਾ ਕੋ ਖੋਜੇ ਸਰਬ ਪਾਏ ਬੁਟਭਾਗੀ, ਦਰਸ਼ਨ ਕੋ ਬਿਰਲਾ ਪਾਏ, ਊਚ ਪਾਰ ਗੋਚਰ ਥਾਨਾ, ਉਹ ਮਹਿਲ ਗੁਰੂ ਦਿਖਾਈ ਜਿਓ। ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ ਮੁਕਤ ਪਿਆ, ਜਿਸ ਰਦੇਵ ਸੇਰਾ ਗੁਰ ਬੰਧਨ, ਤਿਨਕੇ ਸਗਲੇ ਕਾਟੇ ਜਾਂ ਨਾਨਕ ਸਹਿਜ ਸਮਾਈ ਜਿਓ। ਮਾਜ ਮਹੱਲਾ ਪੰਜਾਂ, ਪ੍ਰਭ ਕਿਰਪਾ ਤੇ ਹਰ ਹਰ ਧਿਆਵੋ, ਪ੍ਰਭ ਦਿਆ ਤੇ ਮੰਗਲ ਗਾਵੋ, ਉਠਤ ਬੈਠ ਸੋਵਤ ਜਾਗਤ, ਹਰ ਧਿਆਈਏ ਸਗਲ ਵਰਦਾ ਜੀਓ। ਨਾਮ ਔਖਦਮੋ ਸਾਧੂ ਦੀਆ, ਕਲਵੇ ਕਾਟੇ ਨਿਰਮਲ ਥੀਆ, ਆਨੰਦ ਪਿਆ ਨਿਕਸੀ ਸਭ ਪੀਰਾ, ਸਗਲ ਮਨਾਸੇ ਧਰਦਾ ਜੀਓ। ਜਿਸ ਕਾ ਅੰਗ ਕਰੇ ਮੇਰਾ ਪਿਆਰਾ, ਸੋ ਮੁਕਤਾ ਸਾਗਰ ਸੰਸਾਰਾ, ਸਤ ਕਰੇ ਜਿਨ ਗੁਰੂ ਪਛਾਤਾ, ਸੋ ਕਾਹੇ ਕੋ ਡਰਦਾ ਜੀਓ। ਸਭ ਤੇ ਸਾਧੂ ਸੰਗਤ ਪਾਏ, ਗੁਰ ਭੇਟਤ ਹੋ ਗਈ ਬਲਾਏ, ਸਾ ਸਾ ਸਾਰ ਗਾਵੇ ਨਾਨਕ ਸਤਿਗੁਰ ਢਾਕ ਲਿਆ ਮੇਰਾ ਪੜਦਾ ਜੀਓ। ਮਾਜ ਮਹੱਲਾ ਪੰਜਵਾਂ, ਓਤ ਪੋਤ ਸੇਵਕ ਰੰਗ ਰਾਤਾ, ਪ੍ਰਾਪ੍ਰਿਤ ਪਾਲੇ ਸੇਵਕ ਸੁਖਦਾਤਾ, ਪਾਣੀ ਪੱਖਾ ਪੀਸੋ ਸੇਵਕ ਠਾਕਰ ਹੀ ਕਾ ਆਹਾਰ ਜੀਓ। ਕਾਟ ਸਿਲਕ ਪ੍ਰਭ ਸੇਵਾ ਲਾਇਆ, ਹੁਕਮ ਸਾਹਿਬ ਕਾ ਸੇਵਕ ਮਨ ਪਾਇਆ, ਸੋਈ ਕਮਾਵੇ ਜੋ ਸਾਹਿਬ ਭਾਵੇ, ਸੇਵਕ ਅੰਦਰ ਬਾਹਰ ਮਾਹਾ ਜੀਓ। ਤੂੰ ਦਾਨਾ ਠਾਕਰ ਠਾਕਰ ਸਾਹਿਬ ਵਿਦ ਜਾਣੇ, ਠਾਕਰ ਕੇ ਸੇਵਕ ਹਰ ਰੰਗ ਮਾਣੇ, ਜੋ ਕੁਛ ਠਾਕਰ ਕਾ ਸੋ ਸੇਵਕ, ਆ ਸੇਵਕ ਠਾਕਰ ਹੀ ਸੰਗ ਜਾ ਹਰ ਜੀਓ। ਆਪਣੇ ਠੇਵਕਰ ਸੋ ਠਾਕਰ ਸੋ ਪਹਿਰਾਇਆ, ਬਾਹਰ ਨਾ ਲੇਖਾ ਪੁੱਛ ਬੁਲਾਇਆ, ਤੇ ਸੇਵਕ ਨਾਨਕ ਕਰਵਾਣੀ, ਸੋ ਗਹਿ ਰੰਗਵੀਰਾ ਗਾਹੋਰ ਜੀਓ ਮਹਜ ਮਹੱਲਾ ਪੰਜਵਾਂ ਸਭ ਕਿਛ ਕਰ ਮੈਂ ਬਾਹਰ ਨਾਹੀਂ ਚਿਮ ਚਿਮ ਬਰਸੇ ਅੰਮ੍ਰਿਤ ਧਾਰਾ ਮਨ ਪੀਵੇ ਸੁਨ ਸ਼ਬਦ ਵਿਚਾਰਾ ਆਨੰਦ ਬਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇਲਾ ਜੀਓ ਜਨਮ ਜਨਮ ਕਾ ਵਿਛੜਿਆ ਮੇਲਾ ਸਾਧ ਕਿਰਪਾ ਤੇ ਸੁੱਕਾ ਹਰਿਆ ਸੋ ਸਾਧ ਸਾਹ ਕਿਰਪਾ ਤੇ ਸੁੱਕਾ ਹਰਿਆ ਸਮਤ ਪਾਏ ਨਾਮ ਧਿਆਏ ਗੁਰਮੁਖ ਹੋਏ ਮੇਲਾ ਜਿਉ ਜਲ ਤਰੰਗ ਜਿਉ ਜਲੇ ਸਮਾਇਆ ਜਿਉ ਜੋਤੀ ਸੰਗ ਜੋਤ ਮਲਾਇਆ ਕਹੋ ਨਾਨਕ ਪਰਮ ਕੱਟੇ ਕਬਾੜਾ ਬਾਣ ਨਾ ਹੋਈਏ ਜਲਾ ਜਿਉ ਮਾਜ ਮਹੱਲਾ ਪੰਜਾਂ ਤਿਸ ਕਰਵਾਣੀ ਜਿਨ ਤੂੰ ਸੁਣਿਆ ਤਿਸ ਬਲਿਹਾਰੀ ਬਲਿਹਾਰੀ ਜਿਨ ਰਸਨਾ ਭਣਿਆ ਵਾਰ ਵਾਰ ਜਾਈ ਤਿਸ ਵਿਟੋ ਸੋ ਮਨ ਤਨ ਤੁਧ ਰਾਧੇ ਜਿਉ ਤੇ ਚਰਨ ਕਾਲੀ ਜੋ ਤੇਰੇ ਮਾਰਗ ਚੱਲੇ ਨੈਣ ਨਿਹਾਲੀ ਤਿਸ ਵਰਖ ਪਰਖ ਦਿਆਲੇ ਮਨ ਦੇਵਾਂ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਹਲਾਦੇ ਜੀਓ ਸੇਵ ਡਭਾਗੀ ਜਿਨ ਤੁਮ ਜਾਣੇ ਸਭ ਕੇ ਮਦੇ ਅਲਿਪਤ ਨਰਬਾਣੇ ਸਾਧ ਕੇ ਸੰਗ ਉਨ ਭਾਵ ਜਲ ਧਰਿਆ ਸਗਲ ਦੂਤ ਉਨ ਸਾਧੇ ਜੀਓ ਤਿਨ ਕੀ ਸ਼ਰਨ ਭਰਿਆ ਮਨ ਮੇਰਾ ਮਾਣ ਤਾਣ ਤਜ ਮੋਹ ਅੰਧੇਰਾ ਨਾਮ ਦਾਨ ਦੀਜੇ ਨਾਨਕੋ ਤਿਸ ਪ੍ਰਭ ਅਗਮ ਗਾਧੇ ਜੀਓ ਮਾਜ ਮਹੱਲਾ ਪੰਜਾਂ ਤੂੰ ਪੇਟ ਸਾਖ ਤੇਰੀ ਫੁੱਲੀ ਤੂੰ ਸੁਖਮ ਹੋਇਆ ਸਤੂਲੀ ਤੂੰ ਜਲ ਨ ਤੂੰ ਫੇਨ ਬੁੱਧ ਬੁਧਾ ਤੁਧ ਵਿਨ ਅਵਰ ਨਾ ਭਾਲੀਏ ਜੀਓ ਤੂੰ ਸੂਤ ਮਣੀਏ ਪੀ ਤੂੰ ਹੈ ਤੂੰ ਗੰਠੀ ਮੇਰ ਸਿਰ ਤੂੰ ਹੈ ਆਦ ਮਦ ਅੰਤ ਪ੍ਰਭ ਸੋਈ ਅਵਰ ਨਾ ਕੋਈ ਦਿਖਾਲੀਏ ਜੀਓ ਤੂੰ ਨਿਰਗੁਣ ਸਰਗੁਣ ਸੁਖਦਾਤਾ ਤੂੰ ਨਿਰਵੈਣ ਰਸੀਆ ਰੰਗ ਰਾਤਾ ਆਪਣੇ ਕਰਤਵ ਆਪੇ ਜਾਣੇ ਆਪੇ ਤੁਧ ਸੰਭਾਲੀਆ ਜੀਓ ਤੂੰ ਠਾਕਰ ਸਾਹਿ ਸੇਵਕ ਫੁਨ ਆਪੇ ਤੂੰ ਗਵਤ ਪ੍ਰਗਟ ਪ੍ਰਭ ਆਪੇ ਨਾਨਕ ਦਾ ਸਦਾ ਗੁਣ ਗਾਵੇ ਇੱਕ ਭੋਰੀ ਨਦਰ ਨਿਹਾਲੀਏ ਜੀਓ ਮਾਜ ਮਹੱਲਾ ਪੰਜਾਂ ਸਫਲ ਸੁਬਾਣੀ ਜਿਤ ਨਾਮ ਵਿਖਾਣੀ ਗੱਪ ਸਾਧਕ ਨੇ ਵਿਰਲੇ ਜਾਣੀ ਧੰਨ ਸਵੇਲਾ ਜਿਤ ਹਰ ਗਾਵਤ ਸੁਣਨਾ ਆਏ ਤੇ ਪਰਵਾਨਾ ਜੀਓ ਸੇ ਨੇਤਰ ਪਰਵਾਨ ਜਿਨੀ ਦਰਸ਼ਨ ਪੇਖਾ ਸੇ ਕਰ ਭਲੇ ਜਿਨੀ ਹਰ ਜਸ ਲੇਖਾ ਸੇ ਚਰਨ ਸਹਾਵੇ ਸੋ ਹਰ ਮਾਰਗ ਚੱਲੇ ਹੋ ਬਲ ਤਿੰਨ ਸੰਗ ਪਛਾਣਾ ਜੀਓ ਸੁਨ ਸਾਜਨ ਮੇਰੇ ਮੀਤ ਪਿਆਰੇ ਸਾਧ ਸੰਗ ਨਿਮਹਿ ਅਦਾਰੇ ਕਿਲ ਵਿਖ ਕਾਟ ਹੋਆ ਮਨ ਨਿਰਮਲ ਮਿਟ ਗਏ ਆਵਣ ਜਾਣਾ ਜੀਓ ਦੋਏ ਕਰ ਜੋੜ ਇੱਕ ਮਿਨੋ ਕਰੀ ਜੇ ਕਰ ਕਿਰਪਾ ਡੁੱਬਦਾ ਪੱਥਰ ਲੀਜੇ ਨਾਨਕ ਪ੍ਰਭ ਭਾਈ ਕਿਰਪਾਲਾ ਪ੍ਰਭ ਨਾਨਕ ਮਨ ਭਾਣਾ ਜੀਓ ਮਾਜ ਮਹੱਲਾ ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਆ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਸੁਖ ਪਿਆ ਦੁੱਖ ਦੂਰ ਪਰਾਨਾ ਸ਼ਾਂਤ ਰਸਨ ਹਰ ਨਾਮ ਬਖਾਨਾ ਜਲ ਤਲ ਨੀਰ ਭਰੇ ਸਰ ਸੁਭਰ ਬਿਰਥਾ ਕੋਹੇ ਨਾ ਜਾਏ ਜੀਓ ਦਿਆ ਧਰੀ ਤਿੰਨ ਸਿਰਜਨ ਹਾਰੇ ਜੀ ਜੰਤ ਸਗਲੇ ਪ੍ਰਤ ਪਾਰੇ ਮਿਹਰਬਾਨ ਕਿਰਪਾਲ ਦਿਆਲਾ ਸਗਲੇ ਤ੍ਰਿਪਤ ਅਗਾਏ ਜੀਓ ਵਿਣ ਤ੍ਰਿਣ ਤ੍ਰੈ ਪਵਨ ਕਤੋਨ ਹਰਿਆ ਕਰਨ ਹਰ ਕਿਨ ਭੀਤਰ ਕਰਿਆ ਗੁਰਮੁਖ ਨਾਨਕ ਤਿਸੇ ਇਰਾਦੇ ਮਨ ਕੀ ਆਸ ਭਜਾਏ ਜੀਓ ਮਾਜ ਮਹੱਲਾ ਪੰਜਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਵ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਾਓ ਕਿਹਾ ਕਿਹਾ ਕਾੜਾ ਜੀਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਜਵੇਂ ਦੂਜਾ ਅਵਰ ਨਾ ਕੋਈ ਸਭ ਤੇਰਾ ਖੇਲ ਅਖਾੜਾ ਜੀਓ ਜੀ ਜੰਤ ਸਭ ਤੁਧ ਪਾਏ ਜਿਤ ਜਿਤ ਪਾਣਾ ਤੇ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਹੀਂ ਕਿਛ ਅਛਾੜਾ ਜੀਓ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰਪੂਰੇ ਭੱਜੀ ਵਧਾਈ ਨਾਨਕ ਜੀਤਾ ਵਿਖਾੜਾ ਜੀਓ ਮਾਜ ਮਹੱਲਾ ਪੰਜਾਂ ਜੀ ਪ੍ਰਾਣ ਪ੍ਰਮਨੇ ਅਧਾਰਾ ਭਗਤ ਜੀਵੇ ਗੁਣ ਗਾਏ ਅਪਾਰ ਗੁਣ ਨਦਾਨ ਅੰਮ੍ਰਿਤ ਹਰ ਨਾਮਾ ਹਰ ਧਿਆਏ ਧਿਆਏ ਸੁਖ ਪਾਇਆ ਜੀਓ ਮਨਸਾ ਧਾਰ ਜੋ ਘਰ ਤੇ ਆਵੇ ਸਾਹ ਸੰਗ ਜਨ ਮਰਨ ਮਿਟਾਏ ਆਸ ਮਨੋਰਥ ਪੂਰਨ ਹੋਵੇ ਭੇਟ ਗੁਰਦਰਸਾਇਆ ਜਿਓ ਆਗਮ ਅਗੋਚਰ ਕਿਛ ਮਿਤ ਨਹੀਂ ਜਾਣੇ ਸਾਧਕ ਸਿੱਧ ਧਿਆਵੇ ਗਿਆਨੀ ਖੁਦੀ ਮਿਟੀ ਝੂਕਾ ਪਲਾਵਾ ਗੁਰ ਮਨ ਮੈਂ ਗੁਰ ਹੀ ਮੈਂ ਪਲਟਾਇਆ ਜਿਓ ਅੰਧ ਮੰਗਲ ਕਲਿਆਣ ਨਦਾਨਾ ਸੁਖ ਸਹਿਜਾ ਨਾਮ ਵਿਖਾਨਾ ਕਹੋਏ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਘਰ ਮੈਂ ਆਇਆ ਜਿਓ ਮਾਜ ਮਹੱਲਾ ਪੰਜਵਾਂ ਸੁਣ ਸੁਣ ਜੀਵਾਂ ਸੋਈ ਤੁਮਾਰੀ ਤੂੰ ਪ੍ਰੀਤਮ ਠਾਕਰਾ ਤਪਾਰੀ ਤੁਮਰੇ ਕਰਤਵ ਤੂੰ ਹੀ ਜਾਣੋ ਤੁਮਰੀ ਓਟ ਗਪਾਲਾ ਜੀਓ ਗੁਣ ਗਾਵਤ ਮਨਿਆਰਿਆ ਹੋਵੇ ਕਥਾ ਸੁਣਤ ਮਨ ਸਗਲੀ ਖੋਵੇ ਪੇਟ ਤਸੰਗ ਸਾਧ ਸੰਤਨ ਕੇ ਸਦਾ ਜਪੋ ਦਿਆਲਾ ਜੀਓ ਪ੍ਰਭ ਨਾ ਆਪਣਾ ਸਾਧ ਸਾਧ ਸਮਾਰੋ ਇਹ ਮਤ ਗੁਰ ਪ੍ਰਸਾਦ ਹੇ ਮਤ ਗੁਰ ਪ੍ਰਸਾਦ ਮਨ ਧਾਰੋ ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ ਸਰਬ ਮਿਆ ਪ੍ਰਿਤ ਪਾਲਾ ਜੀਓ ਸਤ ਸਤ ਸਤ ਪ੍ਰਭ सोई सदा सदा सद आपे होई चलत तुम्हारे भट प्यारे देख नानक पै निहला जियो माज महला पंजवा हुक्मी बरसन लगे लागे मेहा साजन संत मिल नाम जपेहा शीतल शांत सहज सुख पाया ठांड पई प्रभ आपे जियो सब किश बहुत तो बहुत पाया कर कृपा प्रभ सगल रजाया दात करो मेरे दतारा जी जन सब त्रापे जियो सच्चा साहेब सच्ची नाई गुरप्रसाद सदा त्याई जन मन पै कटे काटे मोहा बिनसे रोग संतापे जियो सास नानक सलाहे सिमरत नाम कटे सब फाहे पूर्नास करी खन पीतर हर हर हर गुण जापे जियो माज महला पंजाओ सज्जन संत मीत प्यारे मिल गावे गुण अगवा पारे गाव सुनत सवे ही मुक्ति सो त्याये जन हम किए जियो जन्म जन्म के किल विख जावे मन चिंदे सोई फल पावे सिमर साहिब सो सच स्वामी रिजक सब सको दिया जियो नाम जपत सर्व सुख पाए सब पविनसे हर हर त्याय जन सेव्या सो पार ग्रेमी कार सगले थिए जियो आए प्या तेरी सन्नाई ज्यो पावे त्यों लहे मलाई कर कृपा पर भक्ति लाभ सच नानक अमृत पिए जियो माज महला पंजवा भय कृपालक बिंद गसाई मेघ वरसे सबनी थाई दीन दयाल सदा कृपाला ठांड पई करतारे जियो अपने जी जंत प्रत पारे जो बारक माता समारे दुख भंजन सुख स्वामी देत सगल आहारे जियो जल थल पूरिया फेरवाना सदव लिहार जाइए जाय करवाना रहन दिन ते सदा त्याई जे खिनवे सगल धारे जियो राख लिए सगले प्रभा पे उतर गए सब सोग संता पे नाम जत मन तन हरियावल हरियावल प्रभ नानक नदर निहारे जियो माज महला पांजा जिथे नाम जपिए प्रभ प्यारे से अस्थल सोहन चवारे जिथे नाम न ना जपिए मेरे गोविंदा सोई नगर जाड़ी जियो हर रुखी रोटी खाए समाले हर अंतर वार नदर निहाले खाए खाए कर भद फैली जान विसु की बाड़ी जियो संता से ती रंग न लाए साक्त संग विकारम कवाए दलब देखो ही अज्ञानी जड़ अपनी आप पाड़ी जियो तेरी शरण मेरे दीन दयाला सुख सागर मेरे गुरु कृपाला कर कृपा नानक गुण गावे राखो सरम साड़ी जियो माज महला पंजवा चरण ठाकर केरे दे समाने कल कलेश सब दूर प्याने सांत सुख सहज तन उपजी साधु संग निवासा जियो लागी प्रीत न टूटे मूले हर अंतर वाहरिया भरपूरे सिमर सिमर सिमर गुण गावा कट्टी जमकी फासा जियो अमृत भर के आनंद वाणी मन तन अंतर सांस बाणी तिरत गाए रहे जन तेरे सतगुर किया दलासा जियो जिसका साथ इस्ते फल पाया कर कृपा प्रभ संग मिलाया आवन जान रहे बड़पागी नानक पूर्ण आसा जियो माज महला पंजवा मेहो प्या परमेश्वर पाया जी जान सब सुखी बसाया गया कलेश प्या सुख साजा साचा हर हर नाम संभाली जियो जिसके से तिन ही प्रत पारे पार ब्रह्म प्रभ पै रखवाले सुनी बनांती ठाकर मेरे पूरन होई काली जियो सर्व जियो का देवन हारा गुर प्रसादी नदर निहारा जल थल मैयल सब तिरताने साधु चरण पखाली जियो मन की इच्छ पजावन हारा सदा सदा जाई बलिहारा नानक दान किया दुख भंजन रते रंग रसाली जियो माज महला पंजवा मन तन तेरा तन पी तेरा तू ठाकर स्वामी प्रभ मेरा जियो पिंड सब रास तमारी तेरे जोर गपाला जियो सदा सदा तू ही सुखदाई निव निव लागा तेरी पाई कार कमावा जो तत पावा जो तू देस दे आला जियो प्रभ तुम ते लैना तू मेरा गहना जो तू दे सोई सुख सहना जिथे रखे बखुंड ताई तू सब ना कह प्रत पाला जियो सिमर सिमर नानक सुख पाया आठ पैर तेरे गुण गाया सगल मनोरथ पूर्ण होए कदे ना होए दखाला जियो माज महला पंजवा पार ब्रह्म प्रभ मेघ बठाया जल थल मैयल दै दिस वरसाया शांत पई बुझी सब तृष्णानंद प्यासा ठाई जियो सुखदाता दुख भंजन हरा पे बख्श करे जी सारा अपने किते नो आप प्रत पाले पाए पैरी तिसे मनाई जियो जाके शरण प्यागत पाइए सा सचार नाम त्याइए तिस मिन होर ना दूजा ठाकर ते सब तिसे का किया जाई ज्यो तेरा मान तान प्रभ तेरा तू सच्चा साहिब गुणी गहेरा नानक दास कहे बनंती आठ पैर तो त्याई जियो माज महला पंजा सबे सुख पाए प्रभ टुटे गुरपुरे के चरण मन बुटे सह समा लगी ले अंतर सो रस सोई जाने जियो आगम गोचर साहेब मेरा कट कट अंतर बत्ते नेरा सदा अलिप्त जिया का दाता को बिरला आप पिछाने जियो प्रभ मिलन मिलने किए निशानी माने को सच्चा हुक्म पछाणी सह संतोख सदा तिपता से आंध खसम के पाने जियो हथी दित्ती प्रभ देवन हारे जन मन रोग सब निवारे नानक दास किए प्रभ अपने हर कीर्तन रंग माने जियो माज महला पंजा कीनी दयाग पालक साईं गुर के चरण बसे मन माही अंगीकार किया तिन करते दुखा डेरा ढाया जियो मन तन वसिया सच्चा सोई बेखड़ा थान ना दिसे कोई दूर दर्शन सब सज्जन होए एक समावी आया जियो जो किछ करे सो वापे आपे बुद्ध सियाण कछु ना जापे अपने संतां नूं आप साई प्रभ धर्म भलाणा लाहिया जो चरण कमल जन का आधारो आठ पैर राम नाम विपारो सहज नंद गावे गुण गोविंद प्रभ नानक सर्व समाया जियो माज महला पंज सो सच मंदर जित सच त्याईए सो रिदा सेला जित हर गुण गाइए सो धरत सुहावी जित वसे हर जन साचे नाम बिठो करवाणा जियो सच वडियाई की मन पाई कुदरत कर्म कहना ना जाई त्याए त्याए जीवे जन तेरे सच शब्द मन माना जियो सच सलाहन बुढ़भागी पाइए गुर प्रसादी हर गुण गाइए रंग रते तेर तुद भावे सच नाम निशान जिए सच्चे अंत ना जाने कोई थान तनंतर सच्चा सोई नानक सच त्याए सद ही अंतर जामी जानो जियो माज महला पंजवा रैन सहावड़ी दिन सेला जप अमृत नाम संत संग मेला घड़ी मूर सिमरत पल बंजे जीवन सबलत थाई जियो सिमरत नाम दुख सबलख सबला थे अंतर बाहर हर पव साते पै पव परम खोया गुर पूरे देखा सबनी जियो प्रभ समरथ वट उच्च पारा नौनद नाम परे भंडारा आदि अंत मद मद प्रभ सोई दूजा लवे न लाई जियो कर कृपा मेरे दीन दयाला जाचक जाचे साध रवाला दे दान नानक जन मांगे सदा सदा हर त्याई जियो माज महला पंजवा ऐथे तू है अगे आपे जी जंत सब तेरे थापे तुद बिने अवर ना कोई करते मैं तार ओट तमारी जियो रसना जप जप जीवे स्वामी पार ब्रह्म प्रभ अंतर जानी जामी जिन सेव्या तिन ही सुख पाया सो जन्म न जुए हारी जियो नाम अफगद जिन जन तेरे पाया जन्म जन का रोग गवाया हर कीर्तन गावो दिन राति सफल हाकारी जियो दिष्ट धारा अपना दास वारिया कट कट अंतर पार ब्रह्म नमस्कारिया एक सिमिन होर दूजा नाही बाबा नानके मत सारी जियो माज महला पंजवा मन तन रता राम प्यारे सर्व दीजे अपना बारे आठ पहर गोविंद गुण गाइए बिसर ना कोई सासा जियो सोई साजन मीत प्यारा राम नाम साध संग विचारा साधु संग तरीजे सागर कटिए जम की फासा जियो चार पदार्थ हर की सेवा पार जात जब लख पेवा काम क्रोध किल पख गुर काटे पूरन होई आसा जियो पूरन भाग पै जिस प्राणी साध संग मिले सारंग पाणी नानक नाम वस्या जिस अंदर परवान ग्रिस्त दासा जियो माज महला पंजवा सिमरत नाम हृदय सुख पाया कर कृपा भगती पटाया संत संग मिल हर हर जपिया विनसे आलस रोगा जियो जाके ग्रह नाम निध पाई तिस मिलिया जिस परब कमाई ज्ञान ध्यान पूर्ण परमेश्वर प्रभ सभना गल्लां जोगा जियो खिन मैं थाप थप नारा आप कंती आप सारा लेप नहीं सग जीवन दाते दर्शन डिटे लैन बजोगा जियो अंचल लाए सब सिष्टताई अपना नौ आप जपाई गुरबोत पाया कृपा ते नानक तुरसन जोगा जियो माज महला पंजवा सोई करना जे आप कराए जिथे रखे सा भली जाए सोई स्याणा सो पतवंत हुक्म लगे जिस मीठा जियो सब परोई एक धागे जिस लाए लै सो चरनी लागे ऊंद कमल जिस होए प्रगासा तिन सर्व निरंजन डिठा जियो तेरी महिमा तू ऐ जाने आपे ਆਪਣਾ ਆਪ ਤੂੰ ਆਪ ਪਛਾਣੇ ਹਾ ਬਲਿਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋਭ ਮਿੱਠ ਪਿੱਠਾ ਜੀਓ ਤੂੰ ਨਰਵੈਰ ਸੰਤ ਤੇਰੇ ਨਿਰਮਲ ਜਨ ਦੇਖੇ ਸਭ ਉਤਰੇ ਕਲਮਲ ਨਾਨਕ ਨਾਮ ਧਿਆਏ ਧਿਆਏ ਜੀਵੇ ਵਿਨਸਿਆ ਪਰਮ ਭਉ ਤੀਠਾ ਜੀਓ ਮਾਜ ਮਹੱਲਾ ਮੰਜਵਾਂ ਝੂਠਾ ਮੰਗਣ ਜੋ ਕੋਈ ਮੰਗੇ ਤਿਸ ਕੋ ਮਰਤੇ ਘੜੀ ਨਾ ਲਾਗੇ ਪਾਰ ਮਨਾਮ ਜੋ ਸਦ ਹੀ ਸੇਵੇ ਸੋ ਗੁਰ ਮਿਲ ਨਿਸ਼ਚਲ ਕਹਿ ਕਹਿਣਾ ਕਹਿਣਾ ਪ੍ਰੇਮ ਭਗਤ ਜਿਸਕੇ ਮਨ ਲਾਗੀ ਗੁਣ ਗਾਵੇ ਅੰਨ ਦਿਨ ਨਿਤ ਜਾਗੀ ਬਾਂਹ ਪਕੜ ਤੇ ਸਾਮੀ ਮੇਲੇ ਜਿਸਕੇ ਮਸਤਕ ਲੈਣਾ ਚਰਨ ਕਮਲ ਭਗਤਾ ਮਨ ਬੁੱਠੇ ਬਿਨ ਪਰਮੇਸ਼ਰ ਸਗਲੇ ਮੁੱਠੇ ਸੰਤ ਜਨਾ ਕੀ ਧੂੜ ਨਿਤ ਵਾਂਛੇ ਨਾਮ ਸੱਚੇ ਕਾ ਗਹਿਣਾ ਉੱਠਤ ਬੈਠਤ ਹਰ ਹਰ ਗਾਈਏ ਜਿਸ ਸਿਮਰਤ ਵਰ ਨਿਹਚਲ ਪਾਈਏ ਨਾਨਕ ਪ੍ਰਭ ਹੋਏ ਦਿਆਲਾ ਤੇਰਾ ਕੀਤਾ ਸਹਿਣਾ ਰਾਗ ਅਸ਼ਟ ਮਾਝ ਅਸ਼ਟਪਤੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਸ਼ਬਦ ਰੰਗਾਏ ਹੁਕਮ ਸਵਾਏ ਸੱਚੀ ਦਰਗੇ ਮਹਿਲ ਬੁਲਾਏ ਸੱਚੇ ਦੀਨ ਦਿਆਲ ਮੇਰੇ ਸਾਹਿਬਾ ਸੱਚੇ ਮਨ ਪਤਿਆ ਬਣਿਆ ਹਉ ਵਾਰੀ ਜਿਉ ਵਾਰੀ ਸ਼ਬਦ ਸੁਹਾਵਣਿਆ ਅੰਮ੍ਰਿਤ ਨਾਮ ਸਦਾ ਸੁਖਦਾਤਾ ਗੁਰਬਤੀ ਮਨ ਵਸਾਵਣਿਆ ਰਹੋ ਨਾ ਕੋ ਮੇਰਾ ਹੋ ਕਿਸ ਕੇਰਾ ਸਾਚਾ ਠਾਕਰ ਤੈ ਪਵਣ ਮੇਰਾ ਹੋਮੇ ਕਰ ਕਰ ਗਿਆ ਕਨੇਰੀ ਕਰ ਅਵਗਣ ਪਛੋ ਤਾਵਣਿਆ ਹੁਕਮ ਪਛਾਣੇ ਸੁਹਾਰ ਗੁਣ ਵਖਾਣੇ ਗੁਰ ਕੇ ਸ਼ਬਦ ਨਾਮ ਨਿਸਾਵਣੇ ਸਭਨਾ ਕਾ ਦਰ ਲੇਖਾ ਸੱਚੇ ਛੂਟ ਚ ਨਾਮ ਸਿਹਾਵਣਿਆ ਮਨਮੁਖ ਭੁੱਲਾ ਠਾਰ ਨਾ ਪਾਏ ਜਮਦਰ ਬੱਦਾ ਝੋਟਾ ਖਾਏ ਬਿਹਨ ਨਾਵੇ ਕੋ ਸੰਗ ਨਾ ਸਸਥੀ ਮੁਕਤੇ ਨਾਮ ਧਿਆਵਣਿਆ ਸਾਕਤ ਕੂੜੇ ਸੱਚ ਨਾ ਭਾਵੇ ਦੁਬਧਾ ਵਾਧਾ ਆਵੇ ਜਾਵੇ ਲਿਖਿਆ ਲੇਖ ਨਾ ਮੇਟੇ ਕੋਈ ਗੁਰਮੁਖ ਭਗਤ ਕਰਾ ਬਣਿਆ ਪੇਈ ਅੜੇ ਪਿਰ ਜਾਤੋ ਨਾਹੀ ਝੂਠ ਬਛੁੰਨੀ ਰੋਵੇ ਤਾਹੀ ਅਵਗਣ ਮੁੱਠੀ ਮਹਿਲ ਨਾ ਪਾਵੇ ਅਵਗੁਣ ਗੁਣ ਬਖਸ਼ਾ ਬਣਿਆ ਪੇਈ ਅੜੇ ਜਨਜਾਤਾ ਪਿਆਰਾ ਗੁਰਮੁਖ ਬੁੱਝੇ ਤੱਤ ਵਿਚਾਰਾ ਆਵਣ ਜਾਣਾ ਠਾਕ ਰਹਾਏ ਸੱਚੇ ਨਾਮ ਸਮਾਵਣਿਆ ਗੁਰਮੁਖ ਬੁੱਝੇ ਕੱਥ ਕਹਾਵੇ ਸੱਚੇ ਠਾਕਰ ਸੱਚ ਉਹ ਭਾਵੇ ਨਾਨਕ ਸੱਚ ਕਹੇ ਬਨਾਂਤੀ ਸੱਚ ਮਿਲੇ ਗੁਣ ਗਾਵਣਿਆ ਮਾਝ ਮਹੱਲਾ ਤੀਜਾ ਘਰ ਪਹਿਲਾ ਕਰਮ ਹੋਵੇ ਸਤਿਕਰਮ ਲਾਏ ਸੇਵਾ ਸੁਰਦ ਸੁਰਤ ਸ਼ਬਦ ਚਿੱਤ ਲਾਏ ਅੰਮੇ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚਕਾਵਣਿਆ ਹਉ ਵਾਰੀ ਜਿਉ ਵਾਰੀ ਸਤਿਗੁਰ ਕਹੇ ਬਲਿਹਾਰਨਿਆ ਗੁਰਮਤੀ ਪ੍ਰਗਾਸ ਹੋਇਆ ਜੀ ਆਂਦਨ ਹਰ ਗੁਣ ਗਾਵਨਿਆ ਰਹੋ ਤਨ ਮਨ ਖੋਜੇ ਤਾਂ ਨਾ ਪਾਏ ਧਾਵਤ ਰਾਖੇ ਢਾਕ ਰਹਾਏ ਗੁਰ ਕੀ ਬਾਣੀ ਆਂਦਨ ਗਾਵੇ ਸਹਿ ਸੁਭਾਏ ਕਰਾ ਬਣਿਆ ਇਸ ਕਾਇਆ ਅੰਦਰ ਵਸਤਾ ਅਸੰਖਾ ਗੁਰਸਿੱਖ ਗੁਰਮੁਖ ਸਾਚ ਮਿਲੇ ਤਾਂ ਵੇਖਾ ਨੌ ਦਰਵਾਜੇ ਦਸਵੇਂ ਮੁਕਤਾਨ ਸ਼ਬਦ ਵਿਜਾ ਬਣਿਆ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦੀ ਮਨ ਵਸਾਈ ਆਂਦਨ ਸਦਾ ਰਹੇ ਰੰਗ ਰਾਤਾ ਦਰ ਸੱਚੇ ਸੋਜੀ ਪਾਵਣਿਆ ਪਾਪ ਪੁੰਨ ਕੀ ਸਾਰ ਨਾ ਜਾਣੀ ਦੂਜੇ ਲਾਗੀ ਭਰਮ ਭਲਾਣੀ ਅਗਿਆਨੀ ਅੰਧਾ ਮੱਗ ਨਾ ਜਾਣੇ ਫਿਰ ਫਿਰ ਆਵਣ ਜਾਵਣਿਆ ਗੁਰਸੇਵਾ ਤੇ ਸਦਾ ਸੁਖ ਪਾਇਆ ਹੋਮੇ ਮੇਰਾ ਠਾਕ ਰਹਾਇਆ ਗੁਰਸਾਖੀ ਮਿਟਿਆ ਅੰਧਿਆਰਾ ਬੱਚਰ ਕਪਾਟ ਖਲਾਵਣਿਆ ਹਉਮੇ ਮੇਰਾ ਮਨ ਵਸਾਇਆ ਗੁਰਚਰਨੀ ਸਦਾ ਚਿੱਤ ਲਾਇਆ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਧਿਆਵਣਿਆ ਜੀਵਨ ਮਰਨਾ ਸਭ ਤੁਦੇ ਤਾਂ ਹੀ ਜਿਸ ਬਖਸ਼ੇ ਜਿਸ ਦੀ ਵਡਿਆ ਜਿਸ ਦੇ ਵਡਿਆਈ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਨ ਸਵਾਰਨਿਆ ਮਾਝ ਮਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਆਗਮੇ ਅਪਾਰਾ ਵਿਨ ਤੱਕੜੀ ਤੋਲੇ ਸੰਸਾਰਾ ਗੁਰਮੁਖ ਹੋਵੇ ਸੋਈ ਬੁੱਝੇ ਗੁਣ ਕਹਿ ਗੁਣ ਸਮਾਵਣਿਆ ਹਾਉ ਵਾਰੀ ਜਿਉ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਸੋ ਜੋ ਸੱਚ ਲਾਗੇ ਜੇ ਆਂਦਨ ਜਾਗੇ ਦਰ ਸੱਚੇ ਸੋਭਾ ਪਾਵਣਿਆ ਰਹੋ ਆਪੇ ਸੁਣੇ ਤੇ ਆਪੇ ਵੇਖੇ ਜਿਹਨੂੰ ਨਦਰ ਕਰੇ ਸੋਈ ਜਨ ਲੇਖੇ ਆਪੇ ਲਾਏ ਲਏ ਸੋ ਲਾਗੇ ਗੁਰਮੁਖ ਸੱਚ ਕਮਾਵਣਿਆ ਜਿਸ ਆਪ ਲਾਏ ਸੋ ਕਿੱਥੇ ਹੱਥ ਪਾਏ ਪੂਰਬ ਲੇਖਿਆ ਸੋ ਮੇਟਣਾ ਨਾ ਜਾਏ ਜਿਨ ਸਤਿਗੁਰ ਮਿਲਿਆ ਸੇ ਵਡਭਾਗੀ ਪੂਰੇ ਕਰਮ ਲਾਵਣਿਆ ਪੇਈ ਅੜੇ ਤਨ ਆਂਦਨ ਸੁੱਤੀ ਕੰਤ ਵਿਸਾਰੀ ਅਵਗਣ ਮੁੱਤੀ ਆਂਦਨ ਸਦਾ ਫਿਰੇ ਬੱਲਾਦੀ ਬਿਨ ਫਿਰ ਨੀਂਦ ਨਾ ਪਾਵਣਿਆ ਪੇਈ ਅੜੇ ਸੁਖ ਜਾ ਸੁਖਦਾਤਾ ਜਾਤਾ ਹੋਮੇ ਮਾਰ ਗੁਰ ਸ਼ਬਦ ਵਿਚਾਤਾ ਸੇ ਸਾਵੀ ਸਦਾ ਫਿਰ ਗਾਵੇ ਸੱਚ ਸਿਗਾਰ ਬਣਾਵਣਿਆ ਲੱਖ 84 ਜੀ ਅਪਾਏ ਜਿਸਨੂੰ ਨਦਰ ਕਰੇ ਤਿਸ ਗੁਰਮਲਾਏ ਗਿਲਵ ਕਾੜ ਸਦਾਮ ਜਨ ਨਿਰਮਲ ਦਰ ਸੱਚੇ ਨਾਮ ਸੁਹਾਵਣਿਆ ਲੇਖਾ ਮੰਗੇ ਤਾਂ ਕਿਨ ਕਿਨ ਦੀਏ ਸੁੱਖ ਨਹੀਂ ਫੁੱਲ ਦੂਏ ਤੀਏ ਆਪੇ ਬਖਸ਼ ਲਏ ਪ੍ਰਭ ਸੱਚ ਆਪੇ ਬਖਸ਼ ਮਿਲਾਵਣਿਆ ਆਪ ਕਰੇ ਤੂੰ ਆਪ ਕਰਾਏ ਪੂਰੇ ਗੁਰ ਕੇ ਸ਼ਬਦ ਮਿਲਾਏ ਨਾਨਕ ਨਾਮ ਮਿਲੇ ਵਡਿਆਈ ਆਪੇ ਮੇਲ ਮਿਲਾਵਣਿਆ ਮਾਜ ਮਹੱਲਾ ਤੀਜਾ ਇੱਕ ਆ ਫਿਰੇ ਪ੍ਰਚੰਨਾ ਗੁਰਮੁਖ ਵੇਖਾਂ ਤਵੇ ਮਨ ਭਿੰਨਾ ਤ੍ਰਿਸ਼ਨਾ ਤਾਜ ਸਹਿਜ ਸੁਖ ਪਾਇਆ ਇੱਕੋ ਮਨ ਵਸਾਵਣਿਆ ਹੋ ਵਾਰੀ ਜਿਉ ਵਾਰੀ ਇੱਕ ਸਿਉ ਚਿਤ ਲਾਵਣਿਆ ਗੁਰਮਤੀ ਮਨ ਇੱਕ ਤਕਾਰਾਇਆ ਸੱਚੇ ਰੰਗ ਰੰਗਾਵਣਿਆ ਰਹੋ ਇਹ ਜਗ ਭੁੱਲਾ ਤੈਂ ਆਪ ਭੁਲਾਇਆ ਇੱਕ ਵਿਸਾਰ ਦੂਜੇ ਲਪਾਇਆ ਅੰਦਨ ਸਦਾ ਫਿਰੇ ਭਰਮ ਭੁੱਲਾ ਬਿਨ ਨਾਵੇਂ ਦੁੱਖ ਪਾਵਣਿਆ ਜੋ ਰੰਗ ਰਾਤੇ ਕਰਮ ਵਧਾਤੇ ਗੁਰਸੇਵਾ ਤੇ ਜੁਗਚਾਰੇ ਜਾਤੇ ਜਿਸਨੂੰ ਆਪ ਦੇ ਵਡਿਆਈ ਹਰ ਕੇ ਨਾਮ ਸਮਾਵਣਿਆ ਮਾਇਆ ਮੋਹ ਹਰ ਚੇਤੇ ਨਹੀਂ ਜਮ ਪਰਵਾਦਾ ਦੁੱਖ ਸਹਾਈ ਅੰਨਾ ਬੋਲਾ ਕਿਛ ਨਦਰ ਨਾਵੇ ਮਨਮੁਖ ਪਾਪ ਬਚਾਵਣਿਆ ਇੱਕ ਰੰਗ ਰਾਤੇ ਜੋ ਤਦ ਆਪ ਲਿਵਲਾਏ ਭਾਏ ਭਗਤ ਤੇਰੇ ਮਨ ਭਾਏ ਸਤਿਗੁਰ ਸੇਵਨ ਸਦਾ ਸੁਖਦਾਤਾ ਸਭ ਇੱਛਾ ਆਪ ਜਾਵਣਿਆ ਹਰ ਜੀਓ ਤੇਰੀ ਸਦਾ ਸਰਨਾਈ ਆਪੇ ਬਖਸ਼ੇ ਦੇ ਵਡਿਆਈ ਜਮਕਾਲ ਤਿਸ ਨੇੜ ਨਾਵੇ ਜੋ ਹਰ ਹਰ ਨਾਮ ਧਿਆਵਣਿਆ ਅੰਦਰ ਰਾਤੇ ਜੋ ਹਰ ਭਾਏ ਮੇਰੇ ਪ੍ਰਭ ਮੇਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸਰਨਾਈ ਤੂੰ ਆਪੇ ਸੱਚ ਬਜਾਵਣਿਆ ਜਿਨ ਸੱਚ ਜਾਤਾ ਸੋ ਸੱਚ ਸਮਾਣੇ ਹਰ ਗੁਣ ਗਾਵੇ ਸੱਚ ਵਖਾਣੇ ਨਾਨਕ ਨਾਮ ਰਤੇ ਰਾਗੀ ਨਿਜ ਘਰ ਤਾੜੀ ਲਾਵਣਿਆ ਮਾਝ ਮਹੱਲਾ ਤੀਜਾ ਸ਼ਬਦ ਮਰੇ ਸਵ ਮੂਆ ਜਾਪੇ ਕਾਲ ਨਾ ਚਾਪੇ ਦੁੱਖ ਨਾ ਸੰਤਾਪੇ ਜੋਤੀ ਮਿਲ ਜੋਤ ਸਮਾਣੀ ਸੁਣ ਮਨ ਸੱਚ ਸਮਾਵਣਿਆ ਹਉ ਵਾਰੀ ਜਿਉ ਵਾਰੀ ਹਰ ਕੇ ਨਾਇ ਸੋਭਾ ਪਾਵਣਿਆ ਸਤਿਗੁਰ ਸੇਵ ਸੱਚ ਚਿਤ ਲਾਇਆ ਗੁਰਮਤੀ ਸਹਿਜ ਸਮਾਵਣਿਆ ਹਉ ਕਾਇਆ ਕੱਚੀ ਕੱਚਾ ਚੀਰ ਹੰਢਾਏ ਦੂਜੇ ਲਾਗੀ ਮਹਿਲ ਨਾ ਪਾਏ ਅੰਦਰ ਜਲਦੀ ਫਿਰੇ ਦਿਨ ਰਾਤੀ ਬਿਨ ਫਿਰ ਬਹੁ ਦੁੱਖ ਪਾਵਣਿਆ ਦੇਹੀ ਜਾਤ ਨਾ ਅੱਗੇ ਜਾਏ ਜਿੱਥੇ ਲੇਖਾ ਮੰਗੇ ਤਿੱਥੇ ਛੁੱਟੇ ਸੱਚ ਕਮਾਏ ਸਤਿਗੁਰ ਸੇਵਨ ਸੇ ਧਨਵੰਤੇ ਇੱਥੇ ਉੱਥੇ ਨਾਮ ਸਮਾਵਣਿਆ ਪਾਏ ਪਾਏ ਸਿਗਾਰ ਬਣਾਏ ਗੁਰਪ੍ਰਸਾਦੀ ਮਹਿਲ ਕਰ ਪਾਏ ਅੰਨ ਦਿਨ ਸਦਾ ਰਵੇ ਦਿਨ ਰਾਤੀ ਮਜੀਠੇ ਰੰਗ ਬਣਾਵਣਿਆ ਸਭਨਾ ਪਿਰ ਵਸੇ ਸਦਾ ਨਾਲੇ ਗੁਰਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਪ੍ਰਭ ਅਤ ਉੱਚੋ ਉੱਚਾ ਕਰ ਕਿਰਪਾ ਆਪ ਮਿਲਾਵਣਿਆ ਮਾਇਆ ਮੋਹ ਏ ਜਗ ਸੁੱਤਾ ਨਾਮ ਸਾਰ ਅੰਤ ਵਿਗੁੱਤਾ ਜੇਤੇ ਸੁੱਤਾ ਸੋ ਜਗਾਏ ਗੁਰਮਤ ਸੋਜੀ ਪਾਵਣਿਆ ਪਿਓ ਪੀਏ ਜੋ ਭਰਮ ਗਵਾਏ ਗੁਰ ਪ੍ਰਸਾਦ ਮੁਕਤ ਗਤ ਪਾਏ ਭਗਤੀ ਰਤਾ ਸਦਾ ਬਰਾਗੀ ਆਮ ਹਰ ਮਿਲਾਵਣਿਆ ਆਪ ਪਾਏ ਧੰਦੇ ਲਾਏ ਲੱਖ ਚੁਰਾਸੀ ਰਿਜਕ ਆਪ ਪੜਾਏ ਨਾਨਕ ਨਾਮ ਧਿਆਏ ਸੱਚ ਰਾਤੇ ਜੋ ਤਿਸ ਭਾਵੇ ਸੋ ਕਾਰ ਕਰਾਵਣਿਆ ਮਾਜ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੇ ਸ਼ਬਦ ਪਰਖ ਪਰਖਾਇਆ ਤਿੰਨ ਸੱਚ ਪੱਲੇ ਸੱਚ ਪਖਾਣੇ ਸੱਚ ਕਸਵੱਟੀ ਲਾਵਣਿਆ ਹੋ ਵਾਰੀ ਜਿਉ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਨ ਮੈਂ ਨਿਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਰਹਾਓ ਇਸ ਕਾਇਆ ਅੰਦਰ ਬਹੁਤ ਪਸਾਰਾ ਨਾਮ ਰੰਜਨ ਅਤ ਅੰਗਮ ਪਾਰਾ ਗੁਰਮੁਖ ਹੋਵੇ ਸੋਈ ਪਾਏ ਆਪੇ ਬਖਸ਼ ਮਿਲਾਵਣਿਆ ਮੇਰਾ ਠਾਕਰ ਸੱਚ ਦਰੜਾਏ ਪ੍ਰਸਾਦੀ ਸੱਚ ਚਿੱਤ ਲਾਏ ਸੱਚੋ ਸੱਚ ਵਰਤੇ ਸਭਨੀ ਥਾਈਂ ਸੱਚੇ ਸੱਚ ਸਮਾਵਣਿਆ ਬੇ ਪ੍ਰਵਾਹ ਸੱਚ ਮੇਰਾ ਪਿਆਰਾ ਕਿਲ ਵਿਖ ਅਵਗਣ ਕਾਟਨ ਹਾਰਾ ਪ੍ਰੇਮ ਪ੍ਰੀਤ ਸਦਾ ਧਿਆਈਏ ਭਾਏ ਭਗਤ ਭਗਤ ਦੜਾਵਣਿਆ ਤੇਰੀ ਭਗਤ ਸੱਚੀ ਜੇ ਸੱਚੇ ਭਾਵੇ ਆਪੇ ਦੇ ਨਾ ਪੱਛੋ ਤਾਵੇ ਸਭਨਾ ਜੀਆ ਕਾ ਇੱਕੋ ਦਾਤਾ ਸ਼ਬਦੇ ਮਾਰ ਜਿਵਾ ਬਣਿਆ ਹਰ ਤੁਧ ਬਾਜ ਮੈਂ ਕੋਈ ਨਾਹੀਂ ਹਰ ਤੁਧ ਦੇ ਸੇਵੀ ਤੇ ਤੁਧ ਸਲਾਹੀ ਆਪੇ ਮੇਲ ਲਓ ਪ੍ਰਭ ਸੱਚੇ ਪੂਰੇ ਕਰਮ ਤੂੰ ਪਾਵਣਿਆ ਮੈਂ ਹੋਰ ਨਾਹੀਂ ਕੋਈ ਤੁਧੇ ਜਿਹਾ ਤੇਰੀ ਨਦਰ ਸੀ ਜਿਸ ਦੇਹਾ ਅੰਦਨ ਸਾਰ ਸੰਭਾਲ ਹਰ ਰੱਖੇ ਗੁਰਮੁਖ ਸਹਿਜ ਸਮਾਵਣਿਆ ਤੋ ਜੇਵੜ ਮੈਂ ਹੋਰ ਨਾ ਕੋਈ ਤੁਧ ਆਪੇ ਸਿਰਜੇ ਆਪੇ ਗੋਈ ਤੂੰ ਆਪੇ ਹੀ ਘੜ ਭੰਨ ਸਵਾਰੇ ਨਾਨਕ ਨਾਮ ਸਹਾਵਣਿਆ ਮਾਝ ਮਹੱਲਾ ਤੀਜਾ ਸਭ ਘਟ ਆਪੇ ਭੋਗਣ ਹਾਰਾ ਲੱਖ ਵਰਤੇ ਅਗਮ ਪਾਰਾ ਗੁਰ ਕੇ ਸ਼ਬਦ ਮੇਰਾ ਹਰ ਪ੍ਰਭ ਧਿਆਈਏ ਸਹਿਜੇ ਸੱਚ ਸਮਾਵਣਿਆ ਹਾ ਵਾਰੀ ਜਿਉ ਵਾਰੀ ਗੁਰ ਸ਼ਬਦ ਮਨ ਵਸਾਵਣਿਆ ਸ਼ਬਦ ਸੁਜੇ ਤਾਂ ਮਨ ਸਿਉ ਲੂਜੇ ਮਨ ਸਾ ਵਾਰ ਸਮਾਵਣਿਆ ਰਹੋ ਪੰਜ ਦੂਤ ਮੈਂ ਸੰਸਾਰਾ ਮਨ ਕੰਦੇ ਸੁਧਨਾ ਸਾਰਾ ਗੁਰਮੁਖ ਵੇ ਸੋ ਆਪਣਾ ਘਰ ਰੱਖੇ ਪੰਜ ਦੂਤ ਸ਼ਬਦ ਵਿਚਾਵਣਿਆ ਇੱਕ ਗੁਰਮੁਖ ਸਦਾ ਸੱਚੇ ਰੰਗ ਰਾਤੇ ਸਹਿਜੇ ਪ੍ਰਭ ਸੇਵੇ ਅੰਨ ਦਿਨ ਮਾਤੇ ਮਿਲ ਪ੍ਰੀਤੁਨ ਸੱਚੇ ਗੁਣ ਗਾਵੇ ਹਰ ਦਰ ਸੋਭਾ ਪਾਵਣਿਆ ਏਕ ਮੇਕੇ ਆਪ ਪਾਇਆ ਦੁਬਦਾ ਦੂਜਾ ਤ੍ਰਿਵਦ ਮਾਇਆ ਚੌਥੀ ਪੌੜੀ ਗੁਰਮੁਖ ਉੱਚੀ ਸੱਚੋ ਸੱਚ ਕਮਾਵਣਿਆ ਸਾਵੇ ਸੱਚੇ ਜੇ ਸੱਚ ਪਾਵੇ ਜਿਨ ਸੱਚ ਜਾਤਾ ਸੋ ਸਹਿਜ ਸਮਾਵੇ ਗੁਰਮੁਖ ਕਰਨੀ ਸੱਚੇ ਸੇਵੇ ਸੱਚੇ ਜਾਏ ਸਮਾਵਣਿਆ ਸੱਚੇ ਬਾਜੋ ਕੋ ਆਵਰਨਾ ਦੂਜਾ ਦੂਜੇ ਲੱਗ ਲੱਗ ਜਾਗ ਖੱਪ ਖੱਪ ਮੂਆ ਗੁਰਮੁਖ ਹੋਵੇ ਸੋ ਇੱਕੋ ਜਾਣੇ ਇੱਕੋ ਸੇਵ ਸੁਖ ਪਾਵਣਿਆ ਜੀ ਸੰਸਾਰ ਸਰਨ ਤਮਾਰੀ ਆਪੇ ਧਰ ਦੇਖੇ ਕੱਚੀ ਪੱਕੀ ਸਾਰੀ ਅੰਦਨ ਆਪ ਕਰੇ ਕਰਾਏ ਆਪੇ ਮੇਲ ਮਿਲਾਵਣਿਆ तू आपे मेले वेख दूर समय आप रहा भरपूर नानक आपे आप वरते गुरमुख सो जी पावणिया माज महला तीजा अमृत बाणी गुर की मिठी गुरमै बलै कने चक डिठी अंतर प्रगास महारस पीवे दर सच्चे शब्द बजावणिया हो वारी ज्यो वारी गुरचरनी चित लावणिया सतगुर अमृत सर साचा मन्ना वे महल चकावणिया रहो तेरा सच्चे किने अंत ना पाया गुर प्रसाद किने बिरले चित लाया तो सलाहे न रजा कहूँ सच्चे नावे की।

ਕੋਈ ਆਖਣ ਜਾਈਏ ਜੇ ਭੁੱਲਾ ਹੋਏ ਹੋਈ ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸਮਾਵਣਿਆ ਮਾਝ ਮਹੱਲਾ ਤੀਜਾ ਆਪੇ ਰੰਗੇ ਸਹਿਜਵਾਏ ਗੁਰ ਕੇ ਸ਼ਬਦ ਹਰ ਰੰਗ ਚੜਾਏ ਮਨ ਤਨ ਤਰਸਨਾ ਰੰਗ ਚਲੂਲੀ ਭਾਏ ਭਾਏ ਰੰਗ ਚੜਾਵਣਿਆ ਹਉ ਵਾਰੀ ਜਿਉ ਵਾਰੀ ਨਿਰਭਉ ਮਨ ਵਸਾਵਣਿਆ ਗੁਰ ਕਿਰਪਾ ਤੇ ਹਰ ਨਿਰਭਉ ਤੇ ਆ ਵਿਖ ਭਉ ਜਲ ਸ਼ਬਦ ਤਰਾਵਣਿਆ ਰਹ ਮਨ ਮਗਵਧ ਕਰੇ ਚਿਤਰਾਈ ਨਾਤਾ ਧੋਤਾ ਥਾਏ ਨਾ ਪਾਈ ਜੇ ਹਾ ਆਇਆ ਤੇਹਾ ਜਾਸੀ ਕਰ ਅਵਗਣ ਪੱਛੋ ਤਾਂ ਆਪਣਿਆ ਮਨ ਕਰਦੇ ਕੁਛ ਨਾ ਸੁਝੇ ਮਰਨ ਲਿਖਾਏ ਆਏ ਨਹੀਂ ਬੁੱਝੇ ਮਾਨਮ ਕਰਮ ਕਰੇ ਨਹੀਂ ਪਾਏ ਬਿਨਾਵੇ ਜਨਮ ਗਵਾਵਣਿਆ ਸੱਚ ਕਰਨੀ ਸ਼ਬਦ ਹੈ ਸਾਰ ਪੂਰੇ ਗੁਰ ਪਾਈਏ ਮੁਖ ਦੁਆਰਾ ਦਿਨ ਬਾਣੀ ਸ਼ਬਦ ਸੁਣਾਏ ਸੱਚ ਰਤੇ ਰੰਗ ਰੰਗਾਵਣਿਆ ਰਸਨਾ ਹਰ ਰਸ ਰਾਤੀ ਰੰਗ ਲਾਏ ਮਨ ਤਨ ਮੋਹਿਆ ਸਹਿ ਸਵਾਏ ਸਹਿਜੇ ਪ੍ਰੀਤਮ ਪਿਆਰਾ ਪਾਇਆ ਸਹਿਜੇ ਸਹਿਜ ਸਮਾਵਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੇ ਗੁਰ ਕੇ ਸ਼ਬਦ ਸਹਿਜੇ ਸੁੱਖ ਸਮਾਵੇ ਹਉ ਬਲਿਆਰੀ ਸਾਧਾ ਤਿੰਨ ਬੇਟੋ ਗੁਰ ਸੇਵਾ ਚਿਤ ਲਾਵਣਿਆ ਸੱਚਾ ਸੱਚੋ ਸੱਚ ਪਤੀਜੇ ਗੁਰ ਪ੍ਰਸਾਦੀ ਅੰਤਰ ਭੀਜੇ ਵੈ ਸਥਾਨ ਹਰ ਗੁਣ ਗਾਵੇ ਆਪੇ ਕਰ ਸਤ ਮਨਾਵਣਿਆ ਜਿਸਨੂੰ ਨਦਰ ਕਰੇ ਸੋਈ ਪਾਏ ਗੁਰ ਪ੍ਰਸਾਦੀ ਹਉਮੈ ਜਾਏ ਨਾਨਕ ਨਾਮ ਵਸੇ ਮਨ ਅੰਤਰ ਦਰ ਸੱਚੇ ਸੋਭਾ ਭਾਵਣਿਆ ਮਾਜ ਮਹੱਲਾ ਤੀਜਾ ਸਤਿਗੁਰ ਸੇਵਿਆ ਵੱਡੀ ਵਡਿਆਈ ਹਰ ਜੀ ਅਚਿੰਤ ਵਸੇ ਮਨ ਆਈ ਹਰ ਜੀਓ ਸਫਲਿਓ ਬਿਰਖਾਏ ਅੰਮ੍ਰਿਤ ਜਨ ਪੀਤਾ ਤਿਸ ਤਿਕਾ ਲਹਾਵਣਿਆ ਹੋ ਬਾਰੀ ਜਿਉ ਬਾਰੀ ਸਤਸੰਗਤ ਮੇਲ ਮਲਾਵਣਿਆ ਹਰ ਸਤਸੰਗਤ ਆਪੇ ਮੇਲੇ ਗੁਰ ਸ਼ਬਦੀ ਗੁਰ ਸ਼ਬਦੀ ਹਰ ਗੁਣ ਗਾਵਣਿਆ ਰਹਾਓ ਸਤਿਗੁਰ ਸੇਵੀ ਸਦਾ ਸ਼ਬਦ ਸਹਾਇਆ ਤਿੰਨ ਹਰ ਕਾ ਨਾਮ ਮਨ ਵਸਾਇਆ ਹਰ ਨਿਰਮਲ ਹਉਮੈ ਮਹਿਲ ਗਵਾਏ ਦਰ ਸੱਚੇ ਸੋਭਾ ਪਾਵਣਿਆ ਮੇਰੇ ਗੁਰ ਨਾਮ ਨਾ ਪਾਇਆ ਜਾਏ ਸੇ ਸਾਧਕ ਰਹੇ ਬਿਲਾਏ ਮੈਨ ਗੁਰ ਸੇਵੇ ਸੁੱਖ ਨਾ ਹੋਵੀ ਪੂਰੇ ਭਾ ਗੁਰ ਪਾਵਣਿਆ ਏ ਮਨ ਆਰਸੀ ਕੋਈ ਗੁਰਮੁਖ ਵੇਖੇ ਮੋਰਚਾ ਨਾ ਲਾਗੇ ਜਾ ਹਉਮੈ ਸੁੱਖੇ ਅਨਹਦ ਬਾਣੀ ਨਿਰਮਲ ਸ਼ਬਦ ਬਜਾਏ ਗੁਰ ਸ਼ਬਦੀ ਸੱਚ ਸਮਾਵਣਿਆ ਬਿਨ ਸਾਤਰ ਕਿਉਂ ਦੇਖਿਆ ਨਾ ਜਾਏ ਗੁਰ ਕਿਰਪਾ ਤੇ ਕਰ ਆਪ ਦਿੱਤਾ ਦਿਖਾਏ ਆਪੇ ਆਪ ਆਪ ਮਿਲ ਰਿਹਾ ਸਹਿਜੇ ਸਹਿਜ ਸਮਾਵਣਿਆ ਗੁਰ ਸਵੇਖ ਹੋਵੇ ਸੋ ਇੱਕ ਸਿਲ ਬੁਲਾਏ ਦੂਜਾ ਭਰਮ ਗੁਰ ਸ਼ਬਦ ਜਲਾਏ ਕਾਇਆ ਅੰਦਰ ਵੰਜ ਕਰੇ ਵਪਾਰਾ ਨਾਮ ਧਨ ਸੱਚ ਭਾਵਣਿਆ ਗੁਰਮੈ ਕਰਨੀ ਹਾਰ ਕੀਰਤ ਸਾਰ ਗੁਰਮ ਪਾਏ ਮੁਖ ਦੁਆਰਾ ਅੰਦਰ ਰੰਗ ਰਾਤਾ ਗੁਣ ਗਾਵੇ ਅੰਦਰ ਮਹਿਲ ਮਿਲਾਵਣਿਆ ਸਤਿਗੁਰ ਦਾਤਾ ਮਿਲੇ ਮਿਲਾਇਆ ਪੂਰੇ ਭਾਗ ਮਨ ਸ਼ਬਦ ਸਸਾਇਆ ਨਾਨਕ ਨਾਮ ਮਿਲੇ ਵਡਿਆਈ ਹਰ ਸੱਚੇ ਕੇ ਗੁਣ ਗਾਵਣਿਆ ਮਾਝ ਮਹੱਲਾ ਤੀਜਾ ਬਿਜਾਇਤਾ ਸਭ ਕਿਛ ਪਾਏ ਗੁਰ ਸ਼ਬਦੀ ਸੱਚ ਲਿਵਲਾਏ ਸੱਚ ਮਣਾਂਜੇ ਸੱਚ ਸੰਗਾਰੇ ਸੱਚ ਵਪਾਰ ਕਰਾਵਣਿਆ ਹਉ ਵਾਰੀ ਜਿਉ ਵਾਰੀ ਹਰ ਗੁਣ ਅੰਦਨ ਗਾਵਣਿਆ ਹਉ ਤੇਰਾ ਤੂੰ ਠਾਕਰ ਮੇਰਾ ਸ਼ਬਦ ਵਡਾਈ ਦੇਵਣਿਆ ਰਹੋ ਵੇਲਾ ਭਗਤ ਸਭ ਸਾਇਆ ਜਿਤ ਸੱਚਾ ਮੇਰੇ ਮਨ ਪਾਇਆ ਸੱਚੇ ਸੇਵੇ ਸੱਚ ਵਡਿਆਈ ਹਰ ਕਿਰਪਾ ਤੇ ਸੱਚ ਪਾਵਣਿਆ ਭਾਉ ਭੋਜਨ ਸਤਿਗੁਰ ਤੁੱਠੇ ਪਾਏ ਆਂਦਾ ਚੁੱਕੇ ਹਰ ਸਾਸ ਮਨ ਵਸਾਏ ਸੱਚ ਸੰਤੋਖ ਸਹਿ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ ਸਤਿਗੁਰ ਨਾ ਸੇਵੇ ਮੂਰਖ ਅੰਧ ਗਵਾਰਾ ਫਿਰ ਉਹ ਆਏ ਓਏ ਕਿੱਥੋਂ ਪਾਏ ਮੁੱਖ ਦੁਆਰਾ ਮਰ ਮਰ ਜੰਮੇ ਫਿਰ ਫਿਰ ਆਵੇ ਜਮਦਰ ਝੋਟਾਂ ਖਾਵਣਿਆ ਸ਼ਬਦ ਸਾਧ ਜਾਣੇ ਤੂੰ ਆਪ ਪਛਾਣੇ ਨਿਰਮਲ ਬਾਣੀ ਸ਼ਬਦ ਪਖਾਣੇ ਸੱਚੇ ਸੇਵ ਸਦਾ ਸੁਖ ਪਾਏ ਨਾਉ ਨਿਧ ਨਾਮ ਮਨ ਵਸਾਵਣਿਆ ਸੋ ਥਾਨ ਸਾਇਆ ਜੋ ਹਰ ਮਨ ਪਾਇਆ ਸਤ ਸੰਗਤ ਵਹਿ ਹਰ ਗੁਣ ਗਾਇਆ ਅੰਦਨ ਹਰ ਸਲਾਹੇ ਸਾਚਾ ਨਿਰਮਲ ਨਾਦ ਵਿਜਾਵਣਿਆ ਮਨ ਖੋਟੀ ਰਾਸ ਖੋਟਾ ਪਸਾਰਾ ਕੂੜ ਕਮਾਵਣ ਦੁੱਖ ਲੱਗੇ ਭਰਵਾ ਭਰਮੇ ਭੁੱਲਾ ਫਿਰਨ ਦਿਨ ਰਾਤੀ ਮਰ ਜਨਮੇ ਜਨਮ ਗਵਾਵਣਿਆ ਸੱਚਾ ਸਾਹਿਬ ਮੈਂ ਅਤ ਪਿਆਰਾ ਪੂਰੇ ਗੁਰ ਕੇ ਸ਼ਬਦ ਅਧਾਰਾ ਨਾਨਕ ਨਾਮ ਮਿਲੇ ਵਡਿਆਈ ਦੁੱਖ ਸੁੱਖ ਸਮ ਕਰ ਜਾਣਿਆ ਮਾਝ ਮਹੱਲਾ ਤੀਜਾ ਤੇਰੀਆਂ ਖਾਣੀ ਤੇਰੀਆਂ ਬਾਣੀ ਬਿਨ ਨਾਵੇ ਸਭ ਭਰਮ ਭਲਾਣੀ ਗੁਰਸੇਵਾ ਤੇ ਹਰ ਨਾਮ ਪਾਇਆ ਬਿਨ ਸਤ ਕੋਈ ਨਾ ਪਾਵਣਿਆ ਹੋ ਵਾਰੀ ਜਿਉ ਵਾਰੀ ਹਰ ਛੇਤੀ ਚਿਤ ਲਾਵਣਿਆ ਹਰ ਸੱਚਾ ਗੁਰ ਭਗਤੀ ਪਾਈਏ ਸਹਿਜੇ ਮਨ ਵਸਾਵਣਿਆ ਰਹੁ ਸਤਿਗੁਰ ਸੇਵੇ ਤਾਂ ਸਭ ਕਿਛ ਪਾਏ ਜੇ ਹੀ ਮਨਸਾ ਕਰ ਲੱਗੇ ਤਿਹਾ ਫਲ ਪਾਏ ਸਤਿਗੁਰ ਦਾਤਾ ਸਭਨਾ ਵੱਥੂ ਕਾ ਪੂਰੇ ਭਾਗ ਮਿਲਾਵਣਿਆ ਇਹ ਮਨ ਮੈਲਾ ਇੱਕ ਨਾ ਧਿਆਏ ਅੰਤਰ ਮੈਲ ਲੱਗੀ ਬਹੁ ਦੂਜੇ ਪਾਏ ਤੋੜ ਤੀਰਧ ਸੰਤਰ ਭਵੇ ਅਹੰਕਾਰੀ ਹੋਰ ਵਧੇਰੇ ਹਉਮੈ ਮਨ ਲਾਵਣਿਆ ਸਤਿਗੁਰ ਸੇਵੇ ਤਾਂ ਮਲ ਜਾਏ ਜੀਵਤ ਮਰੇ ਹਰ ਸਿਉ ਚਿਤ ਲਾਏ ਹਰ ਨਿਰਮਲ ਸੱਚ ਮੈਲ ਨਾ ਲਾਗੇ ਸੱਚ ਲੱਗੇ ਮੈਲ ਗਾਵ ਗਵਾਵਣਿਆ ਵਾਹਿਗੁਰੂ ਹੈ ਅੰਧ ਗਵਾਰਾ ਅਗਿਆਨੀ ਅੰਧਾ ਅੰਧ ਅੰਧਾਰਾ ਵਿਸ਼ਟਾ ਕੇ ਕੀੜਾ ਵਿਸ਼ਟਾ ਕਮਾਵੇ ਫਿਰ ਵਿਸ਼ਟਾ ਮਹੇ ਪਚਾਵਣਿਆ ਮੁਕਤੇ ਸੇਵੇ ਮੁਕਤਾ ਹੋਵੇ ਹਮੇ ਮਮਤਾ ਸ਼ਬਦੇ ਖੁਵੇ ਅੰਧਨ ਹਰ ਜਿਉ ਸੱਚਾ ਸੇਵੀ ਪੂਰੇ ਭਾਗੁਰ ਭਾਵਣਿਆ
ਆਪੇ ਬਾ

0: ਸੇ ਮੇਲ ਮਲਾਏ ਪੂਰੇ ਗਤੇ ਨਾਮ ਨਿਧ ਪਾਏ ਸੱਚੇ ਨਾਮ ਸਦਾ ਮਨ ਸਾਚਾ ਸੱਚ ਸੇਵੇ ਦੁੱਖ ਗਵਾਵਣਿਆ ਸਦਾ ਹਜੂਰ ਦੂਰ ਨਾ ਜਾਣੋ ਗੁਰ ਸ਼ਬਦੀ ਹਰ ਅੰਤਰ ਪਛਾਣੋ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰਤੇ ਪਾਵਣਿਆ ਮਾਝ ਮਹੱਲਾ ਤੀਜਾ ਇੱਥੇ ਸਾਚੇ ਸੋ ਆਗੇ ਸਾਚੇ ਮਨ ਸਾਚਾ ਸੱਚੇ ਸ਼ਬਦ ਰਾਚੇ ਸੱਚਾ ਸੇਵੇ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਹਾ ਵਾਰੀ ਜੋ ਵਾਰੀ ਸੱਚਾ ਨਾਮ ਮਨ ਵਸਾਵਣਿਆ ਸੱਚੇ ਸੇਵੇ ਸੱਚ ਸਮਾਵੇ ਸੱਚੇ ਗੁਣ ਗਾਵਣਿਆ ਰੋ ਪੰਡਿਤ ਪੜੇ ਸਾਧ ਨ ਪਾਵੇ ਦੂਜੇ ਪਾਏ ਮਾਇਆ ਪਨ ਮਨ ਪਰਮਾਵੇ ਮਾਇਆ ਮੋਹ ਸਭ ਸੁਧ ਗਵਾਈ ਗੁਰ ਅਵਗਣ ਪਛੋ ਤਾਵਣਿਆ ਸਤਿਗੁਰ ਮਿਲੇ ਤਾਂ ਤੱਤ ਨ ਪਾਏ ਹਰ ਕਾ ਨਾਮ ਮਨ ਵਸਾਏ ਸ਼ਬਦ ਮਰੇ ਮਨ ਮਾਰੇ ਆਪਣਾ ਮੁਕਤੀ ਕਾ ਦਰ ਪਾਵਣਿਆ ਕਿਲਵੇ ਕੱਟੇ ਕ੍ਰੋਧ ਨਿਵਾਰੇ ਗੁਰ ਕਾ ਸ਼ਬਦ ਰੱਖੇ ਔਰ ਧਾਰੇ ਸੱਚ ਰਤੇ ਸਦਾ ਬੇਰਾਗੀ ਹਮੇ ਮਾਰ ਮਿਲਾਵਣਿਆ ਅੰਤਰ ਰਤਨ ਮਿਲਾਇਆ ਤ੍ਰਿਵਦ ਮਨਸਾ ਤ੍ਰਿਵਦ ਮਾਇਆ ਪੜ ਪੜ ਪੰਡਿਤ ਮੋਨੀ ਥੱਕੇ ਚੌਥੇ ਪਦ ਕੀ ਸਾਰ ਨਾ ਪਾਵਣਿਆ ਆਪੇ ਰੰਗੇ ਰੰਗ ਚੜਾਏ ਸੋ ਸੇ ਜਨ ਰਾਤੇ ਗੁਰ ਸ਼ਬਦ ਰੰਗਾਏ ਹਰ ਰੰਗ ਚੜਿਆ ਅਤ ਪਾਰਾ ਹਰ ਰਸ ਰਸ ਗੁਣ ਗਾਵਣਿਆ ਗੁਰਮੁਖ ਰਿਧ ਸਿੱਧ ਸਤ ਸਜਮ ਹੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖਾਰ ਸੱਚ ਕਮਾਵੇ ਸੱਚੇ ਸੱਚ ਸਮਾਵਣਿਆ ਗੁਰਮੁਖ ਥਾਪੇ ਥਾਪ ਥਾਪੇ ਗੁਰਮੁਖ ਜਾਤ ਪਾਤ ਸਭ ਆਪੇ ਨਾਨ ਗੁਰਮੁਖ ਨਾਮ ਧਿਆਏ ਨਾਮੇ ਨਾਮ ਸਮਾਵਣਿਆ ਮਾਝ ਮਹੱਲਾ ਤੀਜਾ ਉਤਪਤ ਵੱਲੋਂ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਗੁਰਮੁਖ ਵਰਤੇ ਸਭ ਆਪੇ ਸੱਚਾ ਗੁਰਮੁਖ ਪਾਏ ਸਮਾਵਣਿਆ ਹੋ ਵਾਰੀ ਜਿਉ ਵਾਰੀ ਗੁਰ ਪੂਰਾ ਮਨ ਵਸਾਵਣਿਆ ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਰਹੁ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਨ ਬਸੰਤਰ ਕੇਲੇ ਵਡਾਣੀ ਸੋ ਨਗੁਰਾ ਜੋ ਮਰ ਮਰ ਜੰਮੇ ਨਗੁਰੇ ਆਵਣ ਜਾਵਣਿਆ ਤਿੰਨ ਕਰਦੇ ਇੱਕ ਖੇਲ ਰਚਾਇਆ ਕਾਇਆ ਸਰੀਰੇ ਵਿੱਚ ਸਭ ਕਿਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾਵਣਿਆ ਸੱਚਾ ਸੋ ਸੱਚੇ ਬਣਜਾਰੇ ਸੱਚ ਬਣਾਂਜੇ ਗੁਰ ਹੇਤੇ ਪਿਆਰੇ ਸੱਚ ਵਿਹਾਜੇ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਬਿਨ ਰਾਸੀ ਕੋ ਵੱਥ ਕਿਉਂ ਪਾਏ ਮਨਮੁਖ ਭੁੱਲੇ ਲੋਕ ਸਵਾਏ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁੱਖ ਪਾਵਣਿਆ ਇੱਕ ਸੱਚ ਬਣੰਜੇ ਗੁਰ ਸ਼ਬਦ ਪਿਆਰੇ ਆਪ ਤਰੇ ਸਗਲੇ ਕੁਲ ਤਾਰੇ ਆਏ ਸੇ ਪਰਵਾਨੇ ਮਲ ਪ੍ਰੀਤਮ ਸੁੱਖ ਪਾਵਣਿਆ ਅੰਤਰ ਵਸਤ ਮੂੜਾ ਬਾਹਰ ਭਾਲੇ ਮਨ ਖੰਦੇ ਫਿਰੇ ਬਤਾਲੇ ਜਿੱਥੇ ਵੱਤ ਹੋਵੇ ਤਿੱਥੋਂ ਕੋਈ ਨਾ ਪਾਵੇ ਮਾਨਮੁਖ ਭਰਮ ਭਲਾ ਬਣਿਆ ਆਪੇ ਦੇਵੇ ਸ਼ਬਦ ਬੁਲਾਏ ਮਹਿਲੀ ਮਹਿਲ ਸਹਿਜ ਸੁੱਖ ਪਾਏ ਨਾਨਕ ਨਾਮ ਮਿਲੇ ਵਡਿਆਈ ਆਪੇ ਸੁਣ ਸੁਣ ਧਿਆ ਬਣਿਆ ਮਾਝ ਮਹੱਲਾ ਤੀਜਾ ਸਤਿਗੁਰ ਸਾਚੀ ਸਿੱਖ ਸੁਣਾਈ ਹਰ ਚੇਤੋਂ ਅੰਤ ਹੋਏ ਸਖਾਈ ਹਰ ਆਗਮ ਗੋਚਰ ਨਾਥ ਜੋਨੀ ਸਤਿਗੁਰ ਕੇ ਭਾਈ ਪਾਵਣਿਆ ਹੋ ਵਾਰੀ ਜਿਉ ਵਾਰੀ ਆਪ ਨਿਵਾਰਨਿਆ ਆਪ ਗਵਾਏ ਤਾਂ ਹਰ ਪਾਏ ਹਰ ਜਿਉ ਸਹਿਤ ਸਮਾਵਣਿਆ ਰਹੁ ਪੂਰਵ ਲਿਖਿਆ ਸੋ ਕਰਮ ਕਮਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਬਿਨ ਭਾਗਾਂ ਗੁਰ ਪਾਈਏ ਨਹੀਂ ਸ਼ਬਦੇ ਮੇਲ ਮਿਲਾਵਣਿਆ ਗੁਰਮੁਖ ਲਿਪਤ ਰਹੇ ਸੰਸਾਰੇ ਗੁਰਕੇ ਤਕੀਏ ਨਾਮ ਦਾਰੇ ਗੁਰਮ ਜੋਰ ਕਰੇ ਕਿਆ ਤਿਸ ਨੂੰ ਆਪੇ ਖੱਪ ਦੁੱਖ ਭਾਵਣਿਆ ਮਨ ਮਕੰਦੇ ਸੁੱਧ ਨਾ ਗਾਈ ਆਤਮ ਘਾਤੀ ਹੈ ਜਗਤ ਗਸਾਈ ਨਿੰਦਾ ਕਰ ਕਰ ਬਹੁ ਭਾਰ ਉਠਾਵੇ ਬਹਿਨ ਮਜੂਰੀ ਭਾਰ ਪਹੁੰਚਾਵਣਿਆ ਇਹ ਜਗਬਾੜੀ ਮੇਰਾ ਭਰਾ ਮਾਲੀ ਸਦਾ ਸੰਭਾਲੇ ਕੋ ਨਹੀਂ ਖਾਲੀ ਜੇਹੀ ਵਾਸ਼ਨਾ ਪਾਏ ਤੇ ਹੀ ਵਰਤੇ ਵਾਸ ਵਾਸ ਜਨਾ ਬਣਿਆ ਮਨ ਮਗਰੋਗੀ ਹੈ ਸੰਸਾਰਾ ਸੁਖਦਾਤਾ ਵਿਸਰਿਆ ਅਗਮੈ ਅਪਾਰਾ ਦੁਖੀਏ ਨਿਤ ਫਿਰੇ ਬੱਲਾ ਦੇ ਬਿਨ ਗੁਰ ਸ਼ਾਂਤ ਨਾ ਪਾਵਣਿਆ ਜਿਨ ਕੀਤੇ ਸੋਈ ਵਿਧ ਜਾਣੇ ਆਪ ਕਰੇ ਤੇ ਹੁਕਮ ਪਛਾਣੇ ਜਿਹਾ ਅੰਦਰ ਪਾਏ ਤੇ ਹਾ ਵਰਤੇ ਆਪੇ ਬਾਹਰ ਪਾਵਣਿਆ ਤਿਸ ਬਾਜੋਂ ਸੱਚੇ ਮੈਂ ਹੋਰ ਨਾ ਕੋਈ ਤਿਸ ਲਾਏ ਲਏ ਸੋ ਨਿਰਮਲ ਹੋਈ ਨਾਨਕ ਨਾਮ ਵਸੇ ਘਟ ਅੰਤਰ ਜਿਸ ਦੇਵੇ ਸੋ ਪਾਵਣਿਆ ਮਾਝ ਮਹੱਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਹਮੇ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਹੋ ਵਾਰੀ ਜਿਉ
1: ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ

ਰੱਖੇ ਪਰਖੇ ਸਦਾ ਨੈਣੀ ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ ਅਵਰਾਂ ਆਖ ਸੁਣਾਵਣਿਆ ਅੰਮ੍ਰਿਤ ਰੰਗਰਤ ਹਲੁ ਲਾਏ ਅੰਮ੍ਰਿਤ ਗੁਰ ਪ੍ਰਸਾਦੀ ਪਾਏ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਮੰਤਰ ਅੰਮ੍ਰਿਤ ਪਿਆਵਣਿਆ ਜੋ ਕੁਛ ਕਰੇ ਸੋ ਚਿੱਤ ਨਾ ਹੋਈ ਤਿਸ ਦਾ ਹੁਕਮ ਮੇਟ ਨਾ ਸਕੇ ਕੋਈ ਹੁਕਮੇ ਵਰਤੇ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪਿਆ ਬਣਿਆ ਅੱਜ ਵੀ ਕੰਮ ਕਰਤੇ ਹਰ ਕੇਰੇ ਮਨ ਭੁੱਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸੋਚਿਤ ਲਾਏ ਅੰਮ੍ਰਿਤ ਸ਼ਬਦ ਵਜਾ ਬਣਿਆ ਖੋਟੇ ਖੜੇ ਤੁਦੇ ਆਪ ਪਾਏ ਤੁਦੇ ਆਪੇ ਪਰਖੇ ਲੋਕ ਸੁਭਾਏ ਖਰੇ ਪਰਖ ਖਜਾਨੇ ਪਾਹੇ ਖੋਟੇ ਪਰਮ ਪਲਾ ਬਣਿਆ ਕਿਉਂ ਕਰ ਵੇਖਾਂ ਕਿਉਂ ਸਲਾਹੀ ਗੁਰਪ੍ਰਸਾਦੀ ਸ਼ਬਦ ਸਲਾਹੀ ਤੇਰੇ ਭਾਣੇ ਸੇ ਵੈਰ ਦੇਸੋ ਤੇਰੇ ਭਾਣੇ ਵਿੱਚ ਅੰਮ੍ਰਿਤ ਵੱਸੈ ਤੂੰ ਭਾਣੇ ਅੰਮ੍ਰਿਤ ਪਿਆ ਬਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤਿਗੁਰ ਸੇ ਵੈਰ ਦੇ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ ਪੀ ਅੰਮ੍ਰਿਤ ਸਭ ਭੁੱਖ ਲੈ ਜਾ ਬਣਿਆ ਮਾਝ ਮਹੱਲਾ ਤੀਜਾ ਅੰਮ੍ਰਿਤ ਵਰਸੇ ਸਹਿ ਸੁਪਾਏ ਗੁਰਮੁਖ ਵਿਰਲਾ ਕੋਈ ਜਨ ਪਾਏ ਅੰਮ੍ਰਿਤ ਪੀ ਸਦਾ ਤਪਤਾਸੇ ਕਰ ਕਿਰਪਾ ਤਿਸ਼ਨਾ ਬਜਾ ਬਣਿਆ ਹਉਂ ਵਾਰੀ ਜਿਉਂ ਵਾਰੀ ਗੁਰਮੁਖ ਅੰਮ੍ਰਿਤ ਪਿਆ ਬਣਿਆ ਰਸਨਾ ਰਸ ਝਾਕ ਸਦਾ ਰਹੇ ਰੰਗਰਾਤੀ ਸਹਿਜੇ ਹਰ ਗੁਣ ਗਾਵਣਿਆ ਰਹਾਉ ਗੁਰਪ੍ਰਸਾਦੀ ਸਹਿਜ ਕੁਪਾਏ ਦੁਬਦਾ ਮਾਰੇ ਇਕ ਸਿਉਂ ਲਵਲਾਏ ਨਜ਼ਰ ਕਰੇ ਤਾਂ ਹਰ ਗੁਣ ਗਾਵੇ ਨਜ਼ਰੀ ਸੱਚ ਸਮਾਵਣਿਆ ਸਭਨਾ ਉੱਪਰ ਨਜ਼ਰ ਪ੍ਰਭ ਤੇਰੀ ਕਿਸੇ ਥੋੜ੍ਹੀ ਕਿਸੇ ਹੈ ਕਨੇਰੀ ਤੁਰ ਤੇ ਵਾਰ ਕਛੂ ਨਾ ਹੋਵੇ ਗੁਰਮੁਖ ਸੋਝੀ ਪਾਵਣਿਆ ਗੁਰਮੁਖ ਤੱਤ ਹੈ ਬੇਚਾਰਾ ਅੰਮ੍ਰਿਤ ਭਰੇ ਤੇਰੇ ਭੰਡਾਰਾ ਬਿਨ ਸਤਿਗੁਰ ਸੇਵੇ ਕੋਈ ਨਾ ਪਾਵੇ ਗੁਰ ਕਿਰਪਾ ਤੇ ਪਾਵਣਿਆ ਸਤਿਗੁਰ ਸੇਵੈ ਸੋਜਨ ਸੋਹੈ ਅੰਮ੍ਰਿਤ ਨਾ ਮੰਤਰ ਮਨ ਮੋਹੈ ਅੰਮ੍ਰਿਤ ਮੰਤਰ ਬਾਣੀ ਰੱਤਾ ਅੰਮ੍ਰਿਤ ਸਹਿ ਸੁਣਾ ਬਣਿਆ ਮਨ ਮਕਭੂਲਾ ਦੂਜੇ ਭਾਏ ਖੁਆਏ ਨਾਮ ਨਾ ਲੇਵੈ ਮਰੈ ਬਿਖ ਖਾਏ ਅੰਦਨ ਸਦਾ ਬੇਸ਼ਟਾ ਮੈਂ ਵਾਸਾ ਬਿਨ ਸੇਵਾ ਜਨਮ ਗਵਾ ਬਣਿਆ ਅੰਮ੍ਰਿਤ ਪੀਵੇ ਜਿਸਨੂੰ ਆਪੇ ਆਏ ਗੁਰਪ੍ਰਸਾਦੀ ਸਹਿਜ ਲਿਵਲਾਏ ਪੂਰਨ ਪੂਰਿਆ ਸਭ ਆਪੇ ਗੁਰਮਤ ਨਜ਼ਰੀ ਆਵਣਿਆ ਆਪੇ ਆਪ ਨਿਰੰਜਨ ਸੋਈ ਜਿਨ ਸਿਰਜੀ ਤਿਨੇ ਆਪੇ ਗੋਈ ਨਾਨਕ ਨਾਮ ਸੰਭਾਲਾ ਸੰਭਾਲ ਸਦਾ ਤੂੰ ਸਹਿਜੇ ਸੱਚ ਸਮਾਵਣਿਆ ਮਾਝ ਮਹੱਲਾ ਤੀਜਾ ਸੇ ਸੱਚ ਲਾਗੇ ਜੋ ਤੁਧ ਭਾਏ ਸਦਾ ਸੱਚ ਸੇਵੇ ਸਹਿ ਸਪਾਏ ਸੱਚੇ ਸ਼ਬਦ ਸੱਚਾ ਸਲਾਹੀ ਸੱਚੇ ਮੇਲ ਮਿਲਾਵਣਿਆ ਹਉਂ ਵਾਰੀ ਜੋ ਵਾਰੀ ਸੱਚ ਸਲਾਹਣਿਆ ਸੱਚ ਧਿਆਨ ਸੇ ਸੱਚ ਰਾਤੇ ਸੱਚੇ ਸੱਚ ਸਮਾਵਣਿਆ ਰਹਾਉ ਜਾਂ ਦੇਖਾ ਸਭ ਸਭਨੀ ਥਾਈ ਗੁਰਪ੍ਰਸਾਦੀ ਮਨ ਵਸਾਈ ਤਨ ਸੱਚਾ ਰਸਨਾ ਸੱਚ ਰਾਤੀ ਸੱਚ ਸੁਣ ਆਖ ਵਿਖਾਵਣਿਆ ਮਨਸਾ ਮਾਰ ਸੱਚ ਸਮਾਣੀ ਇਨ ਮਨ ਡੀਠੀ ਸਭ ਆਵਣ ਜਾਣੀ ਸਤਿਗੁਰ ਸੇਵੇ ਸਦਾ ਮਨ ਨਿਸ਼ਚਲ ਨਿਜ ਕਰ ਵਾਸਾ ਪਾਵਣਿਆ ਗੁਰ ਕੇ ਸ਼ਬਦ ਹਿਰਦੇ ਦਿਖਾਇਆ ਮਾਇਆ ਮੋਹ ਸ਼ਬਦ ਜਲਾਇਆ ਸੱਚੋ ਸੱਚਾ ਵੇਖ ਸਲਾਹੀ ਗੁਰ ਸ਼ਬਦੀ ਸਚ ਪਾਵਣਿਆ ਜੋ ਸੱਚ ਰਾਤੇ ਤਿਨ ਸੱਚੀ ਲਿਵ ਲਾਗੀ ਹਰ ਨਾਮ ਸਲਾਹੇ ਸੇ ਵਡਭਾਗੀ ਸੱਚੇ ਸ਼ਬਦ ਆਪ ਮਿਲਾਏ ਸਤਸੰਗ ਸਚ ਗੁਣ ਗਾਵਣਿਆ ਲੇਖਾ ਪੜ੍ਹੀਐ ਜੇ ਲੇਖੇ ਵਿੱਚ ਹੋਵੇ ਉਹ ਗਾਮਿਆ ਗੋਚਰ ਸ਼ਬਦ ਸੁੱਧ ਹੋਵੇ ਅੰਦਰ ਸੱਚ ਸ਼ਬਦ ਸਲਾਹੀ ਹੋਰ ਕੋਈ ਨਾ ਕੀਮਤ ਪਾਵਣਿਆ ਪੜ੍ਹ ਪੜ੍ਹ ਥਾਕੇ ਸ਼ਾਂਤ ਨੇ ਆਈ ਤਿਸ਼ਨਾ ਜਾਲੇ ਸੁੱਧ ਨਕਾਈ ਬਿਖ ਬਿਹਾਜੇ ਬਿਖ ਮੋਹ ਪਿਆਸੇ ਕੂੜ ਬੋਲ ਬੇਖਾਵਣਿਆ ਗੁਰਪ੍ਰਸਾਦੀ ਏਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਣਾ ਨਾਨਕ ਏਕੋ ਨਾਮ ਵਰਤੇ ਮਨ ਅੰਤਰ ਗੁਰਪ੍ਰਸਾਦੀ ਪਾਵਣਿਆ ਮਾਝ ਮਹੱਲਾ ਤੀਜਾ ਵਰਨ ਰੂਪ ਵਰਤੇ ਸਭ ਤੇਰੇ ਮਰਮਰ ਜੰਮੇ ਫਿਰ ਭਵੇਂ ਕਨੇਰੇ ਤੂੰ ਏਕੋ ਨੇ ਚਲਾ ਗਾਮਿਓ ਪਾਰਾ ਗੁਰਮਤੀ ਬੂਝ ਬਜਾਵਣਿਆ ਹਉ ਵਾਰੀ ਜੁ ਵਾਰੀ ਰਾਮ ਨਾਮ ਮਨ ਵਸਾਵਣਿਆ ਤਿਸ ਰੂਪ ਨਾ ਰੇਖਿਆ ਵਰਨ ਕੋਈ ਗੁਰਮਤੀ ਆਪ ਬਜਾਵਣਿਆ ਰਹਾਉ ਸਭ ਏਕਾ ਜੋਤ ਜਾਣੇ ਜੇ ਕੋਈ ਸਤਿਗੁਰ ਸੇਵੈ ਪ੍ਰਗਟ ਹੋਈ ਗੁਪਤ ਪ੍ਰਗਟ ਵਰਤੇ ਸਭ ਥਾਈ ਜੋਤੀ ਜੋਤ ਮਿਲਾਵਣਿਆ
तृष्णा अग्नि जलय संसारा, लोभ अभिमान बहुत हंकारा, मर मर जन्मे पत गवाए, अपनी बिरथा जन्म गवावणिया। गुर का शब्द को बिरला बूझे, आप मारे तां त्रैवण सूझे, फिर वो मरे न मरना होवे सहज सच समावणिया। माया में फिर चित्त न लाए, गुर के शब्द सद रहे समाए, सच सलाहे सब कटे अंतर सचो सच सुहावणिया। सच सलाही सदा हजूरे, गुर के शब्द रहा पर पूरे, गुर प्रसादी सच नदनी आवे सच्चे ही सुख पावणिया। सच मन अंदर रहा समाए, सदा सच ने चले आवे न जाए, सच्चे लागे सो मन निर्मल गुरमति सच समावणिया। सच सलाही अवर न कोई, जित सेवा सदा सुख होई, नानक राम रते विचारी सचो सच कमावणिया। माज महला तीजा, निर्मल शब्द निर्मल है बाणी, निर्मल जोत सब माहे समाणी, निर्मल बाणी हर सलाही, जप हर निर्मल मैल गवावणिया। औं वारी ज्यो वारी सुखदाता मन वसावणिया, हर निर्मल गुर शब्द सलाही, शब्दो सुन तिशा मिटावणिया। रहा निर्मल नाम से अमनी आए, मंत्र निर्मल माया मोह गवाए, निर्मल गुण गावे नित साचे के, निर्मल नाद बजावणिया। निर्मल अमृत गुरते पाया, बिचों आप मुआ तिथे मोह नाम आया, निर्मल ज्ञान ध्यान अत निर्मल, निर्मल बाणी मन वसावणिया। जो निर्मल सेवे सो निर्मल होवै, होमे मैल गुर शब्दे धोवै, निर्मल वाजे अनहद तुन बाणी, दर सच्चे सोभा पावणिया। निर्मल ते सब निर्मल होवै, निर्मल मनुआ हर शब्द परोवै, निर्मल नाम लगे बड़ पागी, निर्मल नाम सुहावणिया। सो निर्मल जो शब्द सो है, निर्मल नाम मन तन मोहि, सच नाम मन कदे न लागै, मुख उजल सच करावणिया। मन मैला है दूजे पाए, मैला चमका मैले थाए, मैला खाए फिर मैल बधाए, मनमुख मैल दुख पावणिया। मैले निर्मल सब हुक्म सुभाए, से निर्मल जो हर साचे पाए, नानक नाम वसे मन अंतर गुरमुख मैल चुकावणिया। माज महला तीजा, गोविंद उजल उजल हंसा, मन बाणी निर्मल मेरी मनसा, मन उजल सदा मुख सोहे, अत उजल नाम ते आवणिया। औं वारी ज्यो वारी गोविंद गुण गावणिया, गोविंद गोविंद कहे दिन राति, गोविंद गुण शब्द सुनावणिया। रहाओ गोविंद गावे सह सुपाए, गुर कै पै उजल होमे मल जाए, सदा आनंद रहे भगत करें दिन राति, सुन गोविंद गुण गावणिया। मनुआ नाचे दृढ़ भगत दृढ़ाए, गुर के शब्द मने मन मलाए, सच्चा ताल पूरे माया मोह चुकाए, शब्दे नृत करावणिया। उच्चा कूके तने पछाड़े, माया मोह जो है जमकाले, माया मोह इस मने नचाए, अंतर कपट दुख पावणिया। गुरमुख भगत जय आप कराए, मंत्र राता सह सुपाए, बाणी वजे शब्द वजाए, गुरमुख भगत थाए पावणिया। बहुत ताल पूरे वाजे बजाए, ना को सुने ना मन वसाए, माया कारण पेड़ बंद नाचे, दूजे पाए दुख पावणिया। जिस अंतर पीत लगी सो मुक्ता, इंद्री वस संजम जुगता, गुर के शब्द सदा हर त्याए, एहा भगत हर पावणिया। गुरमुख भगत जुग चारे होई, होत भगत न पावे कोई, नानक नाम गुर भगती पाई, गुर चरणी चित लावणिया। माज महला तीजा, सच्चा सेवी सच सलाही, सच्चे न दो कभी नाही, सुखदाता सेवन सुख पान, गुरमत मन वसावणिया। औं वारी ज्यों वारी सुख सह समाज लगावणिया, जो हर सेवे से सदा सोहे, सोभा सुरत सुहावणिया। रहाओ सबको तेरा भगत कहाए, सही भगत तेरे मन पाए, सच बाणी तो दे सलाहन, रंगराते भगत करावणिया। सबको सच्चे हर जियो तेरा, गुरमुख मिले ता चूकै फेरा, जा दुद पावित नाय नचावे, तू आपे नौ जपावणिया। गुरमति हर मन वसाया, हर सुख सब मोह गवाया,
ਇੱਕ ਸਿਉਂ ਲਿਵ ਲਾਗੀ ਸਦ ਹੀ ਹਰ ਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਸਦਾ ਤ੍ਰਿਚਾਏ ਨੌਨਦ ਨਾਮ ਵਸਿਆ ਮਨ ਆਏ ਪੂਰੇ ਭਾਗ ਸਤਿਗੁਰ ਪਾਇਆ ਸ਼ਬਦੇ ਮੇਲ ਮਿਲਾਵਣਿਆ ਤੂੰ ਦਿਆਲ ਸਦਾ ਸੁਖਦਾਤਾ ਤੂੰ ਆਪੇ ਮੇਲੇ ਗੁਰਮੁਖ ਜਾਤਾ ਤੂੰ ਆਪੇ ਦੇਵੇ ਨਾਮ ਵਢਾਈ ਨਾਮ ਰਤੇ ਸੁਖ ਪਾਵਣਿਆ ਸਦਾ ਸਦਾ ਸਾਚੇ ਤੁਧ ਸਲਾਹੀ ਗੁਰਮੁਖ ਜਾਤਾ ਦੂਜਾ ਕੋ ਨਾਹੀ ਏਕ ਸਿਉ ਮਨ ਰਿਹਾ ਸਮਾਏ ਮਨ ਮੰਨਿਆ ਮਨੇ ਮਿਲਾਵਣਿਆ ਗੁਰਮੁਖ ਹੋਵੇ ਸੋ ਸਾ ਲਾਹੇ ਸਾਚੇ ਠਾਕੁਰ ਵੇ ਪ੍ਰਵਾਹੇ ਨਾਨਕ ਨਾਮ ਵਸੇ ਮਨ ਅੰਤਰ ਗੁਰ ਸ਼ਬਦੀ ਹਰ ਮੇਲਾ ਬਣਿਆ ਮਾਝ ਮਹੱਲਾ ਤੀਜਾ ਤੇਰੇ ਭਗਤ ਸੋਹੇ ਸਾਚੇ ਦਰਬਾਰ ਹੈ ਗੁਰ ਕੇ ਸ਼ਬਦ ਨਾਮ ਸਵਾਰੇ ਸਦਾ ਆਨੰਦ ਰਹੇ ਦਿਨ ਰਾਤੀ ਗੁਣ ਕਹਿ ਗੁਣੀ ਸਮਾ ਬਣਿਆ ਪਉ ਵਾਰੀ ਜੋ ਵਾਰੀ ਨਾਮ ਸੁਣ ਮਨ ਵਸਾ ਬਣਿਆ ਅਜੋ ਸੱਚਾ ਉੱਚੋ ਉੱਚਾ ਹੋਮੇ ਮਾਰ ਮਿਲਾ ਬਣਿਆ ਰਹਾਓ ਅਰਜੁ ਸਾਚਾ ਸਾਚੀ ਨਾਹੀ ਗੁਰ ਪ੍ਰਸਾਦੀ ਕਿਸੇ ਮਿਲਾਈ ਗੁਰ ਸ਼ਬਦ ਮਿਲੇ ਸੇ ਵਿਛੜੇ ਨਾਹੀ ਸਹਿਜੇ ਸੱਚ ਸਮਾਵਣਿਆ ਤੁਝ ਤੇ ਬਾਹਰ ਕਛੂ ਨਾ ਹੋਈ ਤੂੰ ਕਰ ਕਰ ਵੇਖੇ ਜਾਣੇ ਸੋਏ ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪ ਮਿਲਾ ਬਣਿਆ ਕਾਮਣ ਗੁਣਵੰਤੀ ਹਰ ਪਾਏ ਭੈ ਪਾਏ ਸ਼ਿੰਗਾਰ ਬਣਾਏ ਸਤਿਗੁਰ ਸੇਵ ਸਦਾ ਸੁਹਾਗਣ ਸੱਚ ਉਪਦੇਸ਼ ਸਮਾਵਣਿਆ ਸ਼ਬਦ ਵਿਸਾਰਨ ਤੇ ਨਾ ਠਾਉਰ ਨਾ ਠਾਉ ਭਰਮ ਭੁੱਲੇ ਜਿਉ ਸੁਣੇ ਘਰ ਕਾਉ ਹਾਲਤ ਪਲਤ ਤਿੰਨ ਦੋਵੇਂ ਗਵਾਏ ਦੁੱਖੇ ਦੁੱਖ ਵਿਹਾਵਣਿਆ ਲਿਖਦਿਆਂ ਲਿਖਦਿਆਂ ਕਾਗਦ ਮਸਕ ਹੋਈ ਦੂਜੇ ਪੈਸੁਖ ਪਾਏ ਨਾ ਕੋਈ ਕੂੜ ਲਿਖੇ ਤੈਂ ਕੂੜ ਕਮਾਵੇ ਜਲ ਜਾਵੇ ਕੂੜ ਚਿੱਤ ਲਾਵਣਿਆ ਗੁਰਮੁਖ ਸੱਚੋ ਸੱਚ ਲਿਖੇ ਵਿਚਾਰ ਸੇ ਜਨ ਸੱਚੇ ਪਾਵੇ ਮੋਖ ਦੁਆਰ ਸੱਚ ਕਾਗਦ ਕਲਮ ਮਸਵਾਣੀ ਸੱਚ ਲਿਖ ਸੱਚ ਸਮਾਵਣਿਆ ਮੇਰਾ ਪ੍ਰਭ ਅੰਦਰ ਬੈਠਾ ਵੇਖੈ ਗੁਰਪ੍ਰਸਾਦੀ ਮਿਲੇ ਸੋਈ ਜਨ ਲੇਖੇ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਝ ਮਹੱਲਾ ਤੀਜਾ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ ਹਮੇ ਮੈਂ ਲਾਗੀ ਗੁਰ ਸ਼ਬਦੀ ਖੋਵੇ ਮਨ ਨਿਰਮਲ ਆਂਦਨ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ ਹਉ ਵਾਰੀ ਜਿਉ ਵਾਰੀ ਆਪ ਭਗਤ ਕਰਨ ਅਵਨਾ ਭਗਤ ਕਰਾਵਣਿਆ ਤਿੰਨ ਭਗਤ ਜਿਨ੍ਹਾਂ ਕੋ ਸਦ ਨਮਸਕਾਰ ਕੀਜੈ ਜੋ ਆਂਦਨ ਹਰ ਗੁਣ ਗਾਵਣਿਆ ਰਾ ਆਪੇ ਕਰਤਾ ਕਰਨ ਕਰਾਏ ਜਿਤ ਭਾਵੇ ਤਤਕਾਰੇ ਲਾਏ ਪੂਰੇ ਭਾ ਗੁਰਸੇਵਾ ਹੋਵੈ ਗੁਰਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵੇ ਤਾਂ ਕੁਛ ਪਾਏ ਗੁਰਪ੍ਰਸਾਦੀ ਹਰ ਮਨ ਵਸਾਏ ਸਦਾ ਮੁਕਤ ਹਰ ਮਨ ਵਸਾਏ ਸਹਿਜੇ ਸਹਿ ਸਮਾਵਣਿਆ ਬਹੁ ਕਰਮ ਕਮਾਵੇ ਮੁਕਤ ਨ ਪਾਏ ਦਸ਼ੰਤਰ ਪਵੇ ਦੂਜੇ ਪਾਏ ਖੁਆਏ ਬਿਰਥਾ ਜਨਮ ਗੁਆਇਆ ਕਪਟੀ ਬਿਨ ਸ਼ਬਦੇ ਦੁਖ ਪਾਵਣਿਆ ਤਾਪਤ ਰਾਖੇ ਠਾਕ ਰਹਾਏ ਗੁਰਪ੍ਰਸਾਦੀ ਪਰਮ ਪਦ ਪਾਏ ਸਤਿਗੁਰੇ ਆਪੇ ਮੇਲ ਮਿਲਾਏ ਮਿਲ ਪ੍ਰੀਤਮ ਸੁਖ ਪਾਵਣਿਆ ਇੱਕ ਕੂੜ ਲਾਗੇ ਕੂੜੇ ਫਲ ਪਾਏ ਦੂਜੇ ਪਾਏ ਬਿਰਥਾ ਜਨਮ ਗਵਾਏ ਆਪ ਡੁੱਬੇ ਸਗਲੇ ਕੁਲ ਡੁੱਬੇ ਕੂੜ ਬੋਲ ਬਿਖ ਖਾਵਣਿਆ ਇਸ ਤਨ ਮੈਂ ਮਨ ਕੋ ਗੁਰਮੁਖ ਦੇਖੇ ਪਾਏ ਭਗਤ ਜਾਂ ਹਉ ਮੈਂ ਸੁਖ ਹੈ ਸਿੱਧ ਸਾਧਕ ਮੋਨ ਧਾਰੀ ਰਹੇ ਲਵਲਾਏ ਤਿੰਨ ਵੀ ਤਨ ਮੈਂ ਮਨ ਨਾ ਦਿਖਾਵਣਿਆ ਆਪ ਕਰਾਏ ਕਰਤਾ ਸੋਈ ਹੋਰ ਕਹਿ ਕਰੇ ਕੀਤੇ ਕਿਆ ਹੋਈ ਨਾਨਕ ਜਿਸ ਨਾਮ ਦੇਵੇ ਸੋ ਲੇਵੈ ਨਾਮੋ ਮਨ ਵਸਾ ਬਣਿਆ ਮਾਝ ਮਹੱਲਾ ਤੀਜਾ ਇਸ ਗੁਫਾ ਮੈਂ ਖੁੱਟ ਭੰਡਾਰਾ ਤਿਸ ਵਿੱਚ ਵਸੇ ਹਰ ਅਲੱਖ ਅਪਾਰਾ ਆਪੇ ਗੁਪਤ ਪ੍ਰਗਟ ਹੈ ਆਪੇ ਗੁਰ ਸ਼ਬਦੀ ਆਪ ਵੰਜਾ ਬਣਿਆ ਉਹ ਵਾਰੀ ਜੋ ਵਾਰੀ ਅੰਮ੍ਰਿਤ ਨਾਮ ਮਨ ਵਸਾ ਬਣਿਆ ਅੰਮ੍ਰਿਤ ਨਾਮ ਮਹਾਰਸ ਮਿੱਠਾ ਗੁਰਮਤੀ ਅੰਮ੍ਰਿਤ ਪਿਆ ਬਣਿਆ ਰਹਾ ਓਮੇ ਮਾਰ ਬਜਰ ਕਪਾਟ ਖੁਲਾਇਆ ਨਾਮ ਅਮੁੱਲ ਗੁਰ ਪ੍ਰਸਾਦੀ ਪਾਇਆ ਬਿਨ ਸ਼ਬਦੇ ਨਾਮ ਨ ਪਾਏ ਕੋਈ ਗੁਰ ਕਿਰਪਾ ਮਨ ਵਸਾ ਬਣਿਆ ਗੁਰ ਗਿਆਨ ਅੰਜਨ ਸਚਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅਧੀਰ ਗਵਾਇਆ ਜੋਤੀ ਜੋਤ ਮਿਲੀ ਬਨ ਮਾਨਿਆ ਹਰ ਦਰ ਸੋਭਾ ਪਾਵਣਿਆ ਸਰੀਰ ਉਹ ਪਾਲਣ ਕੋ ਬਾਹਰ ਜਾਏ ਨਾਮ ਨ ਲਹੇ ਬਹੁਤ ਵਿਗਾਰ ਦੁੱਖ ਪਾਏ ਮਨਮੁਖ ਅੰਦੇ ਸੂਜੇ ਨਾਹੀਂ ਫਿਰ ਘੇਰੇ ਆਏ ਗੁਰਮੁਖ ਮਤ ਪਾਵਣਿਆ
ਗੁਰਪ੍ਰਸਾਦੀ ਸੱਚਾ ਹਰ ਪਾਏ, ਮੰਤਰ ਵੇਖੇ ਹਉਮੈ ਮੈਲ ਜਾਏ, ਬੈਸ ਸਥਾਨ ਸਦ ਹਰ ਗੁਣ ਗਾਵੇ, ਸੱਚੇ ਸ਼ਬਦ ਸੰਭਾਵਣਿਆ, ਨੌਂਦਰ ਠਾਕੇ ਤਾਪਤ ਰਹਾਏ, ਦਸਵੇਂ ਨਿਜ ਕਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵਜੇ, ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ, ਬਿਨ ਸ਼ਬਦੇ ਅੰਤਰਿਆ ਨੇਰਾ, ਨਾ ਵਸਤ ਲਹੇ ਨਾ ਚੂਕੈ ਫੇਰਾ, ਸਤਿਗੁਰ ਹੱਥ ਕੁੰਜੀ, ਹੋਰਥ ਦਰ ਖੁੱਲੇ ਨਾਹੀ, ਗੁਰ ਪੂਰੇ ਭਾਗ ਮਿਲਾ ਬਣਿਆ, ਗੁਰ ਪ੍ਰਗਟ ਤੂੰ ਸਭਨੀ ਥਾਈ, ਗੁਰਪ੍ਰਸਾਦੀ ਮਿਲ ਸੋਜੀ ਪਾਈ, ਨਾਨਕ ਨਾਮ ਸਲਾਈ ਸਦਾ ਤੂੰ, ਗੁਰਮੁਖ ਮਨ ਵਸਾਵਣਿਆ, ਮਾਝ ਮੁਹੱਲਾ ਤੀਜਾ, ਗੁਰਮੁਖ ਮਿਲੇ ਮਿਲਾਏ ਆਪੇ, ਕਾਲ ਨ ਜੋ ਹੈ ਦੁੱਖ ਨਾ ਸੰਤਾਪੇ, ਹਉਮੈ ਮਾਰ ਬੰਧਨ ਸਭ ਤੋੜੇ, ਗੁਰਮੁਖ ਸ਼ਬਦ ਸੁਹਾਵਣਿਆ, ਹਉ ਵਾਰੀ ਜੂ ਵਾਰੀ ਹਰ ਹਰ ਨਾਮ ਸੁਹਾਵਣਿਆ, ਗੁਰਮੁਖ ਗਾਵੇ ਗੁਰਮੁਖ ਨਾਚੇ, ਹਰ ਸੇਤੀ ਚਿਤ ਲਾਵਣਿਆ, ਰਹਾਉ ਗੁਰਮੁਖ ਜੀਵੈ ਮਰੇ ਪ੍ਰਵਾਨ, ਆਰ ਜਾ ਨਾ ਸ਼ੀਜੇ ਸ਼ਬਦ ਪਛਾਣ, ਗੁਰਮੁਖ ਮਰੈ ਨਾ ਕਾਲ ਨਾ, ਗੁਰਮੁਖ ਮਰੇ ਨਾ ਕਾਲ ਨਾ ਖਾਏ, ਗੁਰਮੁਖ ਸੱਚ ਸਮਾਵਣਿਆ, ਗੁਰਮੁਖ ਹਰ ਦਰ ਸੋਭਾ ਪਾਏ, ਗੁਰਮੁਖ ਵਿੱਚੋਂ ਆਪ ਗਵਾਏ, ਆਪ ਤਰੇ ਕੁਰ ਸਗਲੇ ਤਾਰੇ, ਗੁਰਮੁਖ ਜਨਮ ਸਵਾਰਣਿਆ, ਗੁਰਮੁਖ ਦੁੱਖ ਕਦੇ ਨਾ ਲੱਗੇ ਸਰੀਰ, ਗੁਰਮੁਖ ਹਉਮੈ ਚੂਕੈ ਪੀਰ, ਗੁਰਮੁਖ ਮਨ ਨਿਰਮਲ ਫਿਰ ਮੈਲ ਨ ਲਾਗੇ, ਗੁਰਮੁਖ ਸਹਿ ਸਮਾਵਣਿਆ, ਗੁਰਮੁਖ ਨਾਮ ਮਿਲੇ ਵਡਿਆਈ, ਗੁਰਮੁਖ ਗੁਣ ਗਾਵੇ ਸੋਭਾ ਪਾਈ, ਸਦਾ ਆਨੰਦ ਰਹੇ ਦਿਨ ਰਾਤੀ, ਗੁਰਮੁਖ ਸ਼ਬਦ ਕਰਾਵਣਿਆ, ਗੁਰਮੁਖ ਅੰਦਨ ਸ਼ਬਦੇ ਰਾਤਾ, ਗੁਰਮੁਖ ਜੁਗ ਚਾਰੇ ਹੈ ਜਾਤਾ, ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸ਼ਬਦੇ ਭਗਤ ਕਰਾਵਣਿਆ, ਵਾਜਗੁਰੂ ਹੈ ਆਂਧੇ ਅੰਧਾਰਾ, ਜਮਕਾਲ ਗ੍ਰੰਠੇ ਕਰੇ ਪੁਕਾਰਾ, ਅੰਦਰ ਰੋਗੀ ਬਿਸ਼ਟਾ ਕੇ ਕੀੜੇ, ਬਿਸ਼ਟਾ ਮੈਂ ਦੁਖ ਪਾਵਣਿਆ, ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੇ ਉੱਠਾ ਆਪ ਆਏ, ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ, ਮਾਝ ਮੁਹੱਲਾ ਤੀਜਾ, ਏਕਾ ਜੋਤ ਜੋਤ ਹੈ ਸਰੀਰਾ, ਸ਼ਬਦ ਦਿਖਾਏ ਸਤਿਗੁਰ ਪੂਰਾ, ਆਪੇ ਫਰਕ ਕੀ ਤੋਨ ਘੱਟ ਅੰਤਰ, ਆਪੇ ਬਣਤ ਬਣਾ ਬਣਿਆ, ਹਉ ਵਾਰੀ ਜਿਉਂ ਵਾਰੀ ਹਰ ਸੱਚੇ ਕੇ ਗੁਣ ਗਾ ਬਣਿਆ, ਬਾਜ ਗੁਰੂ ਕੋ ਸਹਿਜ ਨ ਪਾਏ, ਗੁਰਮੁਖ ਸਹਿਜ ਸਮਾ ਬਣਿਆ, ਰਹਾ ਤੂੰ ਆਪੇ ਸੋਹੇ ਆਪੇ ਜਗ ਮੋਹੇ, ਤੂੰ ਆਪੇ ਨਦਰੀ ਜਗਤ ਪਰੋਵੇਂ, ਤੂੰ ਆਪੇ ਦੁੱਖ ਸੁੱਖ ਦੇਵੇਂ ਕਰਤੇ, ਗੁਰਮੁਖ ਹਰ ਦੇਖਾ ਬਣਿਆ, ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰਮਨ ਵਸਾਏ, ਸ਼ਬਦੇ ਉਪਜੇ ਅੰਮ੍ਰਿਤ ਬਾਣੀ, ਗੁਰਮੁਖ ਆਗ ਸੁਣਾ ਬਣਿਆ, ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੇ ਸਦਾ ਹੈ ਮੁਕਤਾ, ਸਦਾ ਮੁਕਤ ਆਪੇ ਹੈ ਸੱਚਾ, ਆਪੇ ਲੱਖ ਲਖਾ ਬਣਿਆ, ਆਪੇ ਮਾਇਆ ਆਪੇ ਛਾਇਆ, ਆਪੇ ਮੋਹ ਸਭ ਜਗ ਤੋਂ ਪਾਇਆ, ਆਪੇ ਗੁਣਦਾਤਾ ਗੁਣ ਗਾਵੇ, ਆਪੇ ਆਗ ਸੁਣਾ ਬਣਿਆ, ਆਪ ਕਰੇ ਕਰਾਏ ਆਪੇ, ਆਪੇ ਥਾਪੇ ਥਾਪੇ ਆਪੇ, ਤੋਤੇ ਬਾਰ ਕਛੂ ਨਾ ਹੋਵੇ, ਤੂੰ ਆਪੇ ਕਾਰੇ ਲਾਵਣਿਆ, ਆਪੇ ਮਾਰੇ ਆਪ ਜਵਾਏ, ਆਪੇ ਮੇਲੇ ਮੇਲ ਮਿਲਾਏ, ਸੇਵਾ ਤੇ ਸਦਾ ਸੁਖ ਪਾਇਆ, ਗੁਰਮੁਖ ਸਹਿਜ ਸਮਾਵਣਿਆ, ਆਪੇ ਉੱਚਾ ਉੱਚੋ ਹੋਈ, ਜਿਸ ਆਪ ਵਿਖਾਲੇ ਸੋ ਵੇਖੇ ਕੋਈ, ਨਾਨਕ ਨਾਮ ਵਸੇ ਘਟ ਅੰਤਰ, ਆਪੇ ਵੇਖ ਵਿਖਾਲਣਿਆ, ਮਾਝ ਮੁਹੱਲਾ ਤੀਜਾ, ਮੇਰਾ ਪ੍ਰਭ ਭਰਪੂਰ ਆ ਸਭ ਥਾਈ, ਗੁਰਪ੍ਰਸਾਦੀ ਕਰਹੀ ਮੈਂ ਪਾਈ, ਸਦਾ ਸਰੇਵੀ ਇੱਕ ਮਨ ਤੇ ਆਈ, ਗੁਰਮੁਖ ਸੱਚ ਸਮਾ ਬਣਿਆ, ਹਉ ਵਾਰੀ ਜੂ ਵਾਰੀ ਜਗ ਜੀਵਨ ਮਨ ਵਸਾ ਬਣਿਆ, ਹਰ ਜਗ ਜੀਵਨ ਨਿਰਭਉ ਦਾਤਾ, ਗੁਰਮੁਖ ਸਹਿ ਸਮਾ ਬਣਿਆ, ਰਹਾਉ ਘਰ ਮੈਂ ਧਰਤੀ ਤੌਲ ਪਤਾਲਾ, ਕਰਹੀ ਮੈਂ ਪ੍ਰੀਤਮ ਸਦਾ ਹੈ ਬਾਲਾ, ਸਦਾ ਆਨੰਦ ਰਹੇ ਸੁਖਦਾਤਾ, ਗੁਰਮੁਖ ਸਹਿ ਸਮਾਵਣਿਆ, ਕਾਇਆ ਅੰਦਰ ਹਉਮੈ ਮੇਰਾ, ਜੰਮਣ ਮਰ ਨਚੂਕੈ ਫੇਰਾ, ਗੁਰਮੁਖ ਹੋਵੇ ਸੋ ਹਉਮੈ ਮਾਰੇ, ਸੱਚੋ ਸੱਚ ਤੇ ਆਵਣਿਆ, ਕਾਇਆ ਅੰਦਰ ਪਾਪ ਪੁੰਨ ਦੋਏ ਪਾਈ, ਦੋਹੀ ਮਿਲ ਕੇ ਸਿਸ਼ਟ ਪਾਈ, ਦੋਵੇਂ ਮਾਰ ਜਾਏ ਇਕਤ ਕਰ ਆਵੇ, ਗੁਰਮੁਖ ਸਹਿ ਸਮਾਵਣਿਆ, ਕਰੀ ਮਾਹੇ ਦੂਜੇ ਪਾਏ ਅਨੇਰਾ, ਚਾਨਣ ਹੋਵੇ ਛੋਡੇ ਹਉਮੈ ਮੇਰਾ, ਪ੍ਰਗਟ ਸ਼ਬਦ ਹੈ, ਪ੍ਰਗਟ ਸ਼ਬਦ ਹੈ ਸੁਖਦਾਤਾ, ਅੰਦਰ ਨਾਮ ਤੇ ਆਵਣਿਆ,
ਅੰਤਰ ਜੋਤ ਪ੍ਰਗਟ ਪਤ ਸਾਰਾ ਗੁਰਸਾਖੀ ਮਿਟਿਆ ਇੰਦਿਆਰਾ ਕਮਲ ਵਿਗਾ ਸਦਾ ਸੁਖ ਪਾਇਆ ਜੋਤੀ ਜੋਤ ਮਲਾ ਬਣਿਆ ਅੰਦਰ ਮਹਿਲ ਰਤਨੀ ਭਰੇ ਭੰਡਾਰਾ ਗੁਰਮੁਖ ਪਾਏ ਨਾਮ ਅਪਾਰਾ ਗੁਰਮੁਖ ਬਣ ਜੇ ਸਦਾ ਵਪਾਰੀ ਲਾਹਾ ਨਾਮ ਸਦਪਾ ਬਣਿਆ ਆਪੇ ਵਥ ਰਾਖੇ ਆਪੇ ਦੇ ਗੁਰਮੁਖ ਬਣ ਜੇ ਕੇਈ ਕੇ ਨਾਨਕ ਜਿਸ ਨਦ ਕਰੇ ਸੋ ਪਾਏ ਕਰ ਕਿਰਪਾ ਮਨ ਵਸਾ ਬਣਿਆ ਮਾਜ ਮੁਹੱਲਾ ਤੀਜਾ ਅਰੇ ਆਪੇ ਮੇਲੇ ਸੇਵਕ ਰਾਏ ਗੁਰ ਕੇ ਸ਼ਬਦ ਪਉ ਦੂਜਾ ਜਾਏ ਹਰ ਨਿਰਮਲ ਸਦਾ ਗੁਣਦਾਤਾ ਹਰ ਗੁਣ ਮੈਂ ਆਪ ਸਮਾ ਬਣਿਆ ਹਉ ਵਾਰੀ ਜਿਉ ਵਾਰੀ ਸੱਚ ਸੱਚਾ ਹਿਰਦੇ ਵਸਾ ਬਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾ ਬਣਿਆ ਰਹਾਉ ਆਪੇ ਗੁਰਦਾਤਾ ਕਰਮ ਵਿਦਾਤਾ ਸੇਵਕ ਸੇਵੇ ਗੁਰਮੁਖ ਹਰ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੋਹੇ ਗੁਰਮਤਿ ਹਰ ਰਸ ਪਾ ਬਣਿਆ ਇਸ ਗੁਫਾ ਮੇ ਇੱਕ ਥਾਨ ਸੁਹਾਇਆ ਪੂਰੇ ਗੁਰ ਹੋਮੇ ਪਰਮ ਚੁਕਾਇਆ ਅੰਦਰ ਨਾਮ ਸਲਾਹਨ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ ਗੁਰ ਕੇ ਸ਼ਬਦੇ ਗੁਫਾ ਵਿਚਾਰੇ ਨਾਮ ਨਿਰੰਜਨ ਅੰਤਰ ਵਸੇ ਮੁਰਾਰੇ ਹਰ ਗੁਣ ਗਾਵੇ ਸ਼ਬਦ ਸੁਹਾਏ ਮਿਲ ਪ੍ਰੀਤਮ ਸੁਖ ਪਾਵਣਿਆ ਜਮ ਜਗਾਤੀ ਦੂਜੇ ਭੈ ਕਰ ਲਾਏ ਨਾਮੋ ਭੂਲੇ ਦੇ ਸਜਾਏ ਕੜੀ ਮੋਹਤ ਕਾਲੇ ਖਾਲੇ ਵੇ ਰਤਿਓਂ ਮਾਸਾ ਤੋੜ ਕਢਾਵਣਿਆ ਪੇੜੇ ਪ੍ਰਚੇਤੇ ਨਾਹੀ ਦੂਜੇ ਮੁੱਠੀ ਰੋਵੇ ਤਾਹੀ ਖਰੀ ਕੁਆਲਿਓ ਕਰੂਪ ਕੁਲੱਖਣੀ ਸੁਪਨੇ ਪਿਰ ਨਹੀਂ ਪਾਵਣਿਆ ਪੇੜੇ ਪਿਰ ਮਨ ਵਸਾਇਆ ਪੂਰੇ ਗੁਰ ਹਦੂਰ ਦਿਖਾਇਆ ਕਾਮਣ ਪਿਰ ਰਾਖਿਆ ਕੰਠ ਲਾਏ ਸ਼ਬਦੇ ਪਿਰ ਰਾਵੇ ਸੇ ਸੁਹਾਵਣਿਆ ਆਪੇ ਦੇਵੇ ਸਦ ਬੋਲਾਏ ਆਪਣਾ ਨਾਮ ਮਨ ਵਸਾਏ ਨਾਨਕ ਨਾਮ ਮਿਲੇ ਵਡਿਆਈ ਅੰਦਰ ਸਦਾ ਗੁਣ ਗਾਵਣਿਆ ਮਾਜ ਮਹੱਲਾ ਤੀਜਾ ਉੱਤਮ ਜਨਮ ਸਥਾਨ ਹੈ ਵਾਸਾ ਸਤਿਗੁਰ ਸੇਵੇ ਕਰ ਮਾਹੇ ਉਦਾਸਾ ਹਰ ਰੰਗ ਰਹੇ ਸਦਾ ਰੰਗ ਰਾਤੇ ਹਰ ਰਸ ਮੰਤ ਪਿਤਾ ਬਣਿਆ ਵਾਰੀ ਜੋ ਵਾਰੀ ਪਾੜ ਬੁੱਝ ਮਨ ਵਸਾ ਬਣਿਆ ਗੁਰਮੁਖ ਪੜੇ ਹਰ ਨਾਮ ਸਲਾਹੇ ਦਰ ਸੱਚੇ ਸੋਭਾ ਪਾਵਣਿਆ ਰਹਾਉ ਅਲਾਖੇ ਪਿਓ ਹਰ ਰਿਹਾ ਸਮਾਏ ਪਾਏ ਨਾ ਕੀਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਿਗੁਰ ਭੇਟੈ ਨਜ਼ਰੀ ਮੇਲ ਮਿਲਾ ਬਣਿਆ ਦੂਜੇ ਪਾਏ ਪੜੇ ਨਹੀਂ ਬੂਝੇ ਤੇਰੇ ਬਦਮਾਇਆ ਕਾਰਨ ਲੂਝੇ ਤੇ ਬਦ ਬੰਧਨ ਟੂਟੇ ਗੁਰਸ਼ਬਦੀ ਮੁਕਤ ਕਰਾ ਬਣਿਆ ਇਹ ਮਨ ਚੰਚਲ ਵਸਨ ਆਵੈ ਦੁਬਦਾ ਲਾਗੇ ਦੈ ਦਸਤਾਵੈ ਬਿਖ ਕੀੜਾ ਬਿਖ ਮੈਂ ਰਾਤਾ ਬਿਖੀ ਮੈਂ ਪਚਾ ਬਣਿਆ ਹਉ ਹਉ ਕਰੈ ਤੈਂ ਆਪ ਜਣਾਏ ਬਹੁ ਕਰਮ ਕਰੇ ਕੁਛ ਥਾਏ ਨ ਪਾਏ ਤੁਰਤੇ ਬਾਹਰ ਕਛੂ ਨਾ ਹੋਵੈ ਸ਼ਬਦ ਦੇ ਬਖਸ਼ੇ ਸ਼ਬਦ ਸੁਹਾ ਬਣਿਆ ਉਪਜੈ ਪਚੈ ਹਰ ਬੂਝੇ ਨਾਹੀ ਅੰਦਨ ਦੂਜੇ ਪਾਏ ਫੁਰਾਹੀ ਮਨਮੁਖ ਜਨਮ ਗਿਆ ਹੈ ਬਿਰਥਾ ਅੰਤ ਗਿਆ ਪੁਸ਼ਤਾ ਬਣਿਆ ਫਿਰ ਪਰਦੇ ਸ਼ਿੰਗਾਰ ਬਣਾਏ ਮਨਮੁਖ ਅੰਤ ਐਸੇ ਕਰਮ ਕਮਾਏ ਪਲਤ ਨ ਸੋਭਾ ਪਲਤ ਨ ਢੋਈ ਬਿਰਥਾ ਜਨਮ ਗਵਾ ਬਣਿਆ ਹਰ ਕਰ ਨਾਮ ਕਿਨ ਬਿਰਲੇ ਜਾਤਾ ਪੂਰੇ ਗੁਰ ਕੇ ਸ਼ਬਦ ਪਛਾਤਾ ਅੰਦਰ ਭਗਤ ਕਰੇ ਦਿਨ ਰਾਤੀ ਸਹਿਜੇ ਹੀ ਸੁਖ ਪਾ ਬਣਿਆ

ਤੀਜਾ ਮਨਮੁਖ ਪੜ੍ਹੇ ਪੰਡਿਤ ਕਹਾਵੈ ਦੂਜੇ ਪਾਏ ਮਹਾਂਦੁਖ ਪਾਵੈ ਵਿਖਿਆ ਮਾਤੇ ਕੇ ਸੂਜੇ ਨਾਹੀਂ ਫਿਰ ਫਿਰ ਜੂਨੀ ਆਵਣਿਆ ਹਉ ਵਾਰੀ ਜੂ ਵਾਰੀ ਹਉ ਮੈਂ ਮਾਰ ਮਿਲਾਵਣਿਆ ਗੁਰਸੇਵਾ ਤੇ ਹਰ ਮਨ ਵਸਿਆ ਹਰ ਰਸ ਸਹਿਜ ਪਿਆਵਣਿਆ ਰਹਾਉ ਵੇਦ ਪੜ੍ਹੇ ਹਰ ਰਸ ਨਹੀਂ ਆਇਆ ਵਾਦ ਵਖਾਣੇ ਮੋਹੇ ਮਾਇਆ ਅਗਿਆਨ ਮੱਤੀ ਸਦਾ ਦਿਆਰਾ ਗੁਰਮੁਖ ਬੂਝ ਹਰ ਗਾਵਣਿਆ ਕਥੋ ਕਥੀਏ ਸ਼ਬਦ ਸੁਹਾਵੇ ਗੁਰਮਤੀ ਮਨ ਸੱਚੋ ਪਾਵੇ ਸੱਚੋ ਸੱਚ ਰਵੇ ਦਿਨ ਰਾਤੀ ਏ ਮਨ ਸੱਚ ਰੰਗਾਵਣਿਆ ਜੋ ਸੱਚ ਰਤੇ ਤਿਨ ਸੱਚੋ ਪਾਵੇ ਆਪੇ ਦੇ ਨ ਪੱਛੋ ਤਾਵੇ ਗੁਰ ਕੇ ਸ਼ਬਦ ਸਦਾ ਸੱਚ ਜਾਤਾ ਮਿਲ ਸੱਚੇ ਸੁਖ ਪਾਵਣਿਆ ਕੂੜ ਕੁਸੱਤ ਤਿਨ ਮੈਲ ਨ ਲਾਗੇ ਗੁਰਪ੍ਰਸਾਦੀ ਅੰਧਣ ਜਾਗੇ ਨਿਰਮਲ ਨਾ ਵਸੈ ਕਟ ਪੀਤਰ ਜੋਤੀ ਜੋਤ ਮਿਲਾਵਣਿਆ ਤ੍ਰੈ ਗੁਣ ਪੜੇ ਹਰ ਤੱਤ ਨਾ ਜਾਣੇ ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੇ ਵੋ ਵਿਆਪੇ ਕੈ ਸੂਜੇ ਨਾਹੀਂ ਗੁਰ ਸ਼ਬਦੀ ਹਰ ਪਾਵਣਿਆ ਵੇਦ ਪੁਕਾਰੇ ਤ੍ਰੈ ਵਿਦ ਮਾਇਆ ਮਨਮੁਖ ਨਾ ਬੂਝੇ ਦੂਜੇ ਪਾਇਆ ਤ੍ਰੈ ਗੁਣ ਪੜੇ ਹਰ ਏਕ ਨ ਜਾਣੇ ਬਿਨ ਬੂਝੇ ਦੁਖਾ ਪਾਵਣਿਆ ਜਾਂ ਤਿਸ ਭਾਵਿਤ ਆਪ ਮਿਲਾਏ ਗੁਰ ਸ਼ਬਦੀ ਸਹਿਸਾ ਦੁੱਖ ਚੁਕਾਏ ਨਾਨਕ ਨਾਮ ਏਕੀ ਸੱਚੀ ਵਡਿਆਈ ਨਾਮੋ ਮਨ ਸੁਖ ਪਾਵਣਿਆ ਮਾਜ ਮੁਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤੱਤ ਪਛਾਣੇ ਸੋ ਪੰਡਿਤ ਹੋਈ ਆਪ ਤਰੇ ਸਗਲੇ ਕੁਲ ਤਾਰੇ ਹਰ ਨਾਮ ਮਨ ਵਸਾਵਣਿਆ ਹਉ ਵਾਰੀ ਜਿਉ ਵਾਰੀ ਹਰ ਰਸ ਚੱਖ ਸਾਧ ਪਾਵਣਿਆ ਹਰ ਰਸ ਚੱਖੇ ਸੇ ਜਨ ਨਿਰਮਲ ਨਿਰਮਲ ਨਾਮ ਤੇ ਆਵਣਿਆ ਰਹਾਉ ਸੋ ਨਹਿ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹੋ ਮੈਂ ਮਾਰੇ ਨਾਮ ਪਦਾਰਥ ਨੌਂਡ ਪਾਏ ਤੈ ਗੁਣ ਮੇਟ ਸਮਾਵਣਿਆ ਹਉਮੈ ਕਰੈ ਨਹਿ ਕਰਮੀ ਨਾ ਹੋਵੇ ਗੁਰਪ੍ਰਸਾਦੀ ਹਉਮੈ ਖੋਵੇ ਅੰਤਰ ਵਿਵੇਕ ਸਦਾ ਆਪ ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗੇ ਨਿਤ ਗੁਰਮੁਖ ਹੋਈ ਇਸ਼ਨਾਨ ਕਰੇ ਸਦਾ ਦਿਨ ਰਾਤੀ ਹਉਮੈ ਮੈਲ ਚੁਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰ ਵਸੈ ਹਉਮੈ ਮਾਰ ਐਨਸ ਪ੍ਰੀਤ ਸ਼ਬਦ ਸਾਚੇ ਹਰ ਸਰ ਵਾਸਾ ਪਾਵਣਿਆ ਮਨਮੁਖ ਸਦਾ ਬਗ ਮੈਲਾ ਹਉਮੈ ਮਨ ਲਾਈ ਇਸ਼ਨਾਨ ਕਰੇ ਪਰ ਮੈਲ ਨ ਜਾਈ ਜੀਵਤ ਮਰੈ ਗੁਰ ਸ਼ਬਦ ਵਿਚਾਰੈ ਹਉਮੈ ਮੈਲ ਚੁਕਾਵਣਿਆ ਰਤਨ ਪਦਾਰਥ ਕਰਤੇ ਪਾਇਆ ਪੂਰੇ ਸਤਿਗੁਰ ਸ਼ਬਦ ਸੁਣਾਇਆ ਗੁਰਪ੍ਰਸਾਦ ਮਿਟਿਆਏ ਅੰਧਿਆਰਾ ਕਟ ਚਾਨਣੇ ਆਪ ਪਛਾਨਣਿਆ ਆਪ ਆਏ ਤੈਂ ਆਪੇ ਵੇਖੇ ਸਤਿਗੁਰ ਸੇਵੇ ਸੋ ਜਨ ਲੇਖੇ ਨਾਨਕ ਨਾਮ ਵਸੇ ਕਟੇ ਅੰਤਰ ਗੁਰ ਕਿਰਪਾ ਤੇ ਪਾਵਣਿਆ ਮਾਜ ਮੁਹੱਲਾ ਤੀਜਾ ਮਾਇਆ ਮੋਹ ਜਗਤ ਸੁਭਾਇਆ ਤ੍ਰੈਗੁਣ ਦੀ ਸੇ ਮੋਹੇ ਮਾਇਆ ਗੁਰਪ੍ਰਸਾਦੀ ਕੋ ਬਿਲਾ ਬੂਝੇ ਚੌਥੇ ਪਦ ਲਿਵਲਾ ਬਣਿਆ ਹਉ ਵਾਰੀ ਜਿਉ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ ਮਾਇਆ ਮੋਹ ਜਲਾਏ ਸੋ ਹਰ ਸਿਉਂ ਚਿਤ ਲਾਏ ਹਰ ਦਰਸੈਲੀ ਸੋਭਾ ਪਾਵਣਿਆ ਰਹਾ ਦੇਵੀ ਦੇਵਾ ਮੂਲ ਹੈ ਮਾਇਆ ਸਿਮਰ ਸ਼ਾਸਤਰ ਜਿਨ ਉਪਾਇਆ ਕਾਮ ਕਰੋ ਪਸਿਆ ਸੰਸਾਰੇ ਆਏ ਜਾਏ ਦੁਖ ਪਾਵਣਿਆ ਤਿਸ ਵਿੱਚ ਗਿਆਨ ਰਤਨ ਇੱਕ ਪਾਇਆ ਗੁਰਪ੍ਰਸਾਦੀ ਮਨ ਵਸਾਇਆ ਜਤ ਸਤ ਸੰਜਮ ਸੱਚ ਕਮਾਵੇ ਗੁਰਪੂਰੇ ਨਾਮ ਤੇ ਆਵਣਿਆ ਪੇੜੇ ਤਨਕ ਭਰਮ ਪੁਲਾਣੀ ਦੂਜੇ ਲਾਗੀ ਫਿਰ ਪੱਛੋ ਤਾਣੀ ਹਲਤ ਪਲਤ ਦੋਵੇਂ ਗਵਾਏ ਸੁਪਨੇ ਸੁੱਖ ਨ ਪਾਵਣਿਆ ਪੇੜੇ ਤਨਕੰਤ ਸੰਭਾਲੇ ਗੁਰਪ੍ਰਸਾਦੀ ਵੇਖੇ ਨਾਲੇ ਪਿਰਕੇ ਸਹਿਜ ਰਹੇ ਰੰਗ ਰਾਤੀ ਸ਼ਬਦ ਸ਼ਿੰਗਾਰ ਬਣਾਵਣਿਆ ਸਫਲ ਜਨਮ ਜਨ ਸਤਿਗੁਰ ਪਾਇਆ ਦੂਜਾ ਪਾ ਗੁਰ ਸ਼ਬਦ ਜਲਾਇਆ ਏਕੋ ਰਵ ਰਿਹਾ ਘਟੇ ਅੰਤਰ ਮਿਰ ਸਤਸੰਗਤ ਹਰ ਗੁਣ ਗਾਵਣਿਆ ਸਤਿਗੁਰ ਨਾ ਸੇਵੇ ਸੋ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨਮੁਖ ਨਾਮ ਚਿਤਨ ਆਵੇ ਬਿਨ ਨਾਮੇ ਬਹੁਤਕ ਪਾਵਣਿਆ ਜਿਸ ਸਾਜੀ ਸੋਈ ਜਾਣੇ ਆਪੇ ਮੇਲੇ ਸ਼ਬਦ ਪਛਾਣੇ ਨਾਨਕ ਨਾਮ ਮਿਲਿਆ ਤਿਨ ਜਨ ਕੋ ਜਿਨ ਤੁਰ ਮਸਤਕ ਲੇਖ ਲਿਖਾਵਣਿਆ ਮਾਜ ਮੁਹੱਲਾ ਤੀ ਚੌਥਾ ਆਦਿ ਪੁਰਖ ਅਪਰੰਪਰੇ ਆਪੇ ਆਪੇ ਥਾਪੇ ਥਾਪੇ ਥਾਪੇ ਸਭ ਮੈਂ ਵਰਤੇ ਏਕੋ ਸੋਈ ਗੁਰਮੁਖ ਸੋਭਾ ਪਾਵਣਿਆ
ਵਾਰੀ ਜੋ ਵਾਰੀ ਨਿਰੰਕਾਰੀ ਨਾਮ ਤੇ ਆਵਣਿਆ ਤਿਸ ਰੂਪ ਨਰੇਖਿਆ ਕੜਕੜ ਦੇਖਿਆ ਗੁਰਮੁਖ ਲੱਖ ਲਖਾਵਣਿਆ ਰਹਾਉ ਤੂੰ ਦਿਆਲ ਕਿਰਪਾ ਪਸੋਈ ਤੁਧ ਬਿੰਦੂ ਜਾ ਅਵਰਨ ਕੋਈ ਗੁਰਪ੍ਰਸਾਦ ਕਰੇ ਨਾਮ ਦੇਵੈ ਨਾਮੇ ਨਾਮ ਸਮਾਵਣਿਆ ਤੂੰ ਆਪੇ ਸੱਚਾ ਸਿਰਜਣਹਾਰਾ ਭਗਤੀ ਭਰੇ ਤੇਰੇ ਭੰਡਾਰਾ ਗੁਰਮੁਖ ਨਾਮ ਮਿਲੇ ਮਨ ਭੀਜੇ ਸਹਿ ਸਮਾਧ ਲਗਾਵਣਿਆ ਅੰਤਨ ਗੁਣ ਗਾਵਾਂ ਪਿ ਤੇਰੇ ਤੁਧ ਸਲਾਹੀ ਪ੍ਰੀਤਮ ਮੇਰੇ ਤੁਧ ਬਿਨੇ ਅਵਨ ਕੋਈ ਜਾਚਾਂ ਗੁਰਪ੍ਰਸਾਦੀ ਤੂੰ ਪਾਵਣਿਆ ਆਗਮ ਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰੇ ਤੂੰ ਲਹਿ ਮਲਾਈ ਪੂਰੇ ਗੁਰ ਕੇ ਸ਼ਬਦ ਤਿਆਈਏ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਗੁਣਵੰਤੀ ਗੁਣ ਗਾਵੈ ਨਾਮ ਸਲਾਹੇ ਸੱਚੇ ਪਾਵੇ ਗੁਰਮੁਖ ਸਦਾ ਰਹੇ ਰੰਗ ਰਾਤੀ ਮਿਲ ਸੱਚੇ ਸੋਭਾ ਪਾਵਣਿਆ ਮਨਮੁਖ ਕਰਮ ਕਰੇ ਹੰਕਾਰੀ ਜੂਏ ਜਨ ਸਭ ਬਾਜੀ ਹਾਰੀ ਅੰਤਰ ਲੋਭ ਮਹਾਂਗੁਵਾਰਾ ਫਿਰ ਫਿਰ ਆਵਣ ਜਾਵਣਿਆ ਆਪੇ ਕਰਤਾ ਦੇ ਵਡਿਆਈ ਜਿਨ ਕੋ ਆਪ ਲਿਖਤ ਤੁਰ ਪਾਈ ਨਾਨਕ ਨਾਮ ਮਿਲੇ ਪਉ ਪੰਜਨ ਗੁਰ ਸ਼ਬਦੀ ਸੁਖ ਪਾਵਣਿਆ ਮਾਜ ਮਹੱਲਾ ਪੰਜਵਾਂ ਘਰ ਪਹਿਲਾ ਅੰਤਰ ਲੱਖ ਨ ਜਾਈ ਲਿਖਿਆ ਨਾਮ ਰਤਨ ਲੈ ਗੁੱਜਾ ਰੱਖਿਆ ਅਗਮੇ ਗੋਚਰ ਸਭ ਤੇ ਉੱਚਾ ਗੁਰ ਕੇ ਸ਼ਬਦ ਲਿਖਾਵਣਿਆ ਓ ਵਾਰੀ ਜੂ ਵਾਰੀ ਕਲਮੇ ਨਾਮ ਸੁਣਾਵਣਿਆ ਸੰਤ ਪਿਆਰੇ ਸੱਚੇ ਤਾਰੇ ਵਡਭਾਗੀ ਦਰਸ਼ਨ ਪਾਵਣਿਆ ਰਹਾਉ ਸਾਧਕ ਸਿੱਧ ਜਿਸੇ ਕੋ ਫਿਰਦੇ ਬ੍ਰਹਮੇ ਦ੍ਰਿੜ ਧਿਆਨ ਹਿਰਦੇ ਕੋਟ ਤੇਤੀ ਸਾ ਖੂਜੇ ਤਾਂ ਕੋ ਗੁਰਬਿਲ ਹਿਰਦੇ ਗਾਵਣਿਆ ਆਠ ਪੈਰ ਤੋਂ ਜਾਪੇ ਪਵਨਾ ਧਰਤੀ ਸੇਵਕ ਪਾਇਕ ਚਰਨਾ ਖਾਣੀ ਬਾਣੀ ਸਰਬ ਨਿਵਾਸੀ ਸਵਨਾ ਕੇ ਮਨ ਭਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੇ ਪੂਰੇ ਗੁਰ ਕੇ ਸ਼ਬਦ ਸੀ ਆਪੇ ਜਿਨ ਪੀਆ ਸਹੀ ਤਪਤਾਸੇ ਸੱਚੇ ਸੱਚ ਗਾਵਣਿਆ ਤਿਸ ਕਰ ਸਹਿਜਾ ਸੋਈ ਸੋਹੇਲਾ ਆਨੰਦ ਵਿਨੋਦ ਕਰੇ ਸਦਕੇਲਾ ਸੋ ਧਨਵੰਤਾ ਸੋ ਬੜਸ਼ਾਹ ਜੋ ਗੁਰ ਚਰਨੀ ਮਨ ਲਾਵਣਿਆ ਪਹਿਲੋਂ ਦੇ ਤੈਂ ਰਿਚਕ ਸਮੋਹਾ ਪਿੱਛੋਂ ਦੇ ਤੈਂ ਜੰਤ ਉਪਾਹਾ ਤੋ ਜੇ ਵੜਦਾਤਾ ਅਵਰਨ ਸੁਆਮੀ ਲਵੇ ਨ ਕੋਈ ਲਾਵਣਿਆ ਜਿਸ ਤੂੰ ਟੁੱਠਾ ਸੋ ਤੁਧ ਧਿਆਏ ਸਾਜਨਾ ਕਾ ਮੰਤਰ ਕਮਾਏ ਆਪ ਤਰੇ ਸਗਲੇ ਕੁਲ ਤਾਰੇ ਤਿਸ ਦਰਗਹਿ ਠਾਕ ਨ ਪਾਵਣਿਆ ਤੂੰ ਵੱਡਾ ਤੂੰ ਉੱਚੋ ਉੱਚਾ ਤੂੰ ਬੇਅੰਤ ਅਤ ਮੂਚੋ ਮੂਚਾ ਹੋਰ ਕੁਰਬਾਣੀ ਤੇਰੇ ਵੰਝਾ ਨਾਨਕ ਦਾਸ ਦਸਾਵਣਿਆ ਮਾਜ ਮਹੱਲਾ ਪੰਜਵਾਂ ਕੌਣ ਸੁਮੁਕਤਾ ਕੌਣ ਸੁਯੁਕਤਾ ਕੌਣ ਸੁਗਿਆਨੀ ਕੌਣ ਸੁਭਕਤਾ ਕੌਣ ਸੁਗਿਰਹੀ ਕੌਣ ਉਦਾਸੀ ਕੌਣ ਸੁਕੀਮਤ ਪਾਏ ਜੀਉ ਕਿਨ ਬਿਦ ਵਾਧਾ ਕਿਨ ਬਿਦ ਛੂਟਾ ਕਿਨ ਬਿਦ ਆਵਣ ਜਾਵਣ ਟੂਟਾ ਕੌਣ ਕਰਮ ਕੌਣ ਨਿਰਕਰਮਾ ਕੌਣ ਸੁ ਕਹੇ ਕਹਾਏ ਜੀਉ ਕੌਣ ਸੁ ਸੁਖੀਆ ਕੌਣ ਸੁ ਦੁਖੀਆ ਕੌਣ ਸੁ ਸਨਮੁਖ ਕੌਣ ਵੇ ਮੁਖੀਆ ਕਿਨ ਵਿਦ ਮੀਡੀਏ ਕਿਨ ਵਿਦ ਵਿਸ਼ਰੇ ਇਹ ਵਿਦ ਕੌਣ ਪ੍ਰਗਟਾਏ ਜੀਓ ਕੌਣ ਸੋ ਅੱਖਰ ਜਿਤ ਧਾਵਤ ਰਹਿਤਾ ਕੌਣ ਉਪਦੇਸ਼ ਜਿਤ ਦੁੱਖ ਸੁਖ ਸਮ ਸਹਿਤਾ ਕੌਣ ਸੋ ਚਾਲ ਜਿਤ ਪਾਰ ਬ੍ਰਹਮ ਤੇ ਆਏ ਕਿਨ ਵਿਦ ਕੀਰਤਨ ਗਾਏ ਜੀਓ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਬਖਤਾ ਤਨ ਗਿਰੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਓ ਓਮੇ ਵਾਧਾ ਗੁਰਮੁਖ ਛੂਟਾ ਗੁਰਮੁਖ ਆਵਣ ਜਾਵਣ ਟੂਟਾ ਗੁਰਮੁਖ ਕਰਮ ਗੁਰਮੁਖ ਨਿਹਕਰਮਾ ਗੁਰਮੁਖ ਕਰੇ ਸੋ ਸੁਭਾਏ ਜੀਓ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਨਮੁਖ ਮਨਮੁਖ ਵੇ ਮੁਖੀਆ ਗੁਰਮੁਖ ਮਿਲੀਐ ਮਨਮੁਖ ਵਿਛੜੈ ਗੁਰਮੁਖ ਬਿਦ ਪ੍ਰਗਟਾਏ ਜੀਓ ਗੁਰਮੁਖ ਅੱਖਰ ਜਿ ਧਾਵਤ ਰਹਿਤਾ ਗੁਰਮੁਖ ਉਪਦੇਸ਼ ਦੁੱਖ ਸੁੱਖ ਸਮ ਸਹਿਤਾ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ ਗੁਰਮੁਖ ਕੀਰਤਨ ਗਾਏ ਜੀਓ ਸਗਲੀ ਬਣਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ
ਇਸਤੇ ਹੋਇਓ ਅਨੰਤਾ ਨਾਨਕ ਏਕ ਸਮਾਹਿ ਸਮਾਏ ਜੀਉ ਮਾਜ ਮਹੱਲਾ ਪੰਜਵਾਂ ਪ੍ਰਭ ਅਮਰਾਸੀ ਤਾਂ ਕਿਆ ਕਾੜਾ ਹਰ ਭਗਵੰਤਾ ਕਾ ਜਨ ਖਰਾ ਸੁਖਾਲਾ ਜੀ ਪ੍ਰਾਣ ਮਾਨ ਸੁਖਦਾਤਾ ਤੂੰ ਕਰੇ ਸੋਈ ਸੁਖ ਪਾਵਣਿਆ ਓ ਵਾਰੀ ਜੋ ਵਾਰੀ ਗੁਰਮੁਖ ਮਨ ਤਨ ਭਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੁਮ ਸੰਗ ਲਵੇ ਨ ਲਾਵਣਿਆ ਰਹਾ ਤੇਰਾ ਕੀਤਾ ਜਿਸ ਲਾਗੇ ਮੀਠਾ ਕਟ ਕਰ ਪਾਰ ਬ੍ਰਹਮ ਤ੍ਰਿੰਜਨ ਡੀਠਾ ਥਾਨ ਥਨੰਤਰ ਤੂੰ ਹੈ ਇੱਕੋ ਇੱਕ ਵਰਤਾ ਬਣਿਆ ਸਗਲ ਮਨੋਰ ਤੂੰ ਦੇਵਣ ਹਾਰਾ ਭਗਤੀ ਪਾਏ ਭਰੇ ਭੰਡਾਰਾ ਦਇਆ ਧਾਰ ਰਾਖੇ ਤੁਧ ਸੇਹੀ ਪੂਰੇ ਕਰਮ ਸਮਾਵਣਿਆ ਅੰਧਕੂਪ ਤੇ ਕੰਢੇ ਚਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵੇ ਪੂਰਨੇ ਅਵਨਾਸੀ ਕਹਿ ਸੁਣ ਤੋਟ ਲਿਆ ਬਣਿਆ ਇੱਥੇ ਉੱਥੇ ਤੂੰ ਰਖਵਾਲਾ ਮਾਤ ਗਰਮ ਮੈਂ ਤੁਮਹੀ ਪਾਲਾ ਮਾਇਆ ਗਨ ਪੋਹੇ ਤਿਨਕੋ ਰੰਗ ਰਤੇ ਗੁਣ ਗਾ ਬਣਿਆ ਕਣ ਕਿਆ ਗੁਣ ਤੇਰੇ ਆਖ ਸੰਭਾਲੀ ਮੰਤ ਨਿਅੰਤ ਤੁਦ ਨਜ਼ਰ ਨਿਹਾਲੀ ਤੂੰ ਮੇਰਾ ਮੀਤ ਸਾਜਣ ਮੇਰਾ ਸੁਆਮੀ ਤੁਦ ਬਿਨੇ ਅਵਨ ਜਾਣਿਆ ਜਿਸ ਕੋ ਤੂੰ ਪ੍ਰਭਿਆ ਸਹਾਈ ਤਿਵਾ ਨ ਲੱਗੇ ਕਾਈ ਤੂੰ ਸਹਿਬ ਸਰਨ ਸੁਖਦਾਤਾ ਸਤਸੰਗਤ ਜਪ ਪ੍ਰਗਟਾ ਬਣਿਆ ਤੂੰ ਚਥਾਇਆ ਪਾਰ ਮੋਲਾ ਤੂੰ ਚਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੀਰਾ ਸਾਚੀ ਠਕੁਰਾਏ ਨਾਨਕ ਬਲ ਬਲ ਜਾ ਬਣਿਆ ਮਾਜ ਮਹੱਲਾ ਪੰਜਵਾਂ ਘਰ ਦੂਜਾ ਨਿਤ ਨਿਰਦੇਈ ਸੰਭਾਲੀਐ ਮੂਲ ਨ ਮਨੋ ਵਿਸਾਰੀਐ ਰਹਾਓ ਸੰਤਾਂ ਸੰਗਤ ਪਾਈਐ ਜਿਤ ਜਮ ਕੇ ਪੰਥ ਨ ਜਾਈਐ ਤੂੰ ਸਾਹਰ ਕਾ ਨਾਮ ਲੈ ਤੇਰੇ ਕੋਲੇ ਨਾ ਲਾਗੇ ਗਾਲ ਜੀਓ ਜੋ ਸਿਮਰਨ ਦੇ ਸਾਈਏ ਨਰਕਨ ਸੇਈ ਪਾਈਏ ਤੱਤੀ ਵਾਰ ਨੂੰ ਲੱਗਈ ਜਿਨ ਮਨ ਬੁੱਠਾ ਆਏ ਜੀਓ ਸੇਈ ਸੁੰਦਰ ਸੋਹਣੇ ਸਾਹ ਸੰਗ ਜਿਨ ਬਹਿਣੇ ਹਰ ਤਨ ਜਿੰਨੀ ਸੰਚਿਆ ਸੇ ਗੰਭੀਰ ਪਾਰ ਜੀਓ ਹਰ ਅਮਿਓ ਰਸਾਇਣ ਪੀਵੀਏ ਮੂੰਹ ਡਿੱਠੇ ਜਨ ਕੇ ਜੀਵੀਏ ਕਾਰਜ ਸਭ ਸਵਾਰ ਲੈ ਨਤ ਪੂਜੋ ਗੁਰ ਕੇ ਪਾਵ ਜੀਓ ਜੋ ਹਰ ਕੀਤਾ ਆਪਣਾ ਤਿਨੇ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸਕੇ ਭਾਗ ਜੀਉ ਮਨ ਮੰਦੇ ਪ੍ਰਭੂ ਗਾਈਆਂ ਇਹ ਰਸ ਭੋਗਣ ਪਾਤਸ਼ਾਹੀਆਂ ਮੰਦਾ ਮੂਲ ਨਹੀਂ ਉਪਜਿਉ ਤਰ ਸੱਚੇ ਕਾਰੇ ਲਾਗ ਜੀਉ ਕਾਤਾ ਮਨ ਵਸਾਇਆ ਜਨਮੇ ਕਾ ਫਲ ਪਾਇਆ ਮਨ ਪਵੰਦਾ ਕੰਤ ਹਰ ਤੇਰਾ ਥਿਰ ਹੋਆ ਸੁਹਾਗ ਜੀਉ ਤਲ ਪਦਾਰਥ ਪਾਇਆ ਪੈ ਪੰਜਨ ਕੀ ਸਰਨਾਇਆ ਲਾਇ ਅੰਚਲ ਨਾਨਕ ਤਾਰੀਅਨ ਜਿੱਤਾ ਜਨਮ ਅਪਾਰ ਜੀਓ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਾਜ ਮਹੱਲਾ ਪੰਜਵਾਂ ਘਰ ਤੀਜਾ ਹਰ ਜਪ ਜਪੇ ਮਨ ਤੀਰੇ ਰਹਾਓ ਸਿਮਰ ਸਿਮਰ ਗੁਰਦੇਵ ਮਿੜ ਗਏ ਪੈ ਦੂਰੇ ਸਰਣਿਆ ਵੇ ਪਾਰ ਬ੍ਰਹਮ ਕੀਤਾ ਫਿਰ ਕਾਹੇ ਝੂਰੇ ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ ਘਟ ਘਟ ਏਕ ਵਰਤ ਦਾ ਜਲ ਥਲ ਮਈਅਲ ਪੂਰੇ ਪਾਪ ਬਿਨਾਸਨ ਸੇਵਿਆ ਪਵਿੱਤਰ ਸੰਤਨ ਕੀ ਤੂਰੇ ਸਭ ਛਡਾਈ ਖਸਮ ਆਪ ਹਰ ਜਪ ਭਈ ਠਰੂਰੇ ਕਰਤੇ ਕੀਆ ਤਪਾਵ ਸੋ ਦੁਸ਼ਟ ਮੋਏ ਹੋਏ

ਕਰਤਾਰ ਕੀਮਤ ਕੋਈ ਨਾ ਜਾਣੀ ਕੋ ਨਾ ਹੀ ਤੋਲਣਹਾਰ ਮਨ ਤਨ ਅੰਤਰ ਵਸ ਰਹੇ ਨਾਨਕ ਨਹੀਂ ਸੁਮਾਰ ਦਿਨ ਰਹਿਣ ਜੇ ਪ੍ਰਭ ਕੋ ਖੁਸੇਵ ਦੇ ਤਿਨ ਕੈ ਸਦ ਬਲਿਹਾਰ ਸੰਤ ਅਰਾਧਨ ਸਦ ਸਦਾ ਸਭਨਾ ਕਾ ਬਖਸ਼ਿੰਦ ਜਿਉ ਪਿੰਡ ਜਿਨ ਸਾਜਿਆ ਕਰ ਕਿਰਪਾ ਦੀ ਤੁਨ ਜਿੰਦ ਗੁਰ ਸ਼ਬਦੀ ਅਰਾਧੀਏ ਜਪੀਏ ਨਿਰਮਲ ਮੰਤ ਕੀਮਤ ਕਹਿਣ ਨਾ ਜਾਈਏ ਪਰਮੇਸ਼ਰ ਬੇਅੰਤ ਜਿਸ ਮਨ ਵਸੇ ਨਰਾਇਣ ਸੋ ਕਹੀਏ ਭਗਵੰਤ ਜੇ ਕਿ ਲੋਚਾ ਪੂਰੀਏ ਮਿਲੇ ਸੁਆਮੀ ਕੰਤ ਨਾਨਕ ਜੀਵੇ ਜਪ ਹਰੀ ਦੁਖ ਸਭੇ ਹੀ ਹੰਤ ਦਿਨ ਰਹਿਣ ਜਿਸ ਨਾ ਵਿਸਰਿਆ ਸੋ ਹਰਿਆ ਹੋਵੇ ਜੰਤ ਸਰਬ ਕਲਾ ਪ੍ਰਭ ਪੂਰਨ ਮੰਜਨ ਮਾਣੀ ਥਾਂ ਹਰ ਉੱਡ ਗਈ ਮਨ ਅੰਦਰ ਜਪ ਜਪ ਜੀਵਾਨਾ ਕਰ ਕਿਰਪਾ ਪ੍ਰਭ ਆਪਣੀ ਜੰਤੂੜੀ ਸੰਗ ਸਮਾਉ ਜੋ ਤੂੰ ਰਾਖੇ ਤਿਉਂ ਰਹਾਂ ਤੇਰਾ ਦਿੱਤਾ ਪਹਿਨਾ ਖਾਂ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾ ਦੂਜੇ ਜਾਏ ਨਾ ਸੂਝੇ ਕਿੱਥੇ ਕੂਕਣ ਜਾਉਂ ਅਗਿਆਨ ਬਨਾਸਨ ਤਮ ਹਰਨ ਉੱਚੇ ਗਮ ਅਮਾਂ ਮਨ ਵਿਛੜਿਆ ਹਰ ਮੇਲੀਏ ਨਾਨਕ ਇਹ ਸੁਆ ਸਰਬ ਕਲਿਆਣ ਤਿਤ ਦਿਨ ਹਰ ਪਰ ਸਿੰਘੁਰ ਕੇ ਪਾਂ ਵਾਰ ਮਾਝ ਕੀ ਤੱਥਾ ਸਲੋਕ ਮੁਹੱਲਾ ਪਹਿਲਾ ਮਾਲਕ ਮੁਰੀਦ ਤੱਥਾ ਚੰਦੜ ਹਾੜਾ ਸੋਈਆਂ ਕੀ ਧੁੰਨੀ ਗਾਵਣੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਸਲੋਕ ਮੁਹੱਲਾ ਪਹਿਲਾ ਗੁਰਦਾਤਾ ਗੁਰਹਿਵੇ ਘਰ ਗੁਰਦੀਪਕ ਤੈਂ ਲੋਏ ਅਮਰ ਪਦਾਰਥ ਨਾਨਕਾ ਮਨ ਮਾਨੇ ਸੁਖ ਹੋਏ ਮਹਿਲਾ ਪਹਿਲਾ ਪਹਿਲੇ ਪਿਆਰ ਲੱਗਾ ਥਾਣ ਦੁੱਧ ਦੂਜੇ ਮਾਏ ਬਾਪ ਕੀ ਸੁੱਧ ਤੀਜੇ ਭਈਆ ਭਾਬੀ ਬੇਵ ਚੌਥੇ ਪਿਆਰ ਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕਾਮ ਨਾ ਪੁੱਛੇ ਜੋਤ ਸੱਤਵੇਂ ਸੰਝ ਕੀਆ ਕਰਵਾਸ ਅੱਠਵੇਂ ਕ੍ਰੋਧ ਹੋਆ ਤਨਨਾਸ ਨਾਵੇਂ ਧੌਲੇ ਉੱਭੇ ਸਾ ਦਸਵੇਂ ਦੱਦਾ ਹੋਆ ਸੁਹਾ ਗਏ ਸੰਗੀਤ ਪੁਗਾਰੀ ਧਾਹ ਉੜਿਆ ਹੰਸ ਦਸਾਏ ਰਾਹ ਆਇਆ ਗਇਆ ਮੋਇਆ ਨਾਉ ਪਿੱਛੇ ਪੱਤਲ ਸਦਿਓ ਕਾਮ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਮਹਿਲਾ ਪਹਿਲਾ ਦਸ ਬਾਲਤਨ ਬੀਸ ਰਵਣ ਤੀਸਾਂ ਕਾ ਸੁੰਦਰ ਕਹਾਵੈ ਚਾਲੀਸ ਪੁਰ ਹੋਏ ਪਚਾਸੀ ਪੱਗ ਖਿੱਸੇ ਸੱਠੀ ਕਹਿ ਬੜੇ ਪਾਇਆ ਵੇ ਸੱਤਰ ਕਾ ਮਤ ਹੀਣ ਅਸੀਹਾਂ ਕਾ ਵਿਵਹਾਰ ਨ ਪਾਵੈ ਨਵੇਂ ਕਾ ਸਹਿਜਾਸਣੀ ਮੂਲ ਨਾ ਜਾਣੇ ਅਪ ਬਲ ਢੰਡੋਲਮ ਢੂੰਡਮ ਡਿੱਠ ਮੈਂ ਨਾਨਕ ਜਗ ਤੂੰ ਏਕਾ ਧਵਲ ਹਰ ਪੌੜੀ ਤੂੰ ਕਰਤਾ ਪੁਰਖ ਅਗੰਮ ਹੈ ਅਵਸਿਸ਼ਟ ਉਪਾਤੀ ਅਰੰਗ ਪਰੰਗ ਉਪਾਰਜਨਾ ਬਉ ਬਿਦ ਪਾਤੀ ਤੂੰ ਜਾਣੇ ਜਿਨੇ ਉਪਾਈਏ ਸਭ ਖੇਲ ਤੁਮਾਤੀ ਇੱਕ ਆਵੇ ਇੱਕ ਜਾਹੇ ਉੱਠ ਬਿਨ ਨਾਮੇ ਮਰ ਜਾਤੀ ਗੁਰਮੁਖ ਰੰਗ ਚਲੂ ਲਿਆ ਰੰਗ ਹਰ ਰੰਗ ਰਾਤੀ ਸੋ ਸੇਵੋ ਸਤ ਨਿਰੰਜਨੋ ਹਰ ਪੁਰਖ ਵਧਾਤੀ ਤੂੰ ਆਪੇ ਆਪ ਸੁਜਾਣ ਹੈ ਬੜ ਪੁਰਖ ਵਡਾਤੀ ਜੋ ਮਨ ਚਿੱਤ ਤੁਧ ਧਿਆਏ ਦੇ ਮਿਰ ਸੱਚਿਆ ਬਲ ਬਲ ਹਉ ਤਿਨ ਜਾਤੀ ਸ਼ਲੋਕ ਮੁਹੱਲਾ ਪਹਿਲਾ ਜਿਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ ਅੱਖੀ ਦੇਖੇ ਜੇਵਾ ਬੋਲੇ ਕੰਨੀ ਸੁਰਤ ਸਮਾਏ ਪੈਰੀ ਚੱਲੇ

ਹੱਥੀ ਕਰਨਾ ਦਿੱਤਾ ਪੈਨੇ ਖਾਏ ਜਿਨ ਰਚ ਰਚਿਆ ਤਿਸੇ ਨ ਜਾਣੇ ਅੰਧਾ ਅੰਧ ਕਮਾਏ ਜਾਂ ਭੱਜੈ ਤਾਂ ਠੀਕਰ ਹੋਵੇ ਕਾੜਤ ਘੜੀ ਨ ਜਾਏ ਨਾਨਕ ਗੁਰਬਿਨ ਨਾਹੇ ਪੱਤ ਪੱਤ ਬਿਨ ਪਾਰ ਨ ਪਾਏ ਮਹਿਲਾ ਦੂਜਾ ਦੇਂਦੇ ਥਾਮੋ ਦਿੱਤਾ ਚੰਗਾ ਮਨਮੁਖ ਐਸਾ ਜਾਣੀਐ ਸੁਰਤ ਮਤ ਚਤੁਰਾਈ ਤਾਂ ਕੀ ਕਿਆ ਕਰੇ ਆਖ ਵਿਖਾਣੀਐ ਅੰਦਰ ਵਾ ਕੈ ਕਰਮ ਕਮਾਵੇ ਸੋਚੋ ਕੁੰਟੀ ਜਾਣੀਐ ਜੋ ਧਰਮ ਕਮਾਵੈ ਤਿਸ ਧਰਮ ਨਾ ਹੋਵੈ ਪਾਪ ਕਮਾਣੇ ਪਾਪੀ ਜਾਣੀਐ ਤੂੰ ਆਪੇ ਖੇਲ ਕਰੇ ਸਭ ਕਰਤੇ ਕਿਆ ਦੂਜਾ ਆਖ ਵਿਖਾਣੀ ਹੈ ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲੇ ਬਿਨ ਜੋਤੀ ਕੋਈ ਕਿਉਂ ਕਿਸ ਕਰਿਓ ਦਿਖਾ ਸਿਖਾਣੀ ਹੈ ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸੁਗੜ ਸਜਾਣੀ ਹੈ ਪੌੜੀ ਤੁਦੇ ਆਪੇ ਜਗਤ ਉਪਾਇ ਕੈ ਤੁਦੇ ਆਪੇ ਧੰਦੇ ਲਾਇਆ ਮੋਠ ਗੌਲੀ ਪਾਇ ਕੈ ਤੁਦੇ ਆਪੋ ਜਗਤ ਖੁਆਇਆ ਤਿਸ਼ਨਾ ਅੰਦਰ ਅਗਨ ਹੈ ਨੈ ਤਿਪਤੈ ਭੁਖਾ ਤਿਹਾਇਆ ਸਹਿਸਾ ਏ ਸੰਸਾਰ ਹੈ ਮਰ ਜੰਮੇ ਆਇਆ ਜਾਏ ਬਿਨ ਸਤਿਗੁਰ ਮੋਹ ਨ ਟੁੱਟਈ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਤੇ ਆਈ ਹੈ ਸੁਖ ਰੱਜਾਂ

ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿਤ ਲਾਇਆ। ਸ਼ਲੋਕ ਮਹੱਲਾ ਦੀਜਾ। ਅੱਖੀ ਬਾਜੋਂ ਵੇਖਣਾ ਬਿਨ ਕੰਨਾ ਸੁਣਨਾ, ਪੈਰਾਂ ਬਾਜੋਂ ਚੱਲਣਾ ਬਿਨ ਹੱਥਾਂ ਕਰਨਾ, ਜੀਬੇ ਬਾਜੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕਹਿ ਤੋ ਖਸਮੇ ਮਿਲਣਾ। ਮਹਿਲਾ ਦੂਜਾ। ਦਿਸੈ ਸੁਣੀਏ ਜਾਣੀਏ ਸਾਉ ਨ ਪਾਇਆ ਜਾਏ, ਰੋਹਲਾ ਟੁੰਡਾ ਅੰਦੁਲਾ ਕਿਉਂ ਕਰ ਲੱਗੇ ਤਹਾਈ, ਪਹਿ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹੇ ਸਿਆਣੀਏ ਬਿਕੰਤ ਮਲਾਵਾ ਹੋਏ ਪੌੜੀ। ਸਦਾ ਸਦਾ ਤੂੰ ਇੱਕ ਹੈ ਤਦ ਦੂਜਾ ਖੇਲ ਰਚਾਇਆ, ਓਮੇ ਗਰਭ ਉਪਾਏ ਕੇ ਲੋਭਯੰਤਰ ਜੰਤਾ ਪਾਇਆ, ਜੋ ਪਾਵੇ ਤੂੰ ਰੱਖ ਤੂੰ ਸਭ ਕਰੇ ਤੇਰਾ ਕਰਾਇਆ, ਇੱਕ ਨਾ ਬਖਸ਼ੇ ਮੇਲ ਲੈ ਗੁਰਮਤੀ ਤੁਦੇ ਲਾਇਆ, ਇਹ ਖੜੇ ਕਰੇ ਤੇਰੀ ਚਾਕਰ ਬਿਣ ਨਾਮੇ ਹੋਰ ਨਾ ਪਾਇਆ, ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰੇ ਲਾਇਆ, ਪੁੱਤ ਕਲੱਤ ਕਟੰਬ ਹੈ ਇੱਕ ਲਿਪਤ ਰਹੇ ਜੋ ਤੁਦ ਪਾਇਆ, ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਨਾਏ ਸਮਾਇਆ। ਸ਼ਲੋਕ ਮਹੱਲਾ ਪਹਿਲਾ। ਸੋਨੇ ਕੇ ਪਰਬਤ ਗੁਫਾ ਕਰੀ ਕਹਿ ਪਾਣੀ ਪਿਆਲ, ਕਹਿ ਵਿੱਚ ਧਰਤੀ ਕਹਿ ਆਕਾਸ਼ੀ ਉਰਧਰ ਹਾਂ ਸਿਰ ਭਾਰ, ਪੁਰ ਕਰ ਕਾਇਆ ਕੱਪੜ ਪੈਰਾਂ ਧੋਵਾਂ ਸਦਾਕਾਰ, ਬੱਗਾ ਰੱਤਾ ਪੀਲਾ ਕਾਲਾ ਬੇਦਾਂ ਕਰੀ ਬੁਕਾਰ, ਹੋਏ ਕੁਚੀਲ ਰਹਾਂ ਮਲ ਧਾਰੀ ਦੁਰਮਤ ਮਤ ਵਿਕਾਰ, ਨਾ ਹੂੰ ਨਾ ਮੈਂ ਨਾ ਹੂੰ ਮਾਂ ਨਾਨਕ ਸ਼ਬਦ ਵਿਚਾਰ। ਮਹਿਲਾ ਪਹਿਲਾ। ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ, ਅੰਤਰ ਮਹਿਲ ਲੱਗੀ ਨਹੀਂ ਜਾਣੇ ਬਾਹਰੋਂ ਮਲ ਮਲ ਧੋਵੇ, ਅੰਦਾ ਭੂਲ ਪਿਆ ਜਮਜਾਲੇ, ਵਸਤ ਪਰਾਈ ਆਪਣੀ ਕਰ ਜਾਣੇ ਹਉਮੈ ਬਿਜ ਦੁਖਾਲੇ, ਨਾਨਕ ਗੁਰਮੁਖ ਹਉਮੈ ਟੁੱਟੈ ਤਾਂ ਹਰ ਹਰ ਨਾਮ ਤੇ ਆਵੈ, ਨਾਮ ਜਪੇ ਨਾਮੋ ਆਰਾਧੇ ਨਾਮੇ ਸੁਖ ਸਮਾਵੇ ਪਵੜੀ, ਕਾਇਆ ਹੰਸ ਸੰਜੋਗ ਮੇਲ ਮਲਾਇਆ ਤਿਨਹੀ ਕੀਆ ਬਜੋਗ ਜਿਨੇ ਉਪਾਇਆ, ਮੂਰਖ ਭੋਗੇ ਭੋਗ ਦੁੱਖ ਸਵਾਇਆ ਸੁੱਖੋਂ ਉੱਠੇ ਰੋਗ ਪਾਪ ਕਮਾਇਆ, ਹਰ ਗੋ ਸੋਗ ਬਿਜੋਗ ਪਾਏ ਖਪਾਇਆ, ਮੂਰਥ ਗਣ ਗਿਣਾਏ ਝਗੜਾ ਪਾਇਆ, ਸਤਿਗੁਰ ਹੱਥ ਨਵੇੜ ਝਗੜ ਚੁਕਾਇਆ, ਕਰਤਾ ਕਰੇ ਸਹੋਗ ਨਾ ਚਲੈ ਚਲਾਇਆ। ਸਲੋਕ ਮੁਹੱਲਾ ਪਹਿਲਾ। ਕੂੜ ਬੋਲ ਮੁਰਦਾਰ ਖਾਏ ਅਵਰੀ ਕੋ ਸਮਝਾਵਣ ਜਾਏ, ਮੁੱਠਾ ਆਪ ਮੁਹਾਏ ਸਾਥੇ ਨਾਨਕ ਐਸਾ ਆਗੂ ਜਾਪੇ। ਮਹਿਲਾ ਚੌਥਾ। ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮਕ ਸੱਚ ਅਲਾਏ, ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ, ਜੇ ਅੱਗੇ ਤੀਰਥ ਹੋਏ ਤਾਂ ਮਲ ਲਹੇ ਛੱਪੜ ਨਾਤੇ ਸਗਬੀ ਮਲ ਲਾਏ, ਤੀਰਥ ਪੂਰਾ ਸਤਿਗੁਰੂ ਜੋ ਅੰਦਨ ਹਰ ਹਰ ਨਾਮ ਤੇ ਆਏ, ਉਹ ਆਪ ਛੁੱਟਾ ਕਟੰਬ ਸਿਉ ਦੇ ਹਰ ਹਰ ਨਾਮ ਸਭ ਸਿੱਟ ਛਡਾਏ।

ਹੋਣੀ। ਇੱਕ ਕੰਧ ਮੂਲ ਚੁਣਖਣ ਖਾਹੇ ਵਣਖੰਡ ਵਾਸਾ, ਇੱਕ ਭਗਵਾਂ ਵੇਸ ਕਰ ਫੇਰੇ ਜੋਗੀ ਸੁਨਿਆਸਾ, ਅੰਦਰ ਤਿਸ਼ਨਾ ਬਹੁਤ ਸਾਧਨ ਭੋਜਨ ਕੀ ਆਸਾ, ਬਿਰਥਾ ਜਨਮ ਗਵਾਏ ਨਾ ਗਿਰਹੀ ਨਾ ਉਦਾਸਾ, ਜਮਕਾਲ ਸਿਰੋਂ ਨਾ ਉਤਰੇ ਤ੍ਰਿਬਦ ਮਨਸਾ, ਗੁਰਮਤੀ ਕਾਲ ਆਵੇ ਨੇੜੇ ਜਾਂ ਹੋਵੇ ਦਾਸਨ ਦਾਸਾ, ਸੱਚਾ ਸ਼ਬਦ ਸੱਚ ਮਨ ਕਰ ਹੀ ਮਾਹੇ ਉਦਾਸਾ, ਨਾਨਕ ਸਤਿਗੁਰ ਸੇਵਣ ਆਪਣਾ ਸੇ ਆਸਾ ਤੇ ਨਿਰਾਸਾ। ਸ਼ਲੋਕ ਮਹੱਲਾ ਪਹਿਲਾ। ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਣਸਾਂ ਤਿਨ ਕਿਉਂ ਨਿਰਮਲ ਚੀਤ, ਨਾਨਕ ਨਾਮ ਖੁਦਾਇਕਾ ਦਿਲ ਹੱਸੇ ਮੁਖਲੇ ਹੋ, ਅਵਰਧ ਮਾਜੇ ਦੁਨੀ ਕੈ ਝੂਠੇ ਅਮਲ ਕਰੇ ਹੋ। ਮਹਿਲਾ ਪਹਿਲਾ। ਜਾਂ ਹੁਣ ਨਾ ਹੀ ਤਿਆਂ ਕਿਆ ਆਖਾਂ ਕਿਉਂ ਨਾ ਹੀ ਕਿਉਂ ਹੋਵਾਂ, ਕੀਤਾ ਕਰਨਾ ਕਹਿਆ ਕਥਨਾ ਭਰਿਆ ਭਰ ਭਰ ਤੋਵਾਂ, ਆਪ ਨਾ ਬੁੱਝਾਂ ਲੋਕ ਬੁਝਾਈ ਐਸਾ ਆਗੂ ਹੋਵਾਂ, ਨਾਨਕ ਅੰਦਾ ਹੋ ਕੇ ਦੱਸੇ ਰਾਹੇ ਸਭ ਸਮੋਹਾਏ ਸਾਥੇ, ਅੱਗੇ ਗਿਆ ਮੂੰਹੇ ਮੂੰਹ ਪਾਹੇ ਤੂੰ ਐਸਾ ਆਗੂ ਜਾਪੇ ਪੌੜੀ, ਮਹਾਂ ਰੁੱਤੀ ਸਭ ਤੂੰ ਘੜੀ ਮੂਰਤ ਵਿਚਾਰਾ, ਤੂੰ ਗਣਤੇ ਕਿਨੇ ਨ ਪਾਇਓ ਸੱਚੇ ਲੱਖ ਅਪਾਰਾ, ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ, ਨਾਉ ਪੜੀਏ ਨਾਉ ਬੁੱਝੀਏ ਗੁਰਮਤੀ ਵਿਚਾਰਾ, ਗੁਰਮਤੀ ਨਾਮ ਤਨ ਖੱਟਿਆ ਭਗਤੀ ਭਰੇ ਭੰਡਾਰਾ, ਨਿਰਮਲ ਨਾਮ ਮੰਨਿਆ ਦਰ ਸੱਚੇ ਸੁਚਿਆਰਾ, ਜਿਸਦਾ ਜੀਉ ਪੁਰਾਣ ਹੈ ਅੰਤਰ ਜੋਤ ਪਾਰਾ, ਸੱਚਾ ਸ਼ਾਹ ਇੱਕ ਤੂੰ ਹੋਰ ਜਗਤ ਬਣਜਾਰਾ। ਸਲੋਕ ਮੁਹੱਲਾ ਪਹਿਲਾ। ਮੇਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸਰਮ ਸੁਨਤ ਸੀਲ ਰੋਜਾ, ਹੋ ਮੁਸਲਮਾਨ ਕਰਨੀ ਕਾਬਾ, ਸੱਚ ਪੀਰ ਕਲਮਾ ਕਰਮ ਨਿਵਾਸ, ਤਸਵੀ ਸਤਿ ਸਪਾਵ ਸੀ ਨਾਨਕ ਰੱਖੇ ਲਾਜ। ਮਹਿਲਾ ਪਹਿਲਾ। ਹੱਕ ਪੁਰਾਇਆ ਨਾਨਕ ਅਸੂਰ ਸੁਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨ ਖਾਏ, ਗੱਲੀ ਪਿਸ ਨ ਜਾਈਐ ਛੂਟੇ ਸੱਚ ਕਮਾਏ, ਮਾਰਨ ਪਾਹੇ ਹਰਾਮ ਮੈਂ ਹੋਏ ਹਲਾਲ ਨ ਜਾਏ, ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਏ। ਮਹਿਲਾ ਪਹਿਲਾ। ਪੰਜ ਨਵਾਜਾਂ ਵਕਤ ਪੰਜ, ਪੰਜਾਂ ਪੰਜੇ ਨਾਂ, ਪਹਿਲਾ ਹਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ, ਕਰਨੀ ਕਲਮਾ ਆਖ ਕੈ ਤਾਂ ਮੁਸਲਮਾਨ ਸਦਾਏ, ਨਾਨਕ ਜੀਤੇ ਕੁੜਿਆਰ ਕੂੜੇ ਕੂੜੀ ਪਾਏ ਪੌੜੀ, ਇੱਕ ਰਤਨ ਪਦਾਰਥ ਵਣਜ ਦੇ ਇੱਕ ਕੱਚੇ ਦੇ ਵਪਾਰਾ, ਸਤਿਗੁਰ ਤੁੱਠੇ ਪਾਇਨ ਅੰਦਰ ਰਤਨ ਭੰਡਾਰਾ, ਵਿਣ ਗੁਰ ਕਿਨ ਨ ਲੱਦਿਆ ਅੰਧੇ ਪੌਂਕ ਮੂਹੇ ਕੁੜਿਆਰਾ, ਗੁਰਮੁਖ ਮਨਮੁਖ ਦੂਜੇ ਪੱਚ ਮੂਹੇ ਨਾ ਬੂਝੇ ਵਿਚਾਰਾ, ਇਕਸ ਬਾਜੋਂ ਦੂਜਾ ਕੋ ਨਹੀਂ ਕਿਸੇ ਆਗੇ ਕਰੇ ਪੁਕਾਰਾ, ਇੱਕ ਨਿਰਧਨ ਸਦਾ ਭੌਂਕਦੇ ਇੱਕ ਨਾ ਭਰੇ ਤੁਜਾਰਾ, ਬਿਣ ਨਾਵੇਂ ਹੋਰ ਧਨ ਨਾਹੀ ਹੋਰ ਵਿਖਿਆ ਸਭ ਸ਼ਾਰਾ, ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ। ਸਲੋਕ ਮੁਹੱਲਾ ਪਹਿਲਾ। ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੈ, ਅੱਬਲ ਔਲ ਦੀਨ ਕਰ ਮਿੱਠਾ, ਮੁਸ਼ਕਲ ਮਾਨਾ ਮਾਲ ਮਸਾਵੇ, ਹੋਏ ਮੁਸਲਮ ਦੀਨ ਮੁਹਾਣੇ, ਮਰਨ ਜੀਵਨ ਕਾ ਭਰਮ ਚੁਕਾਵੇ,
ਰੱਬ ਕੀ ਰਜਾਏ ਮੰਨੇ ਸਰੀ ਉੱਪਰ, ਕਰਤਾ ਮੰਨੇ ਆਪ ਗਵਾਵੇ। ਤੋ ਨਾਨਕ ਸਰਬ ਜੀਆਂ ਮਹਿਰਮਤ ਹੋਏ, ਤਾਂ ਮੁਸਲਮਾਨ ਕਹਾਵੇ ਮਹਿਲਾ ਚੌਥਾ। ਪਰ ਹਰ ਕਾਮ ਕ੍ਰੋਧ ਝੂਠ ਨਿੰਦਾ, ਤਜ ਮਾਇਆ ਹੰਕਾਰ ਚੁਕਾਵੇ, ਤਜ ਕਾਮ ਕਾਮਣੀ ਮੋਹ ਤਜੇ, ਤਾਂ ਅੰਜਨ ਮਾਹੇ ਨਿਰੰਜਨ ਪਾਵੇ। ਤਜ ਮਾਨ ਅਭਿਮਾਨ ਪ੍ਰੀਤ ਸੁਤ ਦਾਰਾ,

ਸਮਾਵੈ ਪੌੜੀ। ਰਾਜੇ ਰਹੀਏ ਸਿੱਖ ਦਰ ਕੋਇ ਨ ਰਹਿਸੀਓ, ਆੜ ਪਟਣ ਬਜ਼ਾਰ ਹੁਕਮੀ ਢਹਿਸੀਓ। ਪੱਕੇ ਬੰਗ ਦੁਆਰ ਮੂਰਖ ਜਾਣੇ ਆਪਣੇ, ਦਰ ਪਰੇ ਭੰਡਾਰ ਰੀਤੇ ਇੱਕ ਖਣੇ। ਤਾਜੀ ਰੱਥ ਸੁਖਾਰ ਹਾਥੀ ਪਾਖੁਰ, ਬਾਗ ਮਿਲਖ ਕਰਵਾਰ ਕਿੱਥੇ ਸੇ ਆਪਣੇ। ਤੰਬੂ ਪਲੰਘ ਨਿਵਾਰ ਸਰਾਚੇ ਲਾਲਤੀ, ਨਾਨਕ ਸੱਚ ਦਤਾਰ ਸ਼ਨਾਖਤ ਕੁਦਰਤੀ। ਸ਼ਲੋਕ ਮੁਹੱਲਾ ਪਹਿਲਾ। ਨਦੀਆਂ ਹੋਵੇ ਧੇਣ ਬਸੋਂ ਹੋਵੇ ਦੁਦਕੀਓ, ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ। ਪਰਵਰ ਸੋਨਾ ਰੁੱਪਾ ਹੋਵੇ ਹੀਰੇ ਲਾਲ ਜੜਾਓ, ਵੀ ਤੂੰ ਹੀ ਸਲਾਣਾ ਆਖਣ ਲਹੇ ਨਚਾਓ। ਮਹਿਲਾ ਪਹਿਲਾ। ਪਾਰੇ 18 ਮੇਵਾ ਹੋਵੇ ਗਰੜਾ ਹੋਏ ਸੁਆਓ, ਚੰਦ ਸੂਰਜ ਫਿਰਦੇ ਰੱਖੀਏ ਨੇਚਲ ਹੋਵੇ ਥਾਂ, ਵੀ ਤੂੰ ਹੀ ਸਲਾਹਣਾ ਆਖਣ ਲਹੇ ਨਚਾਓ। ਮਹਿਲਾ ਪਹਿਲਾ। ਜੇ ਦਹਿ ਦੁੱਖ ਲਾਈਏ ਪਾਪ ਗ੍ਰਹਿ ਦੋਏ ਰਾਹ, ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ, ਏਵੇਂ ਜਾਪੇ ਭਾਵ, ਵੀ ਤੂੰ ਹੀ ਸਲਾਹਣਾ ਆਖਣ ਲਹੇ ਨਚਾਓ। ਮਹਿਲਾ ਪਹਿਲਾ। ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ, ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਵਣ ਨਾਨਕ ਸੱਬੋ ਜਾਓ, ਵੀ ਤੂੰ ਹੀ ਸਲਾਹਣਾ ਆਖਣ ਲਹੇ ਨਚਾਓ। ਪਵੜੀ ਬਦਫਾਲੀ ਗਵਾਨਾ ਖਸਮ ਨਾ ਜਾਣੀ, ਸੋ ਕਹੀਏ ਦੀਵਾਨਾ ਆਪ ਨਾ ਪਛਾਣੀ। ਕਲੇ ਬੁਰੀ ਸੰਸਾਰ ਵਾਧੇ ਖੱਪੀਐ, ਵਿੜਨਾ ਮੇ ਬੇਕਾਰ ਭਰਮੇ ਪੱਚੀਏ। ਰਾਧੋ ਮੇਕ ਜਾਣੇ ਸੋਈ ਸਿੱਜ ਸੀ, ਕੁਫਰ ਗੋ ਕੁਫਰਾਣੇ ਪਿਆ ਦੱਜ ਸੀ। ਸਭ ਦੁਨੀਆਂ ਸੁਭਾਨ ਸੱਚ ਸਮਾਈਐ, ਸਿੱਜੇ ਦਰ ਦੀਵਾਨ ਆਪ ਗਵਾਈਏ। ਮਹਿਲਾ ਪਹਿਲਾ। ਸਲੋਕ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੇ ਕੋਏ। ਜੇ ਜੀਵੇ ਪਤ ਲੁੱਥੀ ਜਾਏ, ਸਭ ਹਰਾਮ ਜੇਤਾ ਕੁਛ ਖਾਏ। ਰਾਜ ਰੰਗ ਮਾਲ ਰੰਗ, ਰੰਗ ਰੱਤਾ ਨੱਚੇ ਨੰਗ, ਨਾਨਕ ਠੱਗਿਆ ਮੁੱਠਾ ਜਾਏ, ਬਿਣ ਨਾਮੇ ਪਤ ਗਿਆ ਗਵਾਏ। ਮਹਿਲਾ ਪਹਿਲਾ। ਕਿਆ ਖਾਧੇ ਕਿਆ ਪਹਿਨਦੇ ਹੋਏ, ਜਾਂ ਮਨ ਨਾਹੀਂ ਸੱਚਾ ਸੋਏ। ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ, ਕੀ ਜੇ ਭੋਗ ਵਲਾਸ। ਕਿਆ ਲਸ਼ਕਰ ਕਿਆ ਨੇਮ ਖਵਾਸੀ, ਆਵੇ ਮੈਲੀ ਵਾਸ। ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਨਾਸ। ਪਵੜੀ ਜਾਤੀ ਦੇ ਕਿਆ ਹੱਥ ਸੱਚ ਪਰਖੀਏ, ਮੋਹਰਾ ਹੋਵੇ ਹੱਥ ਮਰੀਏ ਚੱਖੀਏ। ਸੱਚੇ ਕੀ ਸਰਕਾਰ ਜੁਗ ਜੁਗ ਜਾਣੀਐ, ਹੁਕਮਨੇ ਸਰਦਾਰ ਦਰ ਦੀ ਵਾਣੀਐ। ਪੁਰਮਾਨੀ ਹੈ ਕਾਰ ਖਸਮ ਪਠਾਇਆ, ਤਬਲਬਾਜ ਵਿਚਾਰ ਸ਼ਬਦ ਸੁਣਾਇਆ। ਇੱਕ ਹੋਏ ਅਸਵਾਰ ਇੱਕ ਨਾ ਸਾਖਤੀ, ਇੱਕ ਨਾ ਬੰਦੇ ਭਾਰ ਇੱਕ ਨਾ ਤਾਖਤੀ। ਸ਼ੋਕ ਮੁਹੱਲਾ ਪਹਿਲਾ। ਜਾਂ ਪੱਕਾ ਤਾਂ ਕੱਟਿਆ ਰਹੀ ਸੁਪੱਲੜਵਾਰ, ਸਾਣੀ ਕਿ ਸਾਰਾ ਚਿੱਥਿਆ ਕਣ ਲਿਆ ਤਨ ਝਾੜ। ਦੋਪੜ ਚੱਕੀ ਜੋੜ ਕੇ ਬੀਸਣ ਆਏ ਬੈਠ, ਜੋ ਦਰ ਰਹੇ ਸੋ ਬਰੇ, ਨਾਨਕ ਅੱਜ ਡਿੱਠ। ਮਹਿਲਾ ਪਹਿਲਾ। ਵੇਖ ਜੇ ਮਿੱਠਾ ਕੱਟਿਆ ਕਟਕੜ ਬੰਦਾ ਪਾਏ, ਖੁੰਡਾ ਅੰਦਰ ਰੱਖ ਕੇ ਦੇ ਸੋ ਮਲ ਸਜਾਏ। ਰਸ ਕਸ ਟੱਟਰ ਪਾਈਏ ਤੱਪੈ ਤੈ ਬਲ ਲਾਏ, ਵੀ ਸੋ ਭੋਗ ਸੰਭਾਲੀਏ ਦਿੱਚੇ ਅੱਗ ਜਲਾਏ। ਨਾਨਕ ਮਿੱਠੇ ਪੱਤਰੀਏ ਵੇਖੋ ਲੋਕਾ ਆਏ। ਪੌੜੀ ਇੱਕ ਨਾ ਮਰਨ ਨ ਚਿੱਤ ਆਸਕ ਨੇਰਿਆ, ਮਰ ਮਰ ਜੰਮੇ ਨਿੱਤ ਕਿਸੇ ਨਾ ਕੇਰਿਆ। ਆਪਣੇ ਮਨ ਚਿੱਤ ਕਹਿਣ ਚੰਗੇਰਿਆ,
ਜਮ ਰਾਜੇ ਨਿਤ ਨਿਤ ਮਨਮੁਖ ਹੇਰਿਆ ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ ਬੱਧੇ ਕਰਨ ਸਲਾਮ ਖਸਮ ਨਾ ਭਾਣਿਆ ਸੱਚ ਮਿਲੇ ਮੁਖ ਨਾਮ ਸਾਹਿਬ ਪਾਪਸੀ ਕਰਸ਼ਨ ਤਖ਼ਤ ਸਲਾਮ ਲਿਖਿਆ ਪਾਪਸੀ ਮਹਿਲਾ ਪਹਿਲਾ ਸਲੋਕ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ਼ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਕਰਵਾਸ ਕੁੱਤੇ ਚੰਦਨ ਲਾਈਐ ਪੀਸੋ ਕੁੱਤੀ ਧਾਰ ਬੋਲਾ ਜੇ ਸਮਝਾਈਐ ਪੜੇ ਸਿਮਰਤ ਪਾਠ ਅੰਧਾ ਚਾਨਣ ਰੱਖੀਏ ਦੀਵੇ ਬਲੇ ਪਚਾਸ ਚੌਣੇ ਸੋਇਨਾ ਪਾਈਐ ਚੁਣ ਚੁਣ ਖਾਵੇ ਘਾਸ ਲੋਹਾ ਮਾਰਨ ਪਾਈਐ ਟਹੇ ਨਾ ਹੋਏ ਕਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼ ਮਹਿਲਾ ਪਹਿਲਾ ਕਹਿਹਾਂ ਕੰਚਨ ਟੁੱਟੇ ਸਾਰ ਅਗਨੀ ਗੰਢ ਪਾਏ ਲੋਹਾਰ ਗੋਰੀ ਸੇਤੀ ਟੁੱਟੇ ਪਤਾਰ ਪੁੱਤੀ ਗੰਢ ਪਵੇ ਸੰਸਾਰ ਰਾਜਾ ਮੰਗੈ ਦਿੱਤੇ ਗੰਢ ਪਾਏ ਭੁੱਖਿਆਂ ਗੰਢ ਪਵੇ ਜਾਂ ਖਾਏ ਕਾਲਾਂ ਗੰਢ ਨਦੀਆਂ ਮੀਂਹ ਝੋਲ ਗੰਢ ਪ੍ਰੀਤੀ ਮਿੱਠੇ ਬੋਲ ਵੇਦਾਂ ਗੰਢ ਬੋਲੇ ਸਚ ਕੋਏ ਮੋਇਆ ਗੰਢ ਨੇਕੀ ਸਤ ਹੋਏ ਏਤ ਗੰਢ ਵਰਤੇ ਸੰਸਾਰ ਮੂਰਖ ਗੰਢ ਪਵੇ ਮੋਹਿਮਾਰ ਨਾਨਕ ਆਖੇ ਇਹ ਵਿਚਾਰ ਸਿਵ ਤੇ ਗੰਢ ਪਵੇ ਦਰਬਾਰ ਪੌੜੀ ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ ਖਰੇ ਖਜਾਨੇ ਪਾਈਏ ਖੋਟੇ ਸਟੀਏ ਬਾਹਰ ਵਾਰ ਖੋਟੇ ਸੱਚੀ ਦਰਗੈ ਸੁੱਟੀਏ ਕਿਸੇ ਆਗੇ ਕਰੇ ਪੁਕਾਰ ਸਤਿਗੁਰ ਪਿੱਛੇ ਭੱਜ ਪਵੈਂ ਇਹਾ ਕਰਨੀ ਸਾਰ ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ ਸੱਚੀ ਦਰਗੈ ਮੰਨੀਐਨ ਗੁਰ ਕੈ ਪ੍ਰੇਮ ਪਿਆਰ ਗਣਿਤ ਦਿਨਾਂ ਦੀ ਕਿਆ ਕੋ ਕਰੈ ਜੋ ਆਪ ਬਖਸ਼ ਕਰਤਾਰ ਸਲੋਕ ਮੁਹੱਲਾ ਪਹਿਲਾ ਹਮ ਜ਼ੇਰ ਜ਼ਿਮੀ ਦੁਨੀਆ ਪੀਰ ਮਸਾਇਕਾ ਰਾਇਆ ਮਿਹਰਬੰਦ ਬਾਦਸ਼ਾਹ ਫਜੂ ਖੁਦਾਏ ਏਕ ਤੂੰ ਹੀ ਏਕ ਤੂੰ ਹੀ ਮੁਹੱਲਾ ਪਹਿਲਾ ਨਾ ਦੇਵ ਦਾਨ ਵਾ ਨਰਾ ਨਾ ਸਿੱਧ ਸਾਧਕਾ ਤਰਾ ਔਸੇਕ ਦਿਗਰ ਕੂਈ ਏਕ ਤੂੰ ਹੀ ਮੁਹੱਲਾ ਪਹਿਲਾ ਨਾ ਦਾਂਦੇ ਦਹਾਂਦੇ ਆਦਮੀ ਨਾ ਸਬਤ ਜ਼ੇਰ ਜ਼ਿਮੀ ਔਸੇਕ ਦਿਗਰ ਕੂਈ ਏਕ ਤੂੰ ਹੀ ਮੁਹੱਲਾ ਪਹਿਲਾ ਨਾ ਸੂਰ ਸੱਸ ਮੰਡਲ ਨਾ ਸਬਤ ਦੀਪ ਨਾ ਜਲੋ ਅੰਨ ਪਾਉਣ ਥਿਰ ਨ ਕੂਈ ਏਕ ਤੂੰ ਹੀ ਮੁਹੱਲਾ ਪਹਿਲਾ ਨਾ ਰਿਜਕ ਦਾਸ ਦੇ ਆ ਕਸਾ ਹਮਾ ਰਾ ਏਕ ਆਸ ਵਸੈ ਆਸਤੇਕ ਦਿਗਰ ਕੂਈ ਏਕ ਤੂੰ ਹੀ ਮੁਹੱਲਾ ਪਹਿਲਾ ਪਰੰਦੇ ਨਾ ਗਿਰਾ ਜ਼ਰ ਦਰਖਤ ਆਬ ਆਸ ਕਰ ਦੇਹੰਦ ਸੂਈ ਏਕ ਤੂੰ ਹੀ ਮੁਹੱਲਾ ਪਹਿਲਾ ਨਾਨਕ ਲਾਲ ਲਿਖਿਆ ਸੋਏ ਮੇਟਨ ਸਾਕੇ ਕੋਏ ਕਲਾ ਧਿਰੇ ਹਿਰੇ ਸੂਈ ਏਕ ਤੂੰ ਹੀ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਸੱਚਾ ਤੇਰਾ ਦਰਬਾਰ ਸ਼ਬਦ ਨਿਸਾਣਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ ਮਨਮੁਖ ਸਦਾ ਕੁੜਿਆਰ ਭਰਮ ਭੁਲਾਣਿਆ ਵਿਸ਼ਟਾ ਅੰਦਰ ਵਾ ਸਾਧ ਨਾ ਜਾਣਿਆ ਬਿਣ ਨਾਵੇਂ ਦੁੱਖ ਪਾਏ ਆਵਣ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ ਸ਼ਲੋਕ ਮਹੱਲਾ ਪਹਿਲਾ ਸ਼ੀਹਾਂ ਬਾਜਾਂ ਚਰਗਾਂ ਖੂਈਆਂ ਇਹਨਾਂ ਖਵਾਲੇ ਕਹਾ ਘਾਹ ਖਾਣ ਤਨਾ ਮਾਸ ਖਵਾਲੇ ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾਹ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆਹ ਜੇਤੇ ਜੀ ਜੀਵੇ ਲੈ ਸਾਹ ਜੀਵਾਲੇ ਤਾਂ ਕਹਿ ਅਸਾਹ
ਨਾਨਕ ਜਿਉਂ ਜੋ ਸੱਚੇ ਭਾਵੈ ਤੇ ਤੂੰ ਦੇਗਰਾ ਮਹਿਲਾ ਪਹਿਲਾ। ਇੱਕ ਮਾਸਹਾਰੀ ਇੱਕ ਤਨਖਾਏ ਇੱਕ ਨਾ ਛੱਤੀ ਅੰਮ੍ਰਿਤ ਪਾਹੇ ਇੱਕ ਮਿਟੀਆ ਮੈਂ ਮਿਟੀਆ ਖਾਹੇ ਇੱਕ ਪੌਣ ਸਮਾਰੀ ਪੌਣ ਸੁਮਾਰ ਇੱਕ ਨਿਰੰਕਾਰੀ ਨਾਮਦਾਰ ਜੀਵੇ ਦਾਤਾ ਮਰੇ ਨ ਕੋਏ ਨਾਨਕ ਮੁੱਠੇ ਜਾਹੇ ਨਾਹੀ ਮਨ ਸੋਏ ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈਐ ਗੁਰਮਤੀ ਆਪ ਗਵਾਏ ਨਾਮ ਤੇ ਆਈਐ ਦੂਜੀ ਕਾਰ ਲੱਗ ਜਨਮ ਗਵਾਈਐ ਬਿਣ ਨਾਮੇ ਸਭ ਵਿਸ ਪੈਂਜੇ ਖਾਈਐ ਸੱਚਾ ਸ਼ਬਦ ਸਲਾਹੇ ਸੱਚ ਸਮਾਈਐ ਬਿਣ ਸਤਿਗੁਰ ਸੇਵੇ ਨਾਹੀ ਸੁੱਖ ਨਿਵਾਸ ਫਿਰ ਫਿਰ ਆਈਏ ਦੁਨੀਆ ਖੋਟੀ ਰਾਸ ਕੂੜ ਕਮਾਈਏ ਨਾਨਕ ਸੱਚ ਕਰਸ ਲਾਹੇ ਪਸਿਓ ਜਾਈਏ ਸੋਕ ਮਹੱਲਾ ਪੈ ਤੁਧ ਪਾਵੇ ਤਾਂ ਵਾਵੇ ਗਾਵੇ ਤੁਧ ਪਾਵੇ ਜਨ ਨਾਮ ਜਾਂ ਤੁਧ ਪਾਵੇ ਤਾਂ ਕਰੇ ਪ੍ਰਭੂਤਾ ਸਿੰਘੀ ਨਾਦ ਵਜਾਵੇ ਜਾਂ ਤੁਧ ਪਾਵੇ ਤਾਂ ਪੜੇ ਕਤੇਬਾਂ ਮੁੱਲਾਂ ਸ਼ੇਖ ਕਹਾਵੇ ਜਾਂ ਤੁਧ ਪਾਵੇ ਤਾਂ ਹੋਵੇ ਰਾਜੇ ਰਸਕਸ ਬਹੁਤ ਕਮਾਵੇ ਜਾਂ ਤੁਧ ਪਾਵੇ ਤੇਗ ਵਗਾਵੇ ਸਿਰ ਮੁੰਡੀ ਕਟ ਜਾਵੇ ਜਾਂ ਤੁਧ ਪਾਵੇ ਜਾਹੇ ਦਸੰਤਰ ਸੁਣ ਗੁੱਲਾਂ ਕਰਿਆਵੇ ਜਾਂ ਤੁਧ ਪਾਵੇ ਨਾਏ ਰਚਾਵੇ ਤੁਧ ਪਾਣੇ ਤੂੰ ਪਾਵੇ ਨਾਨਕ ਏਕ ਕਹਿ ਬੇਨੰਤੀ ਹੋਰ ਸਗਲੇ ਕੂੜ ਕਮਾਵੇ ਮਹਿਲਾ ਪਹਿਲਾ ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਏ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਤਾਤ ਹੁਕਮ ਸਾਜ ਹੁਕਮੇ ਵਿੱਚ ਰੱਖੇ ਨਾਨਕ ਸੱਚਾ ਆਪ ਪੌੜੀ ਸਤਿਗੁਰ ਸੇਵਨ ਸੰਗ ਭਰਮ ਚੁਕਾਈਐ ਸਤਿਗੁਰ ਆਖੇ ਕਾਰ ਸੁਕਾਰ ਕਮਾਈਐ ਸਤਿਗੁਰ ਹੋਏ ਦਿਆਲ ਤਾਂ ਨਾਮ ਤੇ ਆਈਐ ਲਾਹਾ ਭਗ ਸੁਸਾਰ ਗੁਰਮੁਖ ਪਾਈਏ ਮਨਮੁਖ ਕੂੜ ਗਵਾਰ ਕੂੜ ਕਮਾਈਐ ਸੱਚੇ ਦੇ ਦਰਜਾਏ ਸੱਚ ਚਮਾਈਐ ਸੱਚੇ ਅੰਦਰ ਮਹਿਲ ਸੱਚ ਬੁਲਾਈਐ ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਐ ਸਲੋਕ ਮਹੱਲਾ ਪਹਿਲਾ। ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡੜਿਆ ਕੂੜ ਮਾਵ ਸੱਚ ਅੰਦਰਮਾ ਦੀਸੇ ਨਾਹੀ ਕਹਿ ਚੜਿਆ ਹੋਂ ਭਾਲ ਵਿਕੁੰਨੀ ਹੋਈ ਅੰਧੇਰੇ ਰਾਹ ਨ ਕੋਈ ਵਿੱਚ ਹੋਮੇ ਕਰ ਦੁਖ ਰੋਈ ਕਹੋ ਨਾਨਕ ਕਿਤ ਵਿਦਗਤ ਹੋਈ ਮਹਿਲਾ ਤੀਜਾ। ਕਲ ਕੀਰਤ ਪ੍ਰਗਟ ਚੰਨ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਜਿਸ ਨੂੰ ਨਦਰ ਕਰੇ ਤਿਸ ਦੇਵੈ ਨਾਨਕ ਗੁਰਮੁਖ ਰਤਨ ਸੁਲੇਵੇ ਪੌੜੀ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ ਕਰਤਾ ਆਪੇ ਭੁੱਲ ਹੈ ਨਾ ਭੁੱਲੈ ਕਿਸੇ ਦਾ ਭੁਲਾਇਆ ਭਗਤ ਆਪੇ ਮੇਲੀਅਨ ਜਿਨੀ ਸੱਚੋ ਸੱਚ ਕਮਾਇਆ ਸੰਸਾਰੀ ਆਪ ਖੁਆਇਨ ਜਿਨੀ ਕੂੜ ਬੋਲ ਬੋਲ ਬਿਖ ਖਾਇਆ ਚੱਲਣ ਸਾਰ ਨ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ ਭਗਤ ਕਰਨ ਹਰ ਚਾਕਰੀ ਜਿਨੀ ਅੰਦਰ ਨਾਮ ਤੇ ਆਇਆ ਦਾਸਨ ਦਾਸ ਹੋ ਕੇ ਜਿਨ ਵਿੱਚੋਂ ਆਪ ਗੁਆਇਆ ਉਹਨਾਂ ਖਸਮੈ ਕਹਿ ਧਰਮੁਖ ਉਜਲੈ ਸੱਚੇ ਸ਼ਬਦ ਸੁਹਾਇਆ ਸਲੋਕ ਮਹੱਲਾ ਪਹਿਲਾ। ਸਵਾਹੀ ਸਲਾਹ ਜਿਨੀ ਧਿਆਇਆ ਇੱਕ ਮਨ ਸਹੀ ਪੂਰੇ ਸ਼ਾਹ ਵਕਤੇ ਉੱਪਰ ਲੜ ਮੂਏ ਦੂਜੇ ਬਹੁਤੇ ਰਾਹ ਮਨਕੀਆਂ ਮੱਤੀ ਖਿੰਡੀਆਂ ਬਹੁਤ ਪਏ ਇਸ ਗਾਰ ਗੋਤੇ ਕਾਹੇ ਨਾ ਨਿਕਲੇ ਤੀਜੇ ਮੂਹੀ ਗਰਾ ਭੁੱਖ ਤੇ ਖਾਧ ਹੋਏ ਪਹੁੰਕੀਆਂ ਖਾਧਾ ਹੋਏ ਸੁਆਹ ਪੀ ਕਾਣੇ ਸਿਉਂ ਦੋਸਤੀ ਚੌਥੀ ਆਈ ਊਂਗ ਅੱਖੀ ਮੀਟ ਪਵਾਰ ਗਿਆ ਪੀ ਉੱਠ ਰਚਿਉਣ ਵਾਦ ਸੈਬਰਿਆਂ ਕੀ ਪਿੜ ਬੱਧੀ ਸਭੇ ਵੇਲਾ ਵਕਤ ਸਭ ਜੇ ਅੱਠੀ ਪਾ ਹੋਏ ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ ਮਹਿਲਾ ਦੂਜਾ। ਸੇ ਪੂਰੇ ਸ਼ਾਹ
ਜਿੰਨੀ ਪੂਰਾ ਪਾਇਆ ਅੱਠੀ ਵੇ ਪਰਵਾਰ ਰਹਿਣ ਇਕੱਤੇ ਰੰਗ ਦਰਸ਼ਨ ਰੂਪ ਅਥਾ ਬਿਰਲੇ ਪਾਈਏ ਕਰਮ ਪੂਰੇ ਪੂਰਾ ਗੁਰੂ ਪੂਰਾ ਜਾਕਾ ਬੋਲ ਨਾਨਕ ਪੂਰਾ ਜੇ ਕਰੈ ਕੱਟੇ ਨਾਹੀ ਤੂਲ ਪੌੜੀ ਜਾਂ ਤੂੰ ਤਾਂ ਕਿਆ ਹੋਰ ਬੈ ਸੱਚ ਸੁਣਾਈਏ ਬੂਠੀ ਤੰਦੇ ਚੋਰ ਮਹਿਲ ਨਾ ਪਾਈਏ ਇਤੇ ਚਿੱਤ ਕਠੋਰ ਸੇਵ ਗਵਾਈਏ ਜਿਤਕੜ ਸੱਚ ਨ ਪਾਏ ਸੋ ਭੰਨ ਕਢਾਈ ਕੇ ਕਰ ਪੂਰੇ ਵੱਟ ਤੋਲ ਤੁਲਾਈਏ ਕੋਈ ਨੇ ਆਖੇ ਘੱਟ ਹਉਮੈ ਜਾਈਏ ਲਈਅਨ ਖਰੇ ਪਰਖ ਦਰ ਬੇਨਾਈਏ ਸੌਦਾ ਇਕਤ ਹੱਠ ਪੂਰੇ ਗੁਰ ਪਾਈਏ ਸ਼ਲੋਕ ਮਹੱਲਾ ਦੂਜਾ ਅੱਠੀ ਪਹਿਰੀ ਅੱਠ ਖੰਡ ਨਾਵਾਂ ਖੰਡ ਸਰੀਰ ਤਿਸ ਵੇ ਨੌ ਨਿਧ ਨਾਮ ਏਕ ਭਾਲੇ ਗੁਣੀ ਗਹੀ ਕਰਮਵੰਤੀ ਸਲਾਇਆ ਨਾਨਕ ਕਰ ਗੁਰ ਪੀਰ ਚੌਥੇ ਪੈਰ ਸੁਭਾ ਕੇ ਸੁਰਤਿਆਂ ਉਪਜੇ ਚਾਉ ਤਿਨਾ ਦਰਿਆ ਮਨ ਸਿਉਂ ਦੋਸਤੀ ਮਨਮੁਖ ਸੱਚਾ ਨਾਉ ਉੱਥੇ ਅੰਮ੍ਰਿਤ ਵੰਡੀਏ ਕਰਮੀ ਹੋਏ ਪਸਾਉ ਕੰਚਨ ਕਾਇਆ ਕੱਸੀਏ ਵੰਨੀ ਚੜੇ ਚੜਾਉ ਜੇ ਹੋਵੇ ਨਦਰ ਸਰਾਫ ਦੀ ਬੌੜ ਨ ਪਾਈ ਤਾਉ ਸੱਤੀ ਪੈਰੀ ਸੱਤ ਭਲਾ ਬਹੀਏ ਪੜਿਆ ਪਾਸ ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਘੱਟੇ ਰੋਸ ਉੱਥੇ ਖੋਟੇ ਸੱਟੀਏ ਖਰੇ ਕੀਚੇ ਸ਼ਾਬਾਸ਼ ਬੋਲਣ ਫਾਦਲ ਨਾਨਕਾ ਦੁੱਖ ਸੁੱਖ ਖਸਮੇ ਪਾਸ ਮਹਿਲਾ ਦੂਜਾ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੇ ਨਾਮ ਤੇ ਆਇਆ ਗਏ ਮੁਸ਼ਕਤ ਕਹਾਲ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ ਪੌੜੀ ਸੱਚਾ ਪੂਜਨ ਭਾਉ ਸਤਿਗੁਰ ਦੱਸਿਆ ਸੱਚੇ ਹੀ ਪਤਿਆਏ ਸੱਚ ਵਿਕਸਿਆ ਸੱਚੇ ਕੋਟ ਗਰਾਏ ਨਿਜ ਕਰ ਵਸਿਆ ਸਤਿਗੁਰ ਤੁੱਠੇ ਨਾਉ ਪ੍ਰੇਮ ਰਹੱਸਿਆ ਸੱਚੇ ਦੈ ਦੀਵਾਨ ਕੂੜ ਨ ਜਾਈਐ ਝੂਠੋ ਝੂਠ ਵਖਾਣ ਸੋ ਮਹਿਲ ਖੁਆਈਐ ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਈਐ ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਐ ਲੋਕ ਮਹੱਲਾ ਪਹਿਲਾ ਪਹਿਰਾ ਅਗਨ ਸਿਵੇ ਕਰ ਬਾਂਦਾ ਭੋਜਨ ਸਾਰ ਕਰਾਈ ਸਗਲੇ ਦੁੱਖ ਪਾਣੀ ਕਰ ਪੀਮਾ ਧਰਤੀ ਹਾਕ ਚਲਾਈ ਧਰਤ ਰਾਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ ਇਹ ਵਧ ਵਧਾ ਮਾਵਾ ਨਾਹੀ ਸਭ ਸਹਿ ਨੱਥ ਚਲਾਈ ਇਹ ਤਾਂ ਤਣ ਹੋਵੇ ਮਨੇ ਅੰਦਰ ਘਰੇ ਪੇ ਆਖ ਕਰਾਈ ਜੇਵੜ ਸਾਹਿਬ ਤੇ ਵੜ ਦਾਤੀ ਦੇ ਘਰੇ ਰਚਾਈ ਨਾਨਕ ਨਜ਼ਰ ਕਰੇ ਜਿਸ ਉੱਪਰ ਸੱਚ ਨਾਮ ਵੜਿਆਈ ਮਹਿਲਾ ਦੂਜਾ ਆਖਣ ਆਖ ਨਾ ਰੱਜਿਆ ਸੁਣ ਨਾ ਰੱਜੇ ਕੰਨ ਅੱਖੀ ਦੇਖ ਨਾ ਰੱਜੀਆਂ ਗੁਣ ਗਾਹਿ ਕੇ ਕਵਨ ਭੁੱਖਿਆਂ ਭੁੱਖ ਨਾ ਉਤਰੇ ਗੱਲੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰੱਜੈ ਜੈ ਗੁਣ ਕੈ ਗੁਣੀ ਸਮਾਏ ਪਵੜੀ ਬਿਨ ਸੱਚੇ ਸਭ ਕੂੜ ਕੂੜ ਕਮਾਈਐ ਬਿਨ ਸੱਚੇ ਕੁੜਿਆਰ ਬੰਨ ਚਲਾਈਏ ਬਿਨ ਸੱਚੇ ਤਨ ਛਾਰ ਛਾਰ ਰਲਾਈਏ ਬਿਨ ਸੱਚੇ ਸਭ ਭੁੱਖ ਜੇ ਪੈਂਜੇ ਖਾਈਏ ਬਿਨ ਸੱਚੇ ਦਰਬਾਰ ਕੂੜ ਨਾ ਪਾਈਐ ਕੂੜੇ ਲਾਲ ਚ ਲੱਗ ਮਹਿਲ ਖੁਆਈਏ ਸਭ ਜਗ ਠੱਗਿਓ ਠੱਗ ਆਈਏ ਜਾਈਏ ਤਨ ਮੈਂ ਤਿਸ਼ਨਾ ਅੱਗ ਸ਼ਬਦ ਬੁਝਾਈਏ ਸ਼ਲੋਕ ਮਹੱਲਾ ਦੁਹਿਲਾ ਸ਼ਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਪਤ ਕੇ ਸਾਧ ਖਾਂਦਾ ਲਹਿ ਦਾਨਾ ਕੇ ਸਰਦਾਨ ਮਹਿਲਾ ਪਹਿਲਾ ਸੋਨੇ ਕੇ ਬਿਰਖ ਪੱਤ ਪਰਵਾਲਾ ਫੁੱਲ ਜਵੇ ਹਰ ਲਾਲ ਤਿਲ ਫਲ ਰਤਨ ਲੱਗੇ ਮੁਖ ਭਾਗਤ ਹਿਰਦੇ ਹਿਰਦੇ ਨਿਹਾਲ ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ ਅੜਸਰ ਤੀਰਥ ਗੁਰ ਕੀ ਚਰਨੀ ਪੂਜੇ ਸਦਾ ਵਸੇ ਹੰਸ ਹੇਤ
लोभ कोप चारे नदियां अग पवे दंजे नानका तरिए करमी लग पौड़ी जीव दे अमर मारन न छोताई है झूठा ए संसार किन समझाई है सच न तरे प्यार तंदे ताई है काल बले खै खार सिर दुनियाई है हुक्मी सिर जंदार मारे धाई है आपे दे प्यार मन वसाई है मोहत नच सब लम भरिए पाईए गुरप्रसादी बुझ सच समाईए श्लोक महला पहला तुम्मी तुम्मा वेस अख ततूरा निम फल मन मुख वसें तिस जिस तू चित न आवी नानक कहिए किस हंडन करमा बारे महला पहला मत पखेरू किरत सात कवि उत्तम कवि नीच कवि चंदन कवि अकडाल कवि ऊची प्रीत नानक हुक्म चलाई है साहब लगी रीत पौड़ी केते कहे बखाण कह कह जावना वेद कहे बख्याण अंत न पावना पढ़िए नाही भेद बुझिए पावना खड़दर्शन के पेख किसे सच सुमावना सच्चा पुरख लख शब्द सुहावना मने नाओ बिसंख दर गै पावना खाल को अदेस ढाडी गावना नानक जुग जुगी एक मन बसावना श्लोक मोहला दूजा मंत्री हुए अठूया नागी लगे जाए अपने हथी अपने दे कूचा आपे लाए हुक्म पया तुर खसम का तीहू धक्का खाए गुरमुख सिओ मनमुख अड़ै डूबे हक न आए दोहा सिरिया आपे खसम वेखे कर भी उपाए नानकिए में जानिए सब कुछ तिसे रिजाए महला दूजा नानक परखे आपको ता पारख जान रोग दारू दोमे बुझै ता वैद सुजान वाट न करी मामला जाने मेहमान भूल जान गल्ला करे हान लाए हान लब न चली सच रहे सो विष्ट परवान सरसंदे आगास को क्यों पहुँचे बाण अगे ओ अगम है वहेंद्र जान पौड़ी नारी पुरख प्यार प्रेम शिंगारिया कन भगत दिन रात न रहनी वारिया महला मंज निवास शब्द सवारिया सच कहन अरदास से विचारिया सोहन खसमे पास हुक्म सुधारिया सखी कहन अरदास मनो प्यारिया बिन्ना में तिगवास फिट सो जीविया शब्द सवारियास अमृत पीविया श्लोक महला पहला मारू मीना तिपतिया अग्गी लहे न पुख राजा राज न तिपतिया सार परे के सुख नानक सच्चे नाम की केती पुछा पुछ मेला दूजा नेफलंग तस जन्म सजावत ब्रह्म न बिंदते सागरंग संसार गुर प्रसादी तरह के करुण कारण समरथ है कौ नानक विचार कारण करते वस है जिनकर रखी धार पौड़ी खसम के दरबार ढाडी वसिया सच्चा खसम कलाण कमल विकसिया खसमो पूरा पाए मनो रहस्या दुश्मन कड्डे मार सज्जन सरसिया सच्चा सतगुर सेवन सच्चा मार्ग दस्या सच्चा शब्द विचार काल विद्योस्या ढाडी कथे अकथ शब्द सवारिया नानक गुण गै रास हर जियो मिले प्यारिया श्लोक महला पहला खतियों जम्मे खत्ते करन ता खतियां बिच पाहें तोते मूल न उतरे जो सौ तो बन पाहें नानक बख्शे बख्शिए नाहे तपाही पाहे महला पहला नानक बोलन चखना दुख छड मंगिए सुख सुख दुख दो कर कपड़े पैरे जाए मनुख जिथे बोलन हारिए तिथे चंगी चुप पौड़ी
ਚਾਰੇ ਕੁੰਡਾਂ ਦੇਖ ਅੰਦਰ ਭਾਲਿਆ, ਸੱਚੇ ਪੁਰਖ ਲੱਖ ਸਿਰਜ ਨਿਹਾਲਿਆ, ਉਜੜ ਪੁੱਲੇ ਰਾਹ ਗੁਰ ਵੇਖਾ ਲਿਆ, ਸਤਿਗੁਰ ਸੱਚੇ ਵਾਹ ਸੱਚ ਸੰਭਾਲਿਆ, ਪਾਇਆ ਰਤਨ ਘਰਾਹੋ ਦੀਵਾ ਬਾਲਿਆ, ਸੱਚੇ ਸ਼ਬਦ ਸਲਾਹੇ ਸੁਖੀਏ ਸੱਚ ਬਾਲਿਆ, ਨਡਰਿਆ ਡਰ ਲੱਗ ਗਰਭ ਸਿਗਾ ਲਿਆ, ਨਾਮੋ ਭੂਲਾ ਜਗ ਫਿਰੇ ਬੇਤਾਲਿਆ, ਸਲੋਕ ਮੁਹੱਲਾ ਤੀਜਾ। ਪੈ ਬਜ ਜੰਮੇ ਪੈ ਮਰੇ ਪੀਪੋ ਮਨ ਮੈਂ ਹੋਏ, ਨਾਨਕ ਭੈ ਵਿੱਚ ਜੇ ਮਰੇ ਸਹਿਲਾ ਆਇਆ ਸੋਏ, ਮਹਿਲਾ ਤੀਜਾ। ਭੈਵਣ ਜੀ ਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਈ, ਨਾਨਕ ਭੈਵਣ ਜੇ ਮਰੈ ਮੂੰਹ ਕਾਲੇ ਉੱਠ ਜਾਏ ਪੌੜੀ, ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰੂ ਹੋਏ ਦਿਆਲ ਨਾ ਘਮੂ ਚੂਰੀ ਹੈ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ, ਸਤਿਗੁਰੂ ਹੋਏ

ਪਹਿਲਾ ਪਹਿਲਾ ਸਿਰ ਖੁਆਏ ਪੀਵੇ ਮਲਵਾਣੀ ਜੂਠਾ ਮੰਗਮ ਖਾਹੀ ਫੋਲ ਵਧੀ ਤੂੰ ਲੈਣ ਪੜਾਸਾ ਪਾਣੀ ਦੇਖ ਸੰਗਾਹੀ ਪੇਡਾਂ ਵਾਂਗੀ ਸਿਰ ਖੁਆਇਨ ਭਰੀਆਂ ਹੱਥ ਸੁਆਹੀ ਮਾਊ ਪੀਓ ਕਿਰਤ ਗਵਾਇਨ ਟੱਬਰ ਰੋਵਣ ਧਾਹੀ ਉਹਨਾਂ ਪਿੰਡ ਨਪੱਤਲ ਕਿਰਿਆ ਨਾ ਦੀਵਾ ਮੋਹੇ ਕਤਾਹੂ ਪਾਹੀ ਅੜਸਰ ਤੀਰਥ ਦੇ ਨ ਢੋਈ ਬ੍ਰਾਹਮਣ ਅੰਨ ਖਾਹੀ ਸਦਾ ਕੁਚੀਰ ਰਹੇ ਦਿਨ ਰਾਤੀ ਮੱਤੇ ਟਿੱਕੇ ਨਾਹੀ ਚੂੰਡੀ ਪਾਏ ਬਹਿਨ ਨਿਤ ਬਣਨੇ ਧੜਦੀ ਵਾਹਣ ਨ ਜਾਹੀ ਲੱਕੀ ਕਾਸੇ ਹੱਥੀ ਫੁੰਮਣ ਅੱਗੋ ਪਿੱਛੀ ਜਾਹੀ ਨਾ ਉਹ ਜੋਗੀ ਨਾ ਉਹ ਜੰਗਮ ਨਾ ਉਹ ਕਾਜ਼ੀ ਮੁੱਲਾ ਦੈਵ ਗੋਏ ਫਿਰੇ ਬਿਗੁੱਤੇ ਫਿੱਟੇ ਵੱਤੇ ਗੱਲਾਂ ਜੀਆ ਮਾਰ ਜਵਾਲੇ ਸੋਈ ਅਵਰ ਨ ਕੋਈ ਰੱਖੈ ਦਾਨੋ ਤੇ ਇਸ਼ਨਾਨੋ ਵੰਜੇ ਭੱਸ ਪਈ ਸਿਰ ਖੁੱਥੇ ਪਾਣੀ ਵਿੱਚੋਂ ਰਤਨੇ ਪੰਨੇ ਮੇਰ ਕੀਆ ਮਦਾਣੀ ਅੜਸਰ ਤੀਰਥ ਦੇਵੀ ਥਾਪੇ ਪੁਰਬੀ ਲੱਗੇ ਬਾਣੀ ਨਾਏ ਨਿਵਾਜਾ ਨਾਤੇ ਪੂਜਾ ਨਾਵਣ ਸਦਾ ਸਜਾਣੀ ਮੋਇਆ ਜੀਵ ਨਿਅੰਗਤ ਹੋਵੇ ਜਾਂ ਸਿਰ ਪਾਈਏ ਪਾਣੀ ਨਾਨਕ ਸਿਰ ਖੁੱਤੇ ਸ਼ੈਤਾਨੀ ਇਹਨਾਂ ਗੱਲ ਨ ਪਾਣੀ ਉੱਠੇ ਹੋਈਏ ਹੋਏ ਬਲਾਵਲ ਜੀਆਂ ਜੁਗਤ ਸਵਾਣੀ ਉੱਠੇ ਅਨਕ ਮਾਦਕ ਬਾਹਾਂ ਸਭਸੇ ਪੜਦਾ ਹੋਵੇ ਉੱਠੇ ਕਹਾ ਚਰੇ ਨਿਤ ਸੁਰਹੀ ਸਾਤਨ ਦਹੀਂ ਬਲੋਵੇ ਤਿਤ ਕੇ ਹੋਮ ਜਗ ਸਦ ਪੂਜਾ ਪਈਏ ਕਾਰਜ ਸੋਹੇ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੇ ਜਿਤ ਵਡਿਆਈ ਨਾਨਕ ਜੇ ਸਿਰ ਖੁੱਤੇ ਨਾਵਣ ਨਾਹੀਂ ਤਾਂ ਸੱਤ ਚੱਟੇ ਸਿਰਸ਼ਾਈ ਵਹਿਲਾ ਦੂਜਾ ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ ਚੰਦ ਹਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕੁਛ ਹੋਏ ਨਾਨਕ ਤਾਂ ਪਤ ਜਾਣੀ ਹੈ ਜਾਂ ਪਤ ਰੱਖੇ ਸੋਏ ਪੌੜੀ ਤੂੰ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀਵਾਨ ਹੋ ਰਿਹਾ ਬਣ ਜਾਣਿਆ ਸੱਚ ਜੇ ਮੰਗੇ ਦਾਨ ਸੇ ਤੁਧੇ ਜੇਹਿਆ ਸੱਚ ਤੇਰਾ ਫਰਮਾਨ ਸ਼ਬਦੇ ਸੋਹਿਆ ਮਨੀਏ ਗਿਆਨ ਧਿਆਨ ਤੁਧੇ ਤੇ ਪਾਇਆ ਕਰਮ ਪਵੇ ਨਿਸ਼ਾਨ ਨਾ ਚਲੇ ਚਲਾਇਆ ਤੂੰ ਸੱਚਾ ਦਤਾਰ ਨਿਤ ਦੇਵੇ ਚੜੇ ਸਵਾਇਆ ਨਾਨਕ ਮੰਗੇ ਦਾਨ ਜੋ ਤੁਧ ਪਾਇਆ ਸ਼ਲੋਕ ਮਹੱਲਾ ਦੂਜਾ ਦੇਖਿਆ ਆਖ ਬੁਝਾਇਆ ਸਿਫਤੀ ਸੱਚ ਸੁਮਿਓ ਤਿਨਕੋ ਕਿਆ ਉਪਦੇਸ਼ੀਐ ਜਿਨ ਗੁਰੂ ਨਾਨਕ ਦੇਓ ਮਹਿਲਾ ਪਹਿਲਾ ਆਪ ਜਾਏ ਸੋਈ ਬੁਝੈ ਜਿਸ ਆਪ ਸਜਾਏ ਤੇ ਸਭ ਕੁਛ ਸੁਝੈ ਕਹਿ ਕਹਿ ਕਥਨਾ ਮਾਇਆ ਲੂਜੇ ਹੁਕਮੀ ਸਗਲ ਕਰੀ ਆਕਾਰ ਆਪੇ ਜਾਣੇ ਸਰਬ ਵਿਚਾਰ ਅੱਖਰ ਨਾਨਕ ਅਖਿਓ ਆਪ ਲਹਿ ਭਰਾਤ ਹੋਵੇ ਜਿਸ ਦਾਤ ਪੌੜੀ ਉਹ ਢਾਡੀ ਬੇਕਾਰ ਕਾਰ ਲਾਇਆ ਰਾਹ ਦੇ ਹੈ ਕੈ ਵਾਰ ਧੁਰੋਂ ਫਰਮਾਇਆ ਢਾਡੀ ਸੱਚੇ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਓ ਸ਼ਬਦ ਵਜਾਇਆ ਨਾਨਕ ਸੱਚ ਸਲਾਹ ਪੂਰਾ ਪਾਇਆ ਸੁਧ ਰਾਗੜੀ ਗਾਰੇ ਰੀ ਮਹਿਲਾ ਪਹਿਲਾ ਚੌਪ ਦੇ ਦੋ ਪਦੇ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੋਨੀ ਸਾਹਿਬ ਅੰਗੁਰ ਪ੍ਰਸਾਦ ਬਹੁਮੁੱਚ ਭਾਰਾ ਵੱਡਾ ਤੋਲ ਮਨਮਤ ਮੌਲੀ ਬੋਲੇ ਬੋਲ ਸਿਰ ਤਰ ਚਲੀਏ ਸਹੀਏ ਭਾਰ ਨਦਰੀ ਕਰਮੀ ਗੁਰ ਵਿਚਾਰ ਪੈਵਨ ਕੋਇ ਨ ਲੰਘਸ ਪੈਰ ਭਉ ਭਉ ਰਾਖਿਆ ਭਾਏ ਸਵਾਰ ਰਹਾਉ ਪੈਤਨ ਅਗਨ ਪਖੇ ਪੈ ਨਾਲ ਭੈ ਭਉ ਕੜੀਏ ਸ਼ਬਦ ਵਿਚਾਰ ਪੈਵਨ ਕਾੜਦ ਕੱਚ ਨ ਕੱਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜੇ ਚਾਉ ਸਹਿ ਸਿਆਣ ਪਵੇ ਨਾ ਤਾਉ ਨਾਨਕ ਮਨਮੁਖ ਬੋਲਣ ਵਾਓ ਅੰਦਰ ਅੰਧਾ ਅੱਖਰ ਵਾਓ ਦੁਆਓ ਗੌੜੀ ਮਹਿਲਾ ਪਹਿਲਾ ਡਰ ਘਰ ਘਰ ਡਰ ਡਰ ਜਰ ਜਾਏ ਸੋ ਡਰ ਕਿਹਾ ਜੇ ਡਰ ਡਰ ਪਾਏ
ਤਦ ਬੈਂਦੂ ਜੀ ਨਾ ਹੀ ਜਾਏ, ਜੋ ਕੁਛ ਵਰਤੇ ਸਭ ਤੇਰੀ ਰਜਾਏ। ਡਰੀਏ ਜੇ ਡਰ ਹੋਵੇ ਹੋਰ, ਡਰ ਡਰ ਡਰਨਾ ਮਨ ਕਾ ਸੋਰ ਰਹਾਉ। ਨਾ ਜਿਉ ਮਰੇ ਨਾ ਡੂਬੇ ਧਰੇ, ਜਿਨ ਕਿਛ ਕੀਆ ਸੋ ਕਿਛ ਕਰੇ। ਹੁਕਮੇ ਆਵੇ ਹੁਕਮੇ ਜਾਏ, ਆਗੇ ਪਾਛੇ ਹੁਕਮ ਸਮਾਏ। ਹੰਸ ਹੇਤ ਆਸਾ ਸਮਾਨ, ਤਿਸ ਬਿਜ ਭੁੱਖ ਬਹੁਤ ਨਿਸ਼ਾਨ। ਪਹੁ ਖਾਣਾ ਪੀਣਾ ਆਧਾਰ, ਬਿਨ ਖਾਧੇ ਮਰ ਹੋਏ ਗਵਾਰ। ਜਿਸ ਕਾ ਕੋਏ ਕੋਈ ਕੋਏ ਕੋਏ, ਸਭ ਕੋ ਤੇਰਾ ਤੂੰ ਸਭਨਾ ਕਾ ਸੋਏ। ਜਾਂ ਕੇ ਜੀ ਜੰਤ ਧਨ ਮਾਲ, ਨਾਨਕ ਆਖਣ ਬਿਖ ਵਿਚਾਰ। ਗੌੜੀ ਮਹਿਲਾ ਪਹਿਲਾ, ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰੇ ਹੇ ਵਸੇਖ। ਕਹਿਣਾ ਹੈ ਕਿਛ ਕਹਿਣ ਨਾ ਜਾਏ, ਤੋਂ ਕੁਦਰਤ ਕੀਮਤ ਆਪਣਾ ਹੀ ਪਾਏ ਰਹਾਓ। ਸਰਮ ਸੁਰਤ ਦੋਏ ਸਸਰੇ ਭਏ, ਕਰਨੀ ਕਾਵਣ ਕਰਮਨ ਲਾਏ। ਸਾਹਾ ਸੰਯੋਗ ਵਿਆਹ ਵਿਯੋਗ, ਸੱਚ ਸੰਤਨ ਕਹੁ ਨਾਨਕ ਜੋਗ। ਗੌੜੀ ਮਹਿਲਾ ਪਹਿਲਾ, ਪੌਣੇ ਪਾਣੀ ਅਗਨੀ ਕਾ ਮੇਲ, ਚੰਚਲ ਚੱਪਲ ਬੁੱਧ ਕਾ ਖੇਲ। ਨੌ ਦਰਵਾਜੇ ਦਸਮਾਂ ਦੁਆਰ, ਬੂਜੁਰ ਗਿਆਨੀ ਕਹੇ ਵਿਚਾਰ। ਕਥਤਾ ਭਗਤਾ ਸੁਨਤਾ ਸੋਈ, ਆ ਵਿਚਾਰੇ ਸੋ ਗਿਆਨੀ ਹੋਈ ਰਹਾਓ। ਦੇਹੀ ਮਾਟੀ ਬੋਲੇ ਪੌਣ, ਬੂਜ ਗਿਆਨੀ ਮੂਆ ਕੌਣ। ਬੂਹੀ ਸੁਰਤ ਬਾਦ ਹੰਕਾਰ, ਉਹ ਨਮੂਆ ਜੋ ਦੇਖਣ ਹਾਰ। ਜੋ ਜੈ ਕਾਰਨ ਤਟ ਤੀਰਥ ਜਾਹੀ, ਰਤਨ ਪਦਾਰਥ ਘਟਹੀ ਮਾਹੀ। ਪੜ ਪੜ ਪੰਦਰ ਵਾਰ ਵਖਾਣੇ, ਭੀਤਰ ਹੁੰਦੀ ਵਸਨ ਜਾਣੇ। ਉਹ ਨਮੂਆ ਮੇਰੀ ਮੂਹੀ ਬੁਲਾਏ, ਉਹ ਨਮੂਆ ਜੋ ਰਹਿਆ ਸਮਾਏ। ਕਹੋ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਨਦਰ ਨਾ ਆਇਆ। ਗੌੜੀ ਮਹਿਲਾ ਪਹਿਲਾ, ਦੱਖਣੀ ਸੁਣ ਸੁਣ ਬੂਝ।

ਨਿਜ ਕੀ ਪੋੜ ਕਾਮ ਕ੍ਰੋਧ ਜੀ ਮੈਂ ਚੋੜ ਨਾਮ ਵਿਸਾਰ ਚੱਲੇ ਮਨ ਖੋੜ ਸਾਚੇ ਗੁਰ ਕੀ ਸਾਚੀ ਸੀਖ ਮੰਤਨ ਸੀਤਲ ਸਾਚ ਪਰੀਖ ਜਲ ਪੁਰਾਇਣ ਰਸ ਕਮਲ ਪਰੀਖ ਸ਼ਬਦ ਰਤੇ ਮੀਠੇ ਰਸੀ ਏਕ ਹੁਕਮ ਸੰਜੋਗੀ ਗੜ ਦਸ ਦੁਆਰ ਪੰਚ ਬਸੇ ਮਿਲ ਜੋਤ ਅਪਾਰ ਆਪ ਤੋਂ ਲੈ ਆਪੇ ਵਣਜਾਰ ਨਾਨਕ ਨਾਮ ਸਵਾਰਨ ਹਾਰ ਗੌੜੀ ਮਹਿਲਾ ਪਹਿਲਾ ਜਾਤੋ ਜਾਏ ਕਹਾਂ ਤੇ ਆਵੇ ਕਹਿ ਉਪਜੇ ਕਹਿ ਜਾਹੇ ਸਮਾਵੇ ਕਿਉਂ ਬਾਂਧਿਓ ਕੋ ਮੁਕਤੀ ਪਾਵੇ ਕਿਉਂ ਅਵਨਾਸੀ ਸਹਿਜ ਸਮਾਵੇ ਨਾਮ ਹਿਰਦੇ ਅੰਮ੍ਰਿਤ ਮੁਖ ਨਾਮ ਨਰ ਹਰ ਨਾਮ ਨਰ ਹਰ ਨੇ ਕਾਮ ਰਹਾਉ ਸਹਿਜੇ ਆਵੇ ਸਹਿਜੇ ਜਾਏ ਮਨ ਤੇ ਉਪਜੇ ਮਨ ਮਾਹੇ ਸਮਾਏ ਗੁਰਮੁਖ ਮੁਕਤੋ ਬੰਧਨ ਪਾਏ ਸ਼ਬਦ ਵਿਚਾਰ ਛੂਟੇ ਹਰ ਨਾਏ ਤਰ ਬਰ ਪੰਖੀ ਬਹੁ ਨਿਸਭਾਸ ਸੁਖ ਦੁਖੀਆ ਮਨ ਮੋਹੋ ਵਿਨਾਸ ਸਾਜ ਬਿਹਾਗ ਤੱਕੇ ਆਗਾਸ ਦੈ ਦਿਸ ਧਾਮੇ ਕਰਮ ਲਿਖਿਆ ਨਾਮ ਸੰਜੋਗੀ ਗੋਇਲ ਥਾਟ ਕਾਮ ਕ੍ਰੋਧ ਫੂਟੇ ਬਿਖਮਾਟ ਬਿਨ ਵੱਖਰ ਸੁਨੋ ਕਰੇ ਹਾਟ ਗੁਰਮਿਲ ਖੋਲੇ ਬਜਰ ਕਪਾਟ ਸਾਧੂ ਮਿਲੇ ਪੂਰਵ ਸੰਜੋਗ ਸੱਚ ਰਹੱਸੇ ਪੂਰੇ ਹਰ ਲੋਕ ਮੰਤਨ ਦੇ ਲੈ ਸਹਿ ਸੁਭਾਏ ਨਾਨਕ ਤਿੰਕੇ ਲਾਗੂ ਪਾਏ ਗੌੜੀ ਮਹੱਲਾ ਪਹਿਲਾ ਕਾਮ ਕ੍ਰੋਧ ਮਾਇਆ ਮੇ ਚੀਤ ਝੂਠ ਵਿਕਾਰ ਲਾਗੇ ਜਿਤ ਹਿਤ ਚੀਤ ਪੂੰਜੀ ਭਾਵ ਲੋਭ ਕੀ ਕੀਤ ਤਰਤਾਰੀ ਮਨ ਨਾਮ ਸੁਚੀਤ ਵਾਹ ਵਾਹ ਸੱਚੇ ਮੈਂ ਤੇਰੀ ਟੇਕ ਹਉ ਪਾਪੀ ਤੂੰ ਨਿਰਮਲ ਏਕ ਰਹਾਉ ਅਗਨ ਪਾਣੀ ਬੋਲੇ ਪੜਵਾਓ ਜੇ ਵਾਹ ਇੰਦਰੀ ਏਕ ਸੁਆਉ ਦਿਸ਼ਟ ਵਿਕਾਰੀ ਨਾਹੀਂ ਪਉ ਭਾਉ ਆਪ ਮਾਰੇ ਤਾਂ ਪਾਏ ਨਾ ਸ਼ਬਦ ਮਰੇ ਫਿਰ ਮਰਨ ਨ ਹੋਏ ਬਿਨ ਮੂਏ ਕਿਉਂ ਪੂਰਾ ਹੋਏ ਪਰਪੰਚ ਵਿਆਪਰਿਆ ਮਨ ਧੋਏ ਥਿਰ ਨਾਰਾਇਣ ਕਰੇ ਸੋ ਹੋਏ ਬੋਹਤ ਜੜੋਂ ਜੋ ਆਵੇ ਵਾਰ ਠਾਕੇ ਬੋ ਦਰਗਹਿ ਮਾਰ ਸੱਚ ਸਲਾਹੀ ਧਨ ਗੁਰਦੁਆਰ ਨਾਨਕ ਦਰ ਕਰੇ ਕੰਕਾਰ ਗੌੜੀ ਮਹਿਲਾ ਪਹਿਲਾ ਉਲਟਿਓ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਤਾਰ ਗਗਨ ਦਸਤਾਰ ਤੈ ਬਣ ਵੇਂਦਿਆ ਆਪ ਮਰਾਰ ਰੇ ਮਨ ਮੇਰੇ ਭਰਮ ਨ ਕੀਜੇ ਮਨ ਮਾਨੇ ਅੰਮ੍ਰਿਤ ਰਸ ਪੀਜੇ ਰਹਾਉ ਜਨਮ ਜੀਤ ਮਰਨ ਮਨ ਮਾਨਿਆ ਆਪ ਮੂਆ ਮਨ ਮਨ ਤੇ ਜਾਣਿਆ ਨਜ਼ਰ ਪਈ ਕਰ ਕਰਤੇ ਜਾਣਿਆ ਜਦ ਤਰ ਤੀਰਥ ਮੱਜਣ ਨਾਮ ਦਿੱਖ ਬਥਾਰ ਕਰੂੰ ਕਿਸ ਗਾਮ ਨਰ ਨਾਰਾਇਣ ਅੰਤਰ ਜਾਮ ਆਨ ਮਨੋ ਤੋਂ ਪਰ ਕਰ ਜਾਊਂ ਕਿਸ ਜਾਚੂ ਨਾਹੀ ਕੋ ਥਾਉਂ ਨਾਨਕ ਗੁਰਮੁਖ ਸਹਿ ਸਮਾਊਂ ਗੌੜੀ ਮਹੱਲਾ ਪਹਿਲਾ ਸਤਿਗੁਰ ਮਿਲੇ ਸੋ ਮਰਨ ਦਿਖਾਏ ਮਰਨ ਰਹਿਣ ਰਸੰਤਰ ਪਾਏ ਗਰਮ ਨਾਰ ਗਗਨਪੁਰ ਪਾਏ ਮਨ ਖਾਏ ਆਏ ਨਹੀਂ ਰਹਿਣਾ ਹਰ ਜਪ ਜਾਪ ਰਹਿਣ ਹਰ ਸਰਨ ਰਹਾਉ ਸਤਿਗੁਰ ਮਿਲੇ ਤਾਂ ਦੁਬਧਾ ਭਾਗੇ ਕਮਲ ਵਿਗਾਸ ਮਨ ਹਰ ਪਰਵ ਲਾਗੇ ਜੀਵਤ ਮਰੇ ਮਹਾਂ ਰਸਿਆਗੇ ਸਤਿਗੁਰ ਮਿਲੀਏ ਸਚ ਸੰਜਮ ਸੂਚਾ ਗੁਰ ਕੀ ਪੌੜੀ ਉੱਚੋ ਉੱਚਾ ਕਰ ਮਿਲੇ ਜਮਕਾ ਪੌ ਮੂਚਾ ਗੁਰ ਮਿਲੀਏ ਮਿਲੇ ਅੰਕ ਸਮਾਇਆ ਕਰ ਕਿਰਪਾ ਕਰ ਮਹਿਲ ਦਿਖਾਇਆ ਨਾਨਕ ਹੋਮੇ ਮਾਰ ਮਿਲਾਇਆ ਗੌੜੀ ਮਹਿਲਾ ਪਹਿਲਾ ਕਿਰਤ ਪਿਆ ਨਾ ਮਿਟੇ ਕੋਏ ਕਿਆ ਜਾਣਾ ਕਿਆ ਆਗੇ ਹੋਏ ਜੋ ਤਿਸ ਪਾਣਾ ਸੋਈ ਹੂਆ ਅਵਰ ਨ ਕਰਨੇ ਵਾਲਾ ਦੂਆ ਨਾ ਜਾਣਾ ਕਰਮ ਕੇਵਲ ਤੇਰੀ ਦਾਤ ਕਰਮ ਤਮ ਤੇਰੇ ਨਾਮ ਕੀ ਜਾਤ ਰਹਾਉ ਤੂੰ ਇਹ ਵੜਦਾਤਾ ਦੇਵਨ ਹਾਰ ਤੋਤ ਨਹੀਂ ਤੁਧ ਭਗਤ ਭੰਡਾਰ ਕੀਆ ਗਰਭ ਨ ਆਵੇ ਰਾਸ ਜਿਉ ਪਿਣ ਸਭ ਤੇਰੇ ਪਾਸ ਤੂੰ ਮਾਰ ਜਮਾਲੇ ਬਖਸ਼ ਮਲਾਏ ਜੋ ਪਾਵੀ ਤਿਉਂ ਨਾਮ ਜਪਾਏ ਤੂੰ ਦਾਨਾ ਬੀਨਾ ਸਾਚਾ ਸਿਰ ਮੇਰੇ ਗੁਰਮਤ ਦੇ ਭਰੋਸੇ ਤੇਰੇ ਤਨ ਮੈਂ ਮੈਲ ਨਾਹੀ ਮਨੁਰਾਤਾ ਗੁਰਬਚੀ ਸਭ ਸ਼ਬਦ ਪਛਾਤਾ ਤੇਰਾ ਤਾਣ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਨਾਈ ਗੌੜੀ ਮਹੱਲਾ ਪਹਿਲਾ ਜਿਨ ਕੱਥ ਕਹਾਇਓ ਅਪਿਉਪਿਆਇਆ ਅਨਪੈ ਵਿਸਰੇ ਨਾਮ ਸਮਾਇਆ ਕਿਆ ਡਰੀਏ ਡਰ ਡਰੇ ਸਮਾਨਾ ਪੂਰੇ ਗੁਰ ਕੇ ਸ਼ਬਦ ਪਛਾਣਾ ਰਹਾਉ ਜਿਸ ਨਾਲ ਰਾਮ ਹਿਰਦੇ ਹਰ ਰਾਸ ਸਹਿਜ ਪਾਏ ਮਿਲੇ ਸ਼ਵਾਸ ਜਾਹੇ ਸਵਾਰੇ ਸਾਜ ਬਿਹਾਲ ਇਤ ਉਤ ਮਨ ਮੁਖ ਬਾਂਦੇ ਕਾਲ ਐਨ ਸਰਾਮ ਹਿਰਦੇ ਸੇ ਪੂਰੇ ਨਾਨਕ ਰਾਮ ਮਿਲੇ ਪ੍ਰਮ ਧੂਰੇ ਗੌੜੀ ਮਹਿਲਾ ਪਹਿਲਾ ਜਨਮ ਮਰੇ ਤ੍ਰੈ ਗੁਣ ਹਿਤਕਾਰ ਚਾਰੇ ਵੇਦ ਕਥੇ ਆਕਾਰ ਤੀਨ ਅਵਸਥਾ ਕਹੇ ਬਖਿਆਨ ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਣ ਰਾਮ ਭਗਤ ਗੁਰ ਸੇਵਾ ਤਰਨਾ ਬੌੜ ਜਨਮ ਨਾ ਹੋਏ ਹਮਰ ਨਰਹਾਉ ਚਾਰ ਪਦਾਰਥ ਕਹੇ ਸਭ ਕੋਈ ਸਿਮਰਤ ਸਾਧ ਪੰਡਿਤ ਮੁਖ ਸੋਈ ਬਿਨ ਗੁਰ ਅਰਥ ਵਿਚਾਰ ਨ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾ ਕੇ ਹਿਰਦੇ ਵਿਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ
ਹਰ ਕੀ ਭੁਗਤ ਮੁਕਤ ਆਨੰਦ ਗੁਰਮਤਿ ਪਾਏ ਪਰਮਾਨੰਦ ਜਿਨ ਪਾਇਆ ਗੁਰਦੇਖ ਦਿਖਾਇਆ ਆਸਾ ਮਾਹਿ ਨਿਰਾਸ ਬਜਾਇਆ ਦੀਨਾਨਾਥ ਸਰਬ ਸੁਖ ਦਾਤਾ ਨਾਨਕ ਹਰ ਚਰਨੀ ਮੰਡਰਾਤਾ ਗੌੜੀ ਚੇਤੀ ਮਹਿਲਾ ਪਹਿਲਾ ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀ ਏ ਸੰਸਾਰੋ ਲੱਭ ਲੋਭ ਮੁੱਚ ਕੂੜ ਕਮਾਵੇ ਬਹੁਤ ਉਠਾਵੇ ਭਾਰੋ ਤੂੰ ਕਾਇਆ ਮੈਂ ਰੁਲਤੀ ਦੇਖੀ ਜੋ ਧਰ ਉੱਪਰ ਸ਼ਾਰੋ ਸੁਣ ਸੁਣ ਸਿੱਖ ਹਮਾਰੀ ਸ਼ੁਕਰ ਕੀਤਾ ਰਸੀ ਮੇਰੇ ਜੀੜੇ ਬਹੁਤ ਨ ਆਵੇ ਵਾਰੀ ਰਹਾਓ ਹੁਣ ਤੁਹਾਡੇ ਆਖਾਂ ਮੇਰੀ ਕਾਇਆ ਤੂੰ ਸੁਣ ਸਿੱਖ ਹਮਾਰੀ ਨਿੰਦਾ ਚਿੰਦਾ ਕਰੇ ਪਰਾਈ ਝੂਠੀ ਲਾਇਤ ਵਾਰੀ ਵੇਲ ਪਰਾਈ ਜੋ ਹੈ ਜੀੜੇ ਕਰੇ ਚੋਰੀ ਬਰਿਆਰੀ ਹੰਸ ਚੱਲਿਆ ਤੂੰ ਪਿੱਛੇ ਰਹੀਏ ਛੁੱਟਰ ਹੋਈਏ ਨਾਰੀ ਤੂੰ ਕਾਇਆ ਰਹੀਏ ਸੁਪਨੰਤਰ ਤੁਧ ਕਿਆ ਕਰਮ ਕਮਾਇਆ ਕਰ ਚੋਰੀ ਮੈਂ ਜਾਂ ਕੁਛ ਲੀਆ ਤਾਂ ਮਨ ਭਲਾ ਪਾਇਆ ਪਲਤਨ ਸੋਭਾ ਪਲਤਨ ਢੋਈ ਅੱਲਾ ਜਨਮ ਗਵਾਇਆ ਓ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨ ਪੁੱਛੇ ਕੋਈ ਰਹਾਓ ਤਾਜੀ ਤੁਰਕਾ ਸੋਏ ਨਾ ਰੁੱਪਾ ਕੱਪੜ ਘੇਰੇ ਪਾਰਾ ਕਿਸੇ ਨਾਲ ਨਾ ਚੱਲੇ ਨਾਨਕ ਝੜ ਝੜ ਪਏ ਗਵਾਰਾ ਕੂਜਾ ਮੇਵਾ ਮੈਂ ਸਭ ਕੁਛ ਦੇਖੇ ਚਾਖਿਆ ਕਿ ਅੰਮ੍ਰਿਤ ਨਾਮ ਤੁਮਾਰਾ ਦੇ ਨੀਮ ਦਵਾ ਲਿਓ ਸਾਰੀ ਪਸਮੰਦਰ ਕੀ ਢੇਰੀ ਸੰਚੇ ਸੰਚਨ ਦੇਈ ਕਿਸੇ ਹੀ ਅੰਧ ਜਾਣੇ ਸਭ ਮੇਰੀ ਸੋਏ ਲੰਕਾ ਸੋਏ ਨ ਮਾੜੀ ਸੰਪੇ ਕਿਸੇ ਨ ਕੇਰੀ ਸਣ ਮੂਰਖ ਮਾਨੇ ਜਾਣਾ ਹੋਗ ਤਿਸੇ ਕਾ ਭਾਣ ਰਹਾਓ ਸ਼ਾਹ ਹਮਾਰਾ ਠਾਕੁਰ ਪਾਰਾ ਹਮ ਤਿਸਕੇ ਬਣਜਾਰੇ ਜਿਉ ਪਿਣ ਸਭ ਰਾਸ ਤਿਸੇ ਕੀ ਮਾਰਾ ਭੇਜੀ ਵਾਲੇ ਗੌੜੀ ਚੇਤੀ ਮਹਿਲਾ ਪਹਿਲਾ ਅਵਰ ਪੰਚ ਹਮ ਏਕ ਜਨਾ ਕਿਉਂ ਰਾਖੇ ਕਰ ਭਾਰ ਮਨਾ ਮਾਰੇ ਲੂਟੇ ਨੀਤ ਨੀਤ ਕਿਸੇ ਆਗੇ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮਾ ਉਚਰ ਮਨਾ ਆਗੇ ਜਮਦਲ ਬਿਖ ਬਕਨਾ ਰਹਾਓ ਸਾਰ ਮਰੋਲੀ ਰਾਖੇ ਦੁਆਰਾ ਪੀਤਰ ਬੈਠੀ ਸਾਤਨਾ ਅੰਮ੍ਰਿਤ ਕੇਲ ਕਰੇ ਨਿਤ ਕਾਵਣ ਅਵਰ ਲੁਟੇ ਸੋ ਪੰਚ ਜਨਾ ਰਾਹੇ ਮਰੋਲੀ ਲੁਟਿਆ ਦੇਵਰਾ ਸਾਤਨ ਪਕੜੀ ਏਕ ਜਨਾ ਜਮਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਚ ਜਨਾ ਕਾਮਣ ਲੋੜੇ ਸੋਨਾ ਰੁਪਾ ਮਿੱਤਰ ਲੋੜਨ ਸੋਖਾ ਦਾਤਾ ਨਾਨਕ ਪਾਪ ਕਰੇ ਤਿਨ ਕਾਰਨ ਜਾਸੀ ਜੰਪੁਰ ਬਾਦਾਤਾ ਸੋਤੀ ਗੌੜ ਜੀ ਚੇਤੀ ਮਹਿਲਾ ਪਹਿਲਾ ਮੁੰਦਰਾਂ ਤੇ ਕੱਢ ਪੀਤਰ ਮੁੰਦਰਾਂ ਕਾਇਆ ਖੀਜੇ ਖਿੰਤਾਤਾ ਪੰਚਲੇ ਬਸ ਕੀਜੇ ਰਾਵਲ ਇਹ ਮਨ ਕੀਜੇ ਡੰਡਾਤਾ ਜੋਗ ਜੁਬਤ ਇਹ ਪਾਵਸਤਾ ਏਕ ਸ਼ਬਦ ਦੂਜਾ ਹੋਰ ਨਾਸ ਕੰਧ ਮੂਲ ਮਨ ਲਾਭ ਸਥਾ ਰਹਾ ਊਂਡ ਮੰਡਾਈਏ ਜੇ ਗੁਰ ਪਾਈਏ ਹਮ ਗੁਰ ਕੀਨੀ ਗੰਗਾਤਾ ਤੈਵਣ ਤਾਰਨ ਹਾਰ ਸੁਆਮੀ ਏਕ ਨਚੀਸ ਅੰਥਾਤਾ ਕਰ ਪਟੰਭ ਗਲੀ ਮਨ ਲਾਵਸ ਸੰਸਾ ਮੂਨ ਨਾ ਜਾਵਸਤਾ ਏਕ ਚਰਨੀ ਜੇ ਚਿਤ ਲਾਵੇ ਲਭ ਲੋਭ ਕੀ ਧਾਵਸਤਾ ਜਬ ਸਿ ਨਿਰੰਜਨ ਰਸ਼ਮਨਾ ਕਾਹੇ ਬੋਲੇ ਜੋਗੀ ਕਪਟ ਘਨਾ ਰਹਾ ਕਾਇਆ ਕਮਲੀ ਹੰਸੀ ਆਣਾ ਮੇਰੀ ਮਰਤੀ ਕਰਤ ਬਿਹਾਣੀ ਤਾ ਪਰਮ੍ਰਿਤ ਨਾਨਕ ਨਾਂਗੀ ਦਾਂਜੇ ਫਿਰ ਪਾਛੇ ਪੁਸ਼ਤਾਣੀ ਤਾ ਗੌੜੀ ਚੇਤੀ ਮਹਿਲਾ ਪਹਿਲਾ ਔਖਦ ਮੰਤਰ ਮੂਲ ਮਨ ਏਕੇ ਜੇਕਰ ਦਿੜਕਰ ਚੀ ਦੇਕਰ ਦਿੜਚਿਤ ਕੀ ਜੇ ਰੇ ਜਨਮ ਜਨਮ ਕੇ ਪਾਪ ਕਰਨ ਕੇ ਕਾਟਨ ਹਾਰਾ ਲੀਜੇ ਰੇ ਮਨ ਏਕੋ ਸਾਹਿਬ ਭਾਈ ਰੇ ਤੇ ਤੀਨ ਗੁਣਾ ਸੰਸਾਰ ਸਮਾਵੇ ਲੱਖ ਨ ਲੱਖਣਾ ਜਾਈ ਰੇ ਰਹਾਓ ਸ਼ੱਕਰ ਖੰਡ ਮਾਇਆ ਤਨ ਮੀਠੀ ਹਮ ਤੋ ਪਾਂਡੇ ਉਚਾਈ ਰੇ ਰਾਤ ਨੇਰੀ ਸੂਝ ਸੁਨਾਹੀ ਲਜ ਟੂਕ ਸਮੂਸਾ ਭਾਈ ਰੇ ਮਨਮੁਖ ਕਰੇ ਤੇ ਤਾ ਦੁਖ ਲਾਗੇ ਗੁਰਮੁਖ ਮਿਲੇ ਵਡਾਈ ਰੇ ਜੋ ਤਨ ਕੀਆ ਸੋਈ ਹੋਆ ਕਿਰਤ ਨਾ ਮੇਟਿਆ ਜਾਈ ਰੇ

bella bella. Rehan gwaai soe ke dips gwaai akhaai. ਹੀ ਰਾਜਾ ਸਾਜਨ ਮਹਿ ਕੌਡੀ ਬਦਲੇ ਜਾਏ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਸ਼ੇ ਪਛਤਾਹੇ ਰੇ ਰਹਾਉ ਨੰਤਾ ਧਨ ਧਰਨੀ ਤਰੇ ਅਨੰਤ ਨ ਚਾਹਿਆ ਜਾਏ ਅਨੰਤ ਕੋ ਚਾਹਨ ਜੋ ਗਏ ਸੇ ਆਏ ਅਨੰਤ ਗਵਾਏ ਆਪਣ ਲੀਆ ਜਾ ਮਿਲੇ ਤਾਂ ਸਭ ਕੋ ਭਾਂਗਟ ਹੋਏ ਕਰਮਾ ਉੱਭਰ ਨਿਬੜੈ ਜੇ ਲੋਚੇ ਸਭ ਕੋਏ ਨਾਨਕ ਕਰਨਾ ਜਿਨ ਕੀਆ ਸੋਈ ਸਾਰ ਕਰੇ ਹੁਕਮ ਜਾਪੀ ਖਸਮ ਕਾ ਕਿਸੇ ਵਡਾਈ ਦੇ ਗੌੜੀ ਵਿਰਾਗਣ ਮਹਿਲਾ ਪਹਿਲਾ ਹਰਨੀ ਹੋਮਾ ਬਨ ਬਸਾਂ ਕੰਧ ਮੂਲ ਚੁਨ ਖਾਓ ਗੁਰਪ੍ਰਸਾਦੀ ਮੇਰਾ ਸ਼ੌ ਮਿਲੇ ਵਾਰ ਵਾਰ ਹੋ ਜਾਊ ਜੀਓ ਮੈਂ ਬਣ ਜਾੜਨ ਰਾਮ ਕੀ ਤੇਰਾ ਨਾਮ ਬਖਰ ਵਪਾਰ ਜੀ ਰਹਾਉ ਕੋਕਿਲ ਹੋਮਾ ਅੰਬ ਬਸਾਂ ਸਹਿ ਸ਼ਬਦ ਵਿਚਾਰ ਸਹਿ ਸਭਾਏ ਮੇਰਾ ਸ਼ੌ ਮਿਲੇ ਦਰਸ਼ਨ ਰੂਪ ਅਪਾਰ ਮਛਲੀ ਹੋਮਾ ਜਲ ਵਸਾਂ ਜੀ ਜਨ ਸੰਸਾਰ ਔਰ ਵਾਰ ਪਿਆਰ ਔਰ ਵਾਰ ਪਾਰ ਮੇਰਾ ਸ਼ੌ ਵਸੇ ਹੋਂ ਮਿਲੂੰਗੀ ਬਾਂ ਪਸਾਰ ਨਾਗਣ ਹੋਮਾ ਧਰ ਵਸਾਂ ਸ਼ਬਦ ਵਸੇ ਪਹੁ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋ ਸਮਾਏ ਗੌੜੀ ਪੂਰਬੀ ਦੀਪਕੀ ਮਹਿਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤੇ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਗੁਰ ਗਾਵੋ ਸੁਹਿਲਾ ਸਿਮਰਿਓ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਲਾ ਹੋ ਵਾਰੀ ਜਾਓ ਜਿਸ ਸੋਲੇ ਸਦਾ ਸੁਖ ਹੋਏ ਰਹਾਉ ਜਿਤਨੇ ਜਿਹੜੇ ਸੰਭਾਲੀਅਨ ਦੇਖੇਗਾ ਦੇ ਬਣਹਾਰ ਤੇਰੇ ਦਾਨੇ ਕੀਮਤ ਨਾ ਪਵੇ ਤੇ ਦਾਤੇ ਕਮਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣੇ ਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਹੋਏ ਕਰ ਕਰੇ ਉਹ ਪਹੁੰਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਆ ਨਾਨਕ ਸੇ ਦੈ ਹਵਨ ਰਾਗੌੜੀ ਗੁਆਰੇਰੀ ਮਹਿਲਾ ਤੀਜਾ ਚੌਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਰ ਗੁਰ ਮਿਲੀਏ ਹਰ ਮੇਲਾ ਹੋਈ ਆਪੇ ਮੇਲ ਮਿਲਾਵੇ ਸੋਈ ਮੇਰਾ ਪ੍ਰਭ ਸਭ ਦੇ ਆਪੇ ਜਾਣੇ ਹੁਕਮੇ ਮੇਲੇ ਸ਼ਬਦ ਪਛਾਣੇ ਸਤਿਗੁਰ ਕੇ ਪੈ ਭ੍ਰਮ ਪਹੁ ਜਾਏ ਪੈ ਰਾਚੇ ਸਚ ਰੋਗ ਸਚ ਰੰਗ ਸਮਾਏ ਰਹੋ ਗੁਰ ਮਿਲੀਏ ਹਰ ਮਨ ਵਸੇ ਸੁਭਾਏ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ ਸ਼ਬਦ ਸਲਾਹੇ ਅੰਤ ਨ ਪਾਰਾ ਵਾਰ ਮੇਰਾ ਪ੍ਰਭ ਬਖਸ਼ੇ ਬਖਸ਼ਣ ਹਾਰ ਗੁਰ ਮਿਲੀਏ ਸਭ ਮਤ ਬੁੱਧ ਹੋਏ ਮਨ ਨਿਰਮਲ ਵਸੇ ਸਤ ਸੋਏ ਸਾਚ ਵਸੀਏ ਸਾਚੀ ਸਵਕਾਰ ਉੱਤਮ ਕਰਨੀ ਸ਼ਬਦ ਵਿਚਾਰ ਗੁਰ ਕੀ ਸਾਚੀ ਸੇਵਾ ਹੋਏ ਗੁਰਮੁਖ ਨਾਮ ਪਛਾਣੇ ਕੋਈ ਜੀਵੇ ਦਾਤਾ ਦੇਵਣ ਹਾਰ ਨਾਨਕ ਹਰ ਨਾਮੇ ਲਗੇ ਪਿਆਰ ਗੌੜੀ ਗੁਆਰੇ ਮਹਿਲਾ ਤੀਜਾ ਗੁਰ ਤੇ ਗਿਆਨ ਪਾਏ ਜਨ ਕੋਏ ਗੁਰ ਤੇ ਬੂਝੇ ਸੀਜੇ ਸੋਏ ਗੁਰ ਤੇ ਸਹਿਜ ਸਾਜ ਵਿਚਾਰ ਗੁਰ ਤੇ ਪਾਏ ਮੁਕਤ ਦੁਆਰ ਪੂਰੇ ਭਾਗ ਮਿਲੇ ਗੁਰ ਆਏ ਸਾਚੇ ਸਹਿਜ ਸਾਜ ਸਮਾਏ ਰਹਾਉ ਗੁਰ ਮਿਲੀਏ ਤਿਸ਼ਨਾ ਅਗਨ ਬੁਝਾਏ ਗੁਰ ਤੇ ਸ਼ਾਂਤ ਵਸੇ ਮਨ ਆਏ ਗੁਰ ਤੇ ਪਵਿੱਤ ਪਾਵਨ ਸੁਚ ਹੋਏ ਗੁਰ ਤੇ ਸ਼ਬਦ ਮਲਾਵਾ ਹੋਏ ਬਾਜ ਗੁਰੂ ਸਭ ਭਰਮ ਭੁਲਾਏ ਬਿਨ ਨਾਮੇ ਬਹੁਤਾ ਦੁੱਖ ਪਾਏ ਗੁਰਮੁਖ ਹੋਵੇ ਸੋ ਨਾਮ ਤੇ ਆਈ ਦਰਸ਼ਨ ਸੱਚੇ ਸੱਚੀ ਪਤ ਹੋਈ ਕਿਸ ਨੂੰ ਕਹੀਏ ਦਾਤਾ ਇੱਕ ਸੋਈ ਕਿਰਪਾ ਕਰ ਸ਼ਬਦ ਮਲਾਵਾ ਹੋਈ ਮਿਲ ਪੀਤਮ ਸਾਚੇ ਗੁਣ ਗਾਵਾਂ ਨਾਨਕ ਸਾਚੇ ਸਾਜ ਸਮਾਵਾਂ ਗੌੜੀ ਗੁਆਰੇ ਮਹਿਲਾ ਤੀਜਾ ਸੋ ਥਾਉਂ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸ ਸੋਏ ਸੱਚੀ ਬਾਣੀ ਜੁਗ ਚਾਰੇ ਜਾਪੇ ਸਭ ਕੁਛ ਸਾਚਾ ਆਪੇ ਆਪੇ ਕਰਮ ਹੋਵੇ ਸਤਸੰਗ ਮਲਾਏ ਹਰ ਗੁਣ ਗਾਵੇ ਬੈਸ ਥਾਏ ਰਹਾਉ ਜਲੋ ਏ ਜੇ ਵਾ ਦੂਜੇ ਪਾਏ ਹਰ ਰਸ ਨ ਚਾਖੇ ਫੀਕਾ ਲਾਏ ਬਿਨ ਬੂਝੇ ਤਨ ਮਨ ਫੀਕਾ ਹੋਏ ਬਿਨ ਨਾਮੇ ਦੁਖੀਆ ਚੱਲਿਆ ਰੋਈ ਰਸਨਾ ਹਰ ਰਸ ਚਾਖਿਆ ਸਹਿ ਸੁਪਾਏ ਗੁਰ ਪ੍ਰਭਾਤੇ ਸੱਚ ਸਮਾਏ ਸਾਚੇ ਰਾਤੀ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਿਰਮਲ ਧਾਰ ਨਾਮ ਸਮਾਵੇ ਜੋ ਭਾਂਡਾ ਹੋਏ ਉਂਦੇ ਭਾਂਡੇ ਟਿਕੇ ਨ ਕੋਏ ਗੁਰ ਸ਼ਬਦੀ ਮਨ ਨਾਮ ਨਿਵਾਸ ਨਾਨਕ ਸੱਚ ਭਾਂਡਾ ਜੇ ਸ਼ਬਦ ਪਿਆਸ ਗੌੜੀ ਗੁਆਰੀ ਮਹਿਲਾ ਤੀਜਾ ਇਹ ਗਾਵਤ ਰਹੇ ਮਨ ਸਾਧ ਨਾ ਪਾਏ ਹਉਮੈ ਵਿੱਚ

ਬਿਰਥਾ ਜਾਏ ਗਾਵਣ ਗਾਵੇ ਜਿਨ ਨਾਮ ਪਿਆਰ ਸਾਚੀ ਬਾਣੀ ਸ਼ਬਦ ਵਿਚਾਰ ਗਾਵਤ ਰਹੇ ਜੇ ਸਤਿਗੁਰ ਭਾਵੇ ਮੰਤਰ ਰਾਤਾ ਨਾਮ ਸੁਹਾਵੇ ਰਹਾਉ ਇੱਕ ਗਾਵੇ ਇੱਕ ਭਗਤ ਕਰੇ ਨਾਮ ਨ ਪਾਵੇ ਬਿਸ ਨਸਨੇ ਸੱਚੀ ਭਗਤੀ ਗੁਰ ਸ਼ਬਦ ਵਿਚਾਰ ਆਪਣਾ ਪਿਰ ਰਾਖਿਆ ਸਦਾ ਉਰ ਧਾਰ ਭਗਤ ਕਰੇ ਮੂਰਖ ਆਪ ਜਣਾਵੇ ਨੱਚ ਨੱਚ ਟੱਪੇ ਬਹੁ ਦੁੱਖ ਪਾਵੇ ਨੱਚੀਏ ਟੱਪੀਏ ਭਗਤ ਨ ਹੋਏ ਸ਼ਬਦ ਮਰੇ ਭਗਤ ਪਾਏ ਜਨ ਸੋਏ ਭਗਤ ਵਸ਼ਲ ਭਗਤ ਕਰਾਏ ਸੋਏ ਸੱਚੀ ਭਗਤ ਵਿੱਚੋਂ ਆਪ ਖੋਏ ਮੇਰਾ ਪ੍ਰਭ ਸਾਚਾ ਸਭ ਵਿਦ ਜਾਣੇ ਨਾਨਕ ਬਖਸ਼ੇ ਨਾਮ ਵਖਾਣੇ ਗੌੜੀ ਗੁਆਰੀ ਮਹਿਲਾ ਤੀਜਾ ਮਨ ਮਾਰੇ ਧਾਂਤ ਮਰ ਜਾਏ ਬਿਨ ਮੂਹੇ ਕੈਸੇ ਹਰ ਪਾਏ ਮਨ ਮਰੈ ਦਾਰੂ ਜਾਣੇ ਕੋਈ ਮਨ ਸ਼ਬਦ ਮਰੈ ਬੂਝੇ ਜਨ ਸੋਏ ਜਿਸ ਨੂੰ ਬਖਸ਼ੇ ਦੇ ਵਡਿਆਏ ਗੁਰਪ੍ਰਸਾਦ ਹਰ ਵਸੈ ਮਨ ਆਈ ਰਹਾ ਗੁਰਮੁਖ ਕਰਨੀ ਕਾਰ ਕਮਾਵੈ ਤਾਂ ਇਸ ਮਨ ਕੀ ਸੋਝੀ ਪਾਵੈ ਮਨ ਮੇ ਮਤ ਮੈਗਲ ਮਿਕਦਾਰਾ ਗੁਰ ਅੰਕੁਸ਼ ਮਾਰ ਜਵਾਲਣ ਹਾਰਾ ਮਨ ਸਾਧ ਸਾਧੇ ਜਨ ਕੋਏ ਅਚਰ ਚਰੈ ਤਾਂ ਨਿਰਮਲ ਹੋਏ ਗੁਰਮੁਖ ਏ ਮਨ ਲਿਆ ਸਵਾਰ ਹਉਮੈ ਬੁੱਚੋ ਤਜੈ ਵਿਕਾਰ ਜੋ ਤੁਰ ਰਾਖਿਨ ਮੇਲ ਮਿਲਾਏ ਕਦੇ ਨਾ ਵਿਛੜੇ ਸ਼ਬਦ ਸਮਾਏ ਆਪਣੀ ਕਲਾ ਆਪੇ ਹੀ ਜਾਣੈ ਨਾਨਕ ਗੁਰਮੁਖ ਨਾਮ ਵਿਖਾਣੇ ਗੌੜੀ ਗੁਆਰੀ ਮਹਿਲਾ ਤੀਜਾ ਹਉਮੈ ਵਿੱਚ ਸਭ ਜਗ ਬਹੁ ਰਾਨਾ ਦੂਜੇ ਪਾਏ ਭਰਮ ਪੁਲਾਨਾ ਬਹੁ ਚਿੰਤਾ ਚਿਤਵੇਂ ਆਪ ਨਾ ਪਛਾਣਾ ਧੰਦਾ ਕਰਤਿਆਂ ਆਂਦਨ ਵਿਹਾਨਾ ਹਿਰਦੇ ਰਾਮ ਰਬੂ ਮੇਰੇ ਭਾਈ ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾਉ ਗੁਰਮੁਖ ਹਿਰਦੇ ਜਿਨ ਰਾਮ ਪਛਾਤਾ ਜਗ ਜੀਵਨ ਸੇ ਜੁਗ ਚਾਰੇ ਜਾਤਾ ਹਉਮੈ ਮਾ ਗੁਰ ਸ਼ਬਦ ਪਛਾਤਾ ਕਿਰਪਾ ਕਰੇ ਪ੍ਰਭ ਕਰਮ ਵਿਦਾਤਾ ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ ਤਾਪਤ ਵਰ ਜੇ ਠਾਕੁਰ ਹਾਏ ਨਾਮ ਨਮ ਨਿਤ ਗੁਰ ਤੇ ਪਾਏ ਹਰ ਕਿਰਪਾ ਤੇ ਹਰ ਵਸੇ ਮਨ ਆਏ ਰਾਮ ਰਾਮ ਕਰਤਿਆਂ ਸੁਖ ਸ਼ਾਂਤ ਸਰੀਰ ਅੰਤਰ ਵਸੈ ਨਾ ਅੰਤਰ ਵਸੇ ਨਾ ਲਾਗੇ ਜੰਪੀ ਆਪੇ ਸਹਿਬ ਆਪ ਵਜ਼ੀਰ ਨਾਨਕ ਸੇਵ ਸਦਾ ਹਰ ਗੁਣੀ ਗਹੀਰ ਗੌੜੀ ਗੁਆਰੇ ਮਹਿਲਾ ਤੀਜਾ ਸੋਕ ਵਿਸਰੇ ਜਿਸਕੇ ਜੀ ਪੁਰਾਣਾ ਸੋਕ ਵਿਸਰੇ ਸਭ ਮਹੇ ਸਮਾਨਾ ਜਿਤ ਸੇਵੈ ਸੇਵੈ ਦਰਗਹਿ ਪਤ ਪਰਵਾਨਾ ਹਰ ਕੇ ਨਾਮ ਵਿਟੋ ਬਲ ਜਾਉ ਤੂੰ ਵਿਸਰੇ ਤਦ ਹੀ ਮਰ ਜਾਉ ਰਹੋ ਤਿੰਨ ਤੂੰ ਵਿਸਰੇ ਜੇ ਤੁਦ ਆਪ ਪੁਲਾਏ ਤਿੰਨ ਤੂੰ ਵਿਸਰੇ ਜੇ ਦੂਜੇ ਭਾਏ ਮਨਮੁਖ ਅਗਿਆਨੀ ਜੋ ਨੀ ਪਾਏ ਜਿਨ ਇੱਕ ਮਨ ਤੁੱਠਾ ਸੇ ਸਤਿਗੁਰ ਸੀ ਵਾਲਾਏ ਜਿਨ ਇੱਕ ਮਨ ਤੁੱਠਾ ਤਿਨ ਹਰ ਮਨ ਵਸਾਏ ਗੁਰਮਤੀ ਹਰਨਾਮ ਸਮਾਏ ਜਿਨ ਪੋਤੇ ਪੁਣ ਸੇ ਗਿਆਨ ਵਿਚਾਰੀ ਜਿਨ ਪੋਤੇ ਪੁਣ ਤਿਨ ਹਉਮੈ ਮਾਰੀ ਨਾਨਕ ਜੋ ਨਾਮ ਰਤੇ ਤਿਨ ਕੋ ਬਲਿਹਾਰੀ ਗੌੜੀ ਗੁਆਰੀ ਮਹਿਲਾ ਤੀਜਾ ਤੂੰ ਕਥ ਕਿਉਂ ਕਥਿਆ ਜਾਏ ਗੁਰ ਸ਼ਬਦ ਮਾਰਨ ਮਨ ਮਾਹੇ ਸਮਾਹੇ ਤੇਰੇ ਗੁਣਾਂ ਨੇਕ ਕੀਮਤ ਨਹੀਂ ਪਾਹੇ ਜਿਸ ਕੀ ਬਾਣੀ ਤਿਸ ਮਾਹੇ ਸਮਾਣੀ ਤੇਰੀ ਕਥ ਕਥਾ ਗੁਰ ਸ਼ਬਦ ਵਖਾਣੀ ਰਹਾਉ ਜੈ ਸਤਿਗੁਰ ਤੈ ਸਤਸੰਗਤ ਬਣਾਈ ਜੈ ਸਤਿਗੁਰ ਸਹਿਜੇ ਹਰ ਗੁਣ ਗਾਈ ਜੈ ਸਤਿਗੁਰ ਤਾਂ ਹਉਮੈ ਸ਼ਬਦ ਜਲਾਈ ਗੁਰਮੁਖ ਸੇਵਾ ਮਹਿਲੀ ਥਾਂ ਪਾਏ ਗੁਰਮੁਖ ਅੰਤਰ ਹਰ ਨਾਮ ਵਸਾਏ ਗੁਰਮੁਖ ਭਗਤ ਹਰ ਨਾਮ ਸਮਾਏ ਆਪੇ ਦਾਤ ਕਰੇ ਦਤਾਰ ਪੂਰੇ ਸਤਿਗੁਰ ਸਿਉਂ ਲਗੇ ਪਿਆਰ ਨਾਨਕ ਨਾਮ ਰਤੇ ਤਿਨ ਕੂ ਜੈਕਾਰ ਗੌੜੀ ਗੁਆਰੇ ਮਹਿਲਾ ਤੀਜਾ ਏਕ ਤੇ ਸਭ ਰੂਪ ਹੈ ਰੰਗਾ ਪੌਣ ਪਣੀ ਬਸੰਤਰ ਸਭ ਸਹਿ ਲੰਗਾ ਭਿਨ ਭਿਨ ਵੇਖੇ ਹਰ ਪ੍ਰਭ ਰੰਗਾ ਏਕ ਚਾਜ ਏਕੋ ਹੈ ਸੋਈ ਗੁਰਮੁਖ ਵਿਚਾਰੇ ਬਿਰਲਾ ਕੋਈ ਰਹਾਉ ਸਹਿਜ ਪਵੇ ਪ੍ਰਭ ਸਭਨੀ ਥਾਈ ਕਹਾਂ ਗੁਪਤ ਪ੍ਰਗ ਪ੍ਰਭ ਬਣਤ ਬਣਾਈ ਆਪੇ ਸੁਤਿਆਂ ਦੇ ਜਗਾਈ ਤਿਸ ਕੀ ਕੀਮਤ ਕਿਨੇ ਨਾ ਹੋਈ ਕਹਿ ਕਹਿ ਕਥਨ ਕਹੇ ਸਭ ਕੋਈ ਗੁਰ ਸ਼ਬਦ ਸਮਾਵੇ ਬੂਝੇ ਹਰ ਸੋਈ ਸੁਣ ਸੁਣ ਵੇਖੇ ਸ਼ਬਦ ਮਲਾਏ ਵੱਡੀ ਵਡਿਆ ਗੁਰਸੇਵਾ ਤੇ ਪਾਏ ਨਾਨਕ ਨਾਮ ਰਤੇ ਹਰ ਨਾਮ ਸਮਾਏ ਗੌੜੀ ਗੁਆਰੀ ਮਹਿਲਾ ਤੀਜਾ ਮਨਮੁਖ ਸੂਤਾ ਮਾਇਆ ਮੋਹ ਪਿਆਰ ਗੁਰਮੁਖ ਜਾਗੇ ਗੁਣ ਗਿਆਨ ਵਿਚਾਰ ਸੇ ਜਨ ਜਾਗੇ ਜਨ ਨਾਮ ਪਿਆਰ
ਸਹਿਜੇ ਜਗ ਸਵੇ ਨਾ ਕੋਈ, ਪੂਰੇ ਗੁਰ ਤੇ ਬੂਝੇ ਜਨ ਕੋਈ ਰਹਾਉ। ਸੰਤ ਅਨਾੜੀ ਕਦੇ ਨਾ ਬੁੱਝੇ, ਕਸਨੀ ਕਰੇ ਤੈ ਮਾਇਆ ਨਾੜ ਲੂਜੇ, ਅੰਧ ਗਿਆਨੀ ਕਦੇ ਨਾ ਸੀਜੇ। ਇਸ ਯੁਗ ਮੇ ਰਾਮ ਨਾਮ ਨਿਸਤਾਰਾ, ਬਿਰਲਾ ਕੋ ਵਾਹਿਗੁਰੂ ਸ਼ਬਦ ਵਿਚਾਰਾ, ਆਪ ਤਰੇ ਸਗਲੇ ਕੁਲ ਉਦਾਰਾ। ਇਸ ਕਲਯੁਗ ਮੇ ਕਰਮ ਧਰਮ ਨਾ ਕੋਈ, ਕੱਲੀ ਕਾ ਜਨਮ ਚੰਡਾਲ ਕੇ ਕਰ ਹੋਈ, ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ। ਗੌੜੀ ਮਹੱਲਾ।

ਪਾਰ, ਰਾਮ ਜਪੋ ਪਵ ਜਲੇ ਉਤਰੋ ਪਾਰ, ਰਹਾਉ ਪਰਮੇ ਆਵੇ ਪਰਮੇ ਜਾਏ, ਜਗ ਜਨਮੇ ਦੂਜੇ ਭਾਏ, ਮਨ ਮੁਕਨਾ ਚੇਤੇ ਆਵੇ ਜਾਏ, ਆਪ ਲਾ ਕੇ ਪ੍ਰਭ ਆਪ ਬੁਲਾਇਆ, ਇਹ ਜਿਉ ਵਡਾਣੀ ਚਾਕਰੀ ਲਾਇਆ, ਮਹਾਂ ਦੁੱਖ ਹੱਟੇ ਬਿਰਥਾ ਜਨਮ ਗਵਾਇਆ, ਕਿਰਪਾ ਕਰ ਸਤਿਗੁਰੂ ਬੁਲਾਏ ਇੱਕੋ।

0: ਸਭ ਤਪਤ ਵਜਾਇ ਰਹਾ ਤਾਜ ਮਾਣ ਜਨਮ ਮਨ ਵਾਰੋ ਹਰ ਕੇ ਦਾਸ ਕੇ ਚੰਨ ਨਮਸਕਾਰੋ ਸਾਸ ਸਾਸ ਪ੍ਰਭ ਮਨੇ ਸਮਾਲੇ ਸੋ ਤਨ ਸੰਚੋ ਜੋ ਚਾਲੇ
1: ਨਾਲੇ
0: ਗੋੜੀ ਮਹਲਾ ਪਾਇਮਾ ਸੂਕੇ ਹਰੇ ਕੀਏ ਕੇ ਨਮਾਹੇ ਅੰਮ੍ਰਿਤ ਸੇਵਕ ਕੋ ਦੇਨੇ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀ ਦਿਆ ਸਤਿ ਗੁਰੂ ਗੁਣਤਾ ਸਾ ਦੁੱਖ ਨਾਟੇ ਸੁਖ ਆਏ ਸਮਾਏ।